0: ਸਜਾਏ।
1: ਸੰਤ ਕਾ ਦੁਖੀ ਸਦਾ
0: ਸਹਿਕਾਰੀਐ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ,
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ,
0: ਸੰਤ ਕਾ ਦੁਖੀ ਉਚਲੇ ਨਿਰਾਸਾ,
1: ਸੰਤ ਕੇ ਦੁਖ ਨਾ ਦਿਸ਼ਟੇ ਕੋਏ,
0: ਜੈਸਾ ਭਾਵੇ ਤੈਸਾ ਕੋਈ ਹੋਏ,
1: ਪਿਆ ਕੀਰਤਨ ਮਿੱਟੇ ਕੋਏ,
0: ਨਾਨਕ ਜਾਣੇ ਸੱਚਾ ਸੋਏ,
1: ਸਭ ਕਰ ਦਿਸਕੇ ਉਹ ਕਰਨੇ ਹਾਰ,
0: ਸਦਾ ਸਦਾ ਤਿਸ ਕੋ ਨਮਸਕਾਰ,
1: ਸਭ ਕੀ ਉਸਤਤ ਕਰੋ ਦਿਨ ਰਾਤ,
0: ਕਿਸੇ ਤਿਆਗੋ ਸਾਚ ਗਿਰਾਸ,
1: ਸਭ ਕਿਸ ਵਰਤੇ ਤਿਸ ਕਾ

0: ਨਾਥ ਨਿਰੰਜਨ ਗੋਚਰ ਗਾਦੇ
1: ਕੌਣ ਛੁਟੇ ਕੌਣ ਬੰਧਨ ਬਾਧੇ
0: ਆਪਣੇ ਆਪ ਆਪ ਹੀ ਚਰਜਾ
1: ਨਾਨਕ ਆਪਣ ਰੂਪ ਆਪ ਹੀ ਉਪਰ ਜਾ
0: ਜੈ ਨਿਰਮਲ ਪੁਰ

0: ਭਾਵੇ ਤਾਂ ਕਰੇ ਵਿਸਥਾਰ ਅਨਕ ਕਲਾ ਲਖੀ ਨਾ
1: ਜਾਏ
0: ਕਵਨ ਨਿਕਟ ਕਵਨ ਕਹੀਏ ਦੂਰ
1: ਭਰਪੂਰ
0: ਅੰਤਰਗਤ ਜਿਸ ਆਪ ਚ ਨਾਏ
1: ਆਪ ਬੁਝਾਏ
0: ਸਰਭੂਤ ਆਪ ਵਰਤ

ਸਿਕੁਮ ਕਾਰ ਸਤਿਗੁਰ ਪ੍ਰਸਾਦ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟਰ ਮਾਰਿਆ ਪ੍ਰਹਿਲਾਦ ਤਰਾਇਆ ਕਾਰੀਆ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾਰ ਸੇਵਿਆ ਅੰਤਲੇ ਛੁਡਾਇਆ ਇਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਪਿਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਰ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਛਕਣਾ ਸੋ ਕਰਿਆ ਸੋ ਦਾ ਰਾਗਾ ਸਾਹਿਬ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦਿ

ਗਾਵਨ ਤੁਧਨੁ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੁ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸਵਾਰੇ ਗਾਵਨ ਤੁਧਨੁ ਇੰਦਰ ਨਿਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਧਨੁ ਸਿੱਧ ਸਮਾਧੀ ਅੰਦਰ ਗਾਵਨ ਤੁਧਨੁ ਸਾਧ ਵਿਚਾਰੇ ਗਾਵਨ ਤੁਧਨੁ ਜਤੀ ਸਤੀ ਸੰਤੋਖੀ ਗਾਵਨ ਤੁਧਨੁ ਵੀਰ ਕਰਾਰੇ ਗਾਵਨ ਤੁਧਨੁ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ

ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਉਹ ਸੀ ਜਾਇਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਉ ਤਿਸ ਦੀ ਵਡਿਆਈ।

ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਰੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਾਓ। ਸਾਫ ਸੁਰਤੀ ਮਿਲ ਸੁਰਤ ਕਮਾਏ, ਸਭ ਕੀਮਤ ਮਿਲ ਕੀਮਤ ਪਾਏ, ਗਿਆਨੀ ਧਿਆਨੀ ਗੁਰ ਗੁਰਾਏ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤਦਵਿਨ ਸਿੱਧੀ ਕਿਨੇ ਨਾ ਪਾਈਆ, ਕਰ ਮਿਲੇ ਨਾ ਹੀ ਠਾਕ ਰਹਾਈਆ।

प्यास। हर हर नाम मिले दस मिल संगत गुण प्रगास, जन हर हर हर रस।

ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ ਰਹਾਉ ਜਨਨ, ਪਿਤਾ ਲੋਕ ਸਤਮੰਤਾ ਕੋਇ ਨ ਕਿਸਕੀ ਧਰਿਆ। ਸਿਰ ਸਿਰ ਰਿਖ ਸੰਭਾਹੇ ਠਾਕਰ ਕਾਹੇ, ਮਨ ਬੋ ਕਰਿਆ ਉਡੇ ਉਡਾਵੇ ਸਹਿ ਕੋ ਸਾਹ, ਇਸ ਪਾਛੇ ਵਚਰੇ ਸ਼ਰਿਆ, ਤਿਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕਰ ਕਰਤਲ ਧਰਿਆ, ਜਨ ਨਾਨਕ ਬਲ ਬਲ ਸਤਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ, ਰਾਗ ਆਸਾ ਮਹਲਾ ਚੌਥਾ ਸੋ ਪੁਰਖ।

ਕਹਿ ਭੁਗਤਾ ਜੀ ਹੁਣ ਤੁਧ ਮੈਨੇ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਵ ਕਣ, ਜੋ ਸੇਵੈ ਤੁਜੀ, ਜਨ ਨਾਨਕ ਤਿਨ ਕੁਰਬਾਣ, ਹਰ ਤਿਆਵੈ ਤੁਜੀ, ਸੇ ਜਨ ਜੁਗਮੇ ਸੁਖਵਾਸੀ, ਸੇ ਮੁਕਤ ਭੈ ਜਿਨ ਹਰ ਧਿਆਇਆ ਜੀ, ਤਿਨ ਤੁਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਸ ਮਾਸੀ।

ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ

ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਦੀ ਆਪ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਚੌਪਈ ਪੁਨ ਰਾਜਿਸ਼ਕਾ ਕਾਟਾ ਸੀਸਾ ਸ੍ਰੀ ਸਕੇ ਜਾਕੇ ਈਸਾ ਪਾਵਨ ਬ੍ਰਿਸ਼ਟ ਗਗਨ ਤੇ ਭਈ ਸਭ ਨਿਆਨ ਵਧਾਈ ਦੇਈ।

ਸ਼ੰਕਰ ਕੈਠਾ ਸਗਰੀ ਸਿਧ ਦਿਖਾਏ ਅਚੰਭਵ ਅਜਵਾਸ ਰੂਸ ਅੰਭਵ ਅਮ੍ਰਸ਼ਾ ਮੇਰੀ ਤੁਮ ਕਰੋ ਸਿੱਖ ਅਭਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਡਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ।

ਨੰਬਰ 24 ਕੋ ਕੇ 24 ਸੰਮਤ 17 ਸਹਿਜਪਣ ਜੈ ਅਰਧ ਸਹਿਜਪਣ ਤੀਨ ਕਿਹ ਜੈ ਭਾਦਰੋ ਸੁਦੀ ਅਸ਼ਟਮ ਰਵਿਵਾਰਾ ਤੀਰ ਸਤਿ ਦ੍ਰਵ ਗ੍ਰੰਥ ਸੁਧਾਰਾ ਇਹ ਸ੍ਰੀ ਚਿਤ੍ਰਪਖਿਆ ਨੇ ਤ੍ਰਿਆ ਚਿਤਰੇ ਮੰਤਰੀ ਭੂਪ ਸੰਭਾ ਨੇ 405 ਚਰਿੱਤਰ ਸਮਾਪਤ ਮਾਸ

ਤਿੰਨ ਸੰਗਾਰੋ ਪ੍ਰਥਮ ਤਰੋ ਭਗਤ ਕੋ ਧਿਆਨਾ ਬਹੁਰ ਕਰੋ ਕਵਿਤਾ ਵਿਦਨਾਨਾ ਕ੍ਰਿਸ਼ਨ ਕਿਸਨ ਜਥਾ ਮਤ ਚਰਿਤਰ ਵਿਚਾਰੋ ਚੂਕ ਹੋਏ ਕਵਲੇ ਉਹ ਸੁਧਾਰੋ ਕਵੇ ਵਾਚ ਦੋਹਿਰਾ।

ਕਦਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗ ਵਾਸਰਗ ਵਰਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਏ ਕਦਾ ਸੁਨੇ ਅਰ ਗਾਵੇ ਦੂਖ ਪਾਪ ਤੈ ਨਿਕਣਾ ਆਵੇ ਵਿਸ਼ਨ ਭਗਤ ਕੀ ਏ ਫਲ ਹੋਈ ਆਦਿ ਵਿਆਹ ਸ਼ਵੈ ਸਕਿਨ ਕੋਈ ਸੰਮਤ ਸਤਰਾ ਸਹਿਤ ਪਚਾਵਣ ਹਾੜ ਵਧੀ ਪ੍ਰਤਨ ਸੁਖਦਾਵਨ।

ਆਨੰਦ ਸੁਖ ਮਨਾ ਵਸਿਆ ਜਨੇਸ਼ਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਤੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਹਾਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਜਿਨ ਕੋਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਅਤਿਤ ਘਰ ਅਨਹਦ ਵਾਜੇ ਆਨੰਦ ਸੁਣੋੜ ਭਾਗਿਯ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੂਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਸਤਿਗੁਰਿਆ ਪਰ ਪੂਰੇ ਬੇਰਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤਸੰਤੋ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਜਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਏ ਨਿਤ ਨਿਤ ਰਾਖੋ ਉਧਾਰੋ

ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਏ ਉੱਥੇ ਤੇਰੀ ਰਾਖੀ ਅਗਨੀ ਉਦਰ ਮਾਏ ਸੁਣ ਕਹਿ ਜਮਕੇ ਦੂਤ ਨਾਏ ਤੇਰੇ ਛੱਡ ਜਾਏ ਭਾਉ ਚਲ ਵਿਕਮ ਸਗਾ ਗੁਰੂ ਸ਼ਬਦੀ ਪਾਰ ਪਾਏ ਜਿਨਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ ਕਲ ਮੈਂ ਹੋ ਪੁੰਨ ਗੁਣ ਗੋਬਿੰਦ ਗਾਏ ਸਬਸੇ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਏ ਸ਼ਲੋਕ ਮਹਲਾ ਪੰਜਵਾਂ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸ਼ਬਦ ਹਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ

ਦੇਖ ਚਲਾਈ ਤੇ ਅਗਵਾਹੀ ਦੇ ਕੇ ਅੰਡ ਕੀਤਾ ਤਨ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਜਨਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਗਏ ਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਦੇ ਅੰਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਗ ਦੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੋਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਰਦਵਾਨ ਦੀ ਰਮਤਾ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਸ਼ਹੀਦੀ ਪ੍ਰਭਾਵ ਦੇ ਸੰਬੰਧ ਰੋਜ਼ਾਨਾ ਤੇਰਾ ਰੋਜ਼ਾਨਾ ਦੀ ਤਰ੍ਹਾਂ ਹੀ ਸਤਿਗੁਰੂ ਜੀ ਬੀਬੀਆਂ ਵੱਲੋਂ ਸੰਗਤੀ ਰੂਪ ਸੁਖਣੀ ਸਾਹਿਬ ਜੀ ਦੇ ਪਾਠ ਹੋਏ ਪ੍ਰੰਤ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫਲਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗਲਦਾਤਾਂ ਬਖਸ਼ਣੀਆਂ ਸੇਵਕ ਪਰਿਵਾਰ ਨੂੰ ਆਪਣੇ ਪਿਤਾ ਭਾਈ ਤਾਰਾ ਸਿੰਘ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ ਪ੍ਰਭਾਤ ਬੇਨਤੀ ਕਰਨ ਸਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰਾਂ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਬਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਵਡਭਾਗੀ ਮਾਈ ਭਾਈ ਜਿਹਨਾਂ ਨੂੰ ਸਮਾਂ ਮਿਲਿਆ ਹੈ ਭਾਈ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਦਾ, ਸਤਿਗੁਰੂ ਰਹਿਮਤ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਸੁਆਓ ਹੁਣ ਆਪਾਂ ਸਤਿਕਾਰਯੋਗ ਪਾਤਸ਼ਾਹ ਭਾਈ ਗੁਰਬੀਰ ਸਿੰਘ ਜੀ ਦੇ ਜਥੇ ਪਾਸੋਂ ਕੀਰਤਨ ਆਰਤੀ ਸਾਹਿਬ ਦਾ ਜਾਪ ਸਰਵਣ ਕਰੀਏ ਜੀ। ਇਸ ਦੇ ਨਾਲ ਹੀ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ, ਤਰਨ ਤਾਰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੈਟਰਡੇ ਆ ਰਿਹਾ ਹੈ। ਉਹਨਾਂ ਦੇ ਪ੍ਰਥਾਏ ਅਖੰਡ ਪਾਠ ਹੁਣੇ ਸ਼ੁਰੂ ਕੀਤੇ ਨੇ, ਉਹਨਾਂ ਦਾ ਭੋਗ ਸੈਟਰਡੇ ਸ਼ਾਮਾਂ ਨੂੰ ਪਵੇਗਾ। ਸੋ ਬੇਨਤੀ ਹੈ ਵੱਧ ਚੜ ਕੇ ਆਓ, ਮਹਾਨ ਗੁਰੂ ਦਾ ਪ੍ਰਕਾਸ਼ ਦਿਹਾੜਾ ਆਪਾਂ ਸਾਰੇ ਰਲ ਮਿਲ ਕੇ ਮਨਾਈਏ। ਆਓ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦੇ ਹਾਂ ਬੁੱਲਾ ਦੀ ਮਾਫੀ ਬਖਸ਼ਣਾ ਭਾਈ ਸਾਹਿਬ ਭਾਈ ਅਗਤ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਕਥਾ ਰਾਹੀਂ ਜੋੜਨਗੇ, ਉਹਨਾਂ ਪਾਸੋਂ ਪਿਆਰ ਸਿੰਘ ਸਰਨ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

ਸੰਦੇਸ਼ ਦੇ ਦਿੱਤਾ, ਕਹਿਣ ਲੱਗੇ ਫਿਰ ਉਸ ਮਨੁੱਖ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ, ਦਿਗੈ ਨਾ ਡੋਲੈ, ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਕਹਿਣ ਲੱਗੇ ਉਹ ਮਨੁੱਖ ਫਿਰ ਵਿਕਾਰਾਂ ਵਿੱਚ ਨਹੀਂ ਡਿੱਗਦਾ। ਨਹੀਂ ਤਾਂ ਸੱਚ ਜਾਣੀਓ, ਮਨੁੱਖ ਥੋੜੇ ਜੇ ਲਾਲਚ ਦੇ ਪਿੱਛੇ ਇਹ ਵਿਕਾਰਾਂ ਵਿੱਚ ਡਿੱਗ ਜਾਂਦਾ ਹੈ, ਇਹ ਮਨ ਡੋਲ ਜਾਂਦਾ ਹੈ। ਇੱਕ ਹੋਰ ਬੜੀ ਗੱਲ ਹੈ, ਇਸ ਚੰਚਲ ਮਨ ਦਾ ਸੁਭਾਅ ਇਹੋ ਜਿਹਾ ਹੈ, ਜੇ ਕਿਤੇ ਇਹ ਨਾ ਡੋਲੇ, ਬੜੇ ਧਿਆਨ ਦੇਣ ਯੋਗ ਗੱਲ ਹੈ ਸਾਧ ਸੰਗਤ ਜੀ, ਜੇ ਕਿਤੇ ਇਹ ਚੰਚਲ ਮਨ ਨਾ ਡੋਲੇ ਤਾਂ ਲੱਖਾਂ ਤੇ ਨਾ ਡੋਲੇ, ਤੇ ਜੇ ਕਿਤੇ ਇਹ ਚੰਚਲ ਮਨ ਡੋਲੇ ਤਾਂ ਇਹ ਕੱਖਾਂ ਦੇ ਪਿੱਛੇ ਡੋਲ ਜਾਂਦਾ ਹੈ, ਕੱਖਾਂ ਦੇ ਪਿੱਛੇ। ਇਹ ਵੀ ਇਸ ਦਾ ਭਰੋਸਾ ਨਹੀਂ ਵੀ, ਕਈ ਵਾਰ ਤੁਸੀਂ ਵੇਖਦੇ ਹੋ ਕਈ ਬੰਦਿਆਂ ਦਾ ਜੀਵਨ ਇੰਨਾ ਸੋਹਣਾ ਬਤੀਤ ਹੁੰਦਾ ਹੈ ਕਿ ਉਹਨਾਂ ਦਾ ਬਚਪਨ ਬਹੁਤ ਸੋਹਣਾ ਲੰਘਿਆ, ਉਹਨਾਂ ਦੀ ਜਵਾਨੀ ਬੜੀ ਸੋਹਣੀ ਲੰਘੀ, ਨਹੀਂ ਡੋਲੇ, ਪਰ ਬੁਢੇਪੇ 'ਚ ਡੋਲ ਜਾਂਦੇ ਨੇ, ਬੁਢੇਪੇ 'ਚ ਬਦਨਾਮੀ ਦਾ ਦਾਗ ਆਪਣੇ ਮੱਥੇ 'ਤੇ ਲਵਾ ਲੈਂਦੇ ਨੇ। ਭਾਉ ਇਹ ਹੈ ਕਿ ਬਚਪਨ ਵਿੱਚ ਇਹ ਮਨ ਕਾਬੂ ਰਿਹਾ, ਜਵਾਨੀ ਵਿੱਚ ਇਹ ਮਨ ਕਾਬੂ ਰਿਹਾ, ਪਰ ਬੁਢੇਪੇ ਵਿੱਚ ਇਹ ਮਨ ਡੋਲ ਗਿਆ। ਇਹਦੇ ਡੋਲਣ ਦੀ ਕੋਈ ਉਮਰ ਨਹੀਂ, ਕੋਈ ਸਮਾਂ ਸੀਮਾ, ਕੋਈ ਤੈਅ ਨਹੀਂ ਹੈ, ਨਹੀਂ ਪਤਾ ਇਹ ਮਨ ਕਦ ਡੋਲ ਜਾਵੇ। ਤਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਜੇ ਕਿਤੇ ਗੱਲ ਕੀਤੀ ਹੈ, ਗੁਰਬਾਣੀ ਬਾਰ ਬਾਰ ਇਸ ਮਨ ਦੀ ਗੱਲ ਕਰਦੀ ਹੈ, ਬਾਰ ਬਾਰ ਇਸ ਮਨ ਦੀ ਗੱਲ ਕਰਦੀ ਹੈ। ਮਨੁੱਖਾ ਧਿਆਨ ਰੱਖੀ, ਇਸ ਮਨ ਨੂੰ ਨਿਤਾ ਪ੍ਰਤੀ ਸਮਝਾਉਣਾ ਹੈ, ਨਿਤਾ ਪ੍ਰਤੀ ਸਮਝਾਉਣਾ ਹੈ, ਹਰ ਰੋਜ਼ ਸਮਝਾ ਕੇ ਰੱਖਣਾ ਹੈ। ਨਹੀਂ ਪਤਾ, ਨਹੀਂ ਤਾਂ ਇਹ ਕਿਸ ਦਿਨ ਡੋਲ ਜਾਵੇ ਚੰਚਲ ਮਨ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ, ਡਿਗੈ ਨਾ ਡੋਲੈ, ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਉਹ ਮਨੁੱਖ ਫਿਰ ਅੰਦਰੋਂ ਰੱਜ ਜਾਂਦਾ ਹੈ, ਪੂਰਨ ਤੌਰ ਤੇ ਉਹ ਮਨੁੱਖ ਸੰਤੋਖੀ ਹੋ ਜਾਂਦਾ ਹੈ। ਤੇ ਸੰਤੋਖੀ ਇਸ ਤਰ੍ਹਾਂ ਦਾ ਹੁੰਦਾ ਹੈ ਵੀ ਜੋ ਮੇਰੇ ਘਰ 'ਚ ਹੈ ਮੇਰੇ ਵਾਸਤੇ ਉਹੀ ਵਾਧੂ ਹੈ, ਜੋ ਮੈਨੂੰ ਮੇਰੇ ਰੱਬ ਨੇ ਦਿੱਤਾ ਹੈ ਉਹੀ ਮੇਰੇ ਵਾਸਤੇ ਵਧੀਆ ਹੈ, ਉਹ ਦੂਜਿਆਂ ਦੇ ਘਰਾਂ ਵੱਲ ਨਹੀਂ ਝਾਕਦਾ। ਫਿਰ ਇੱਕ ਹੋਰ ਗੱਲ ਅੱਗੇ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ, ਹਮ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ। ਪਹਿਲਾਂ ਤੇਰ ਮੇਰ ਸੀ, ਪਰ ਜਦੋਂ ਗੁਰੂ ਨੇ ਕਿਰਪਾ ਕੀਤੀ, ਇਹ ਨਾਮ ਰੂਪੀ ਹਿਰਦਾ ਨਾਮ ਰੂਪ ਹੀਰਾ ਹਿਰਦੇ 'ਚ ਵਸਾ ਦਿੱਤਾ, ਤੇ ਕਹਿਣ ਲੱਗੇ ਹੁਣ ਗੱਲ ਇਹ ਬਣ ਗਈ, ਹੁਣ ਇਹਦੀ ਮੇਰ ਤੇਰ ਹਟ ਗਈ, ਇਹ ਮੇਰਾ ਹੈ, ਇਹ ਤੇਰਾ ਹੈ, ਇਹ ਉਸਦਾ ਹੈ। ਜਿਹੜੀ ਮੇਰ ਤੇਰ ਸੀ ਉਹ ਗੱਲ ਹੀ ਮੁੱਕ ਗਈ, ਹੁਣ ਤਾਂ ਭਾਈ ਸਾਰਾ ਆਪਣਾ ਹੀ ਹੈ, ਸਾਰੇ ਹੀ ਆਪਣੇ ਨੇ। ਪਹਿਲੇ ਕੀ ਸੀ, ਪਹਿਲੇ ਕੋਈ ਆਪਣਾ ਲੱਗਦਾ ਸੀ, ਕੋਈ ਬੇਗਾਨਾ ਲੱਗਦਾ ਸੀ, ਕਈਆਂ ਦੇ ਨਾਲ ਦੋਸਤੀ ਸੀ, ਕਈਆਂ ਦੇ ਨਾਲ ਦੁਸ਼ਮਣੀ ਸੀ,

0: ਹੁਣ ਬੈਰੀ ਖਤਮ ਹੋ ਗਏ, ਸਾਰੇ ਮਿੱਤਰ ਲੱਗਦੇ ਨੇ, ਸਭ ਨੇ ਸਾਰੇ ਹੀ ਆਪਣੇ ਲੱਗਦੇ ਨੇ। ਤੇ ਫਿਰ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਉਹਨਾਂ ਦੇ ਅੰਦਰ ਜੋ ਮੇਰ ਤੇਰ ਦੀ ਗੱਲ ਹੁੰਦੀ ਸੀ, ਮੇਰਾ ਤੇਰਾ ਹੁੰਦਾ ਸੀ, ਇਹ ਗੱਲ ਖਤਮ ਹੋ ਗਈ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਿਕ ਵਖਾਨੀ। ਅਲੰਕਾਰ ਦਾ ਭਾਅ ਹੁੰਦਾ ਹੈ ਸੋਨੇ ਦੇ ਗਹਿਣੇ। ਉਹਨਾਂ ਨੂੰ ਇਹ ਗੱਲ ਸਮਝ ਆ ਗਈ, ਭਾਈ ਕੋਈ ਵੀ ਉਸ ਰੱਬ ਤੋਂ, ਰੱਬ ਦੀ ਹੋਂਦ ਤੋਂ ਵੱਖਰਾ ਨਹੀਂ ਹੈ। ਸਾਰਿਆਂ ਨੂੰ ਰੱਬ ਨੇ ਬਣਾਇਆ ਹੈ ਤੇ ਸਾਰੇ ਦੇ ਅੰਦਰ ਵੀ ਉਹ ਰੱਬ ਆਪ ਬੈਠਿਆ, ਉਹ ਪਰਮਾਤਮਾ ਆਪ ਬੈਠਾ ਹੈ। ਕਹਿਣ ਲੱਗੇ ਸਮਝ ਇਹ ਲੱਗੀ ਕਿ ਜਿਵੇਂ ਸੋਨੇ ਦੇ ਬਹੁਤ ਸਾਰੇ ਗਹਿਣੇ ਇਕੱਠੇ ਕਰਕੇ ਸੁਨਿਆਰ ਆਪਣੀ ਕੁਠਾਲੀ 'ਚ ਗਾਲਦਾ ਹੈ ਤੇ ਉਹ ਆਬੂ ਖਾਣ ਅਨੇਕ ਤਰ੍ਹਾਂ ਕਿਹਦੇ ਹੁੰਦੇ ਨੇ, ਪਰ ਸਾਰੇ ਜਦੋਂ ਗਲਦੇ ਨੇ ਉਹ ਸੋਨੇ ਦੀ ਇੱਕ ਢੇਲੀ ਬਣ ਜਾਂਦੀ ਹੈ। ਉਸ ਇੱਕ ਢੇਲੀ ਤੋਂ ਹੀ ਫਿਰ ਅਨੇਕਾਂ ਤਰੀਕਿਆਂ ਦੇ ਹੀ ਉਹ ਸੁਨਿਆਰ ਗਹਿਣੇ ਬਣਾ ਦਿੰਦਾ ਹੈ। ਭਾਉ ਇਹ ਹੈ ਕਿ ਸਾਰਿਆਂ ਦੇ ਅੰਦਰ ਉਹ ਪਰਮਾਤਮਾ ਆਪ ਵਸਿਆ ਹੋਇਆ ਹੈ। ਸਾਰੇ ਜੀ ਉਸ ਪਰਮਾਤਮਾ ਵਿੱਚ ਜਾ ਕੇ ਸਮਾ ਜਾਂਦੇ ਨੇ ਤੇ ਸਾਰਿਆਂ ਦੀ ਉਤਪਤੀ ਫਿਰ ਉਹ ਪਰਮਾਤਮਾ ਆਪ ਹੀ ਕਰਦਾ ਹੈ। ਅਨਿਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਸਾਨੂੰ ਭੁਲੇਖਾ ਪਿਆ ਹੁੰਦਾ ਹੈ ਕਿ ਨਹੀਂ, ਅਸਲ ਸੱਚਾਈ ਇਹ ਹੈ ਕਿ ਸੋਨਾ ਇੱਕ ਹੁੰਦਾ ਹੈ, ਉਸ ਇੱਕ ਸੋਨੇ ਦੀ ਢੇਲੀ ਤੋਂ ਹੀ ਸੁਨਿਆਰ ਅਨੇਕਾਂ ਤਰੀਕਿਆਂ ਦੇ ਗਹਿਣੇ ਘੜ ਦਿੰਦਾ ਹੈ। ਭਾਉ ਥੋੜੇ ਜੇ ਸੋਨੇ ਦਾ ਕੁਝ ਹੋਰ ਬਣਾ ਦਿੰਦਾ ਹੈ, ਥੋੜੇ ਜੇ ਸੋਨੇ ਦਾ ਕੁਝ ਹੋਰ ਬਣਾ ਦਿੰਦਾ ਹੈ, ਕਈ ਤਰ੍ਹਾਂ ਦੇ ਗਹਿਣੇ ਉਸਦੀ ਘਾੜਤ ਘੜ ਦਿੰਦਾ ਹੈ, ਪਰ ਅਖੀਰ 'ਚ ਹੈ ਕੀ? ਹੈ ਸਾਰਾ ਸੋਨਾ ਹੀ। ਭਾਉ ਇਹ ਹੈ ਕਿ ਉਹ ਪਰਮਾਤਮਾ ਇੱਕ ਹੈ, ਇੱਕ ਤੋਂ ਹੀ ਸਾਰਿਆਂ ਦੀ ਉਤਪਤੀ ਹੈ, ਇੱਕ ਵਿੱਚ ਹੀ ਸਾਰਿਆਂ ਨੇ ਮਿਲ ਜਾਣਾ ਹੈ, ਇੱਕ ਦਾ ਹੀ ਹੁਕਮ ਵਰਤਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਕਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੈ ਮੇਲੇ ਭੁੱਲਾਂ ਚੁੱਕਾਂ ਦੀ ਖਿਮਾ। ਇੱਥੋਂ ਹੀ ਕੱਲ੍ਹ ਫਿਰ ਆਪਾਂ ਵਿਚਾਰ ਆਰੰਭ ਕਰਾਂਗੇ। ਗਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰਬਾਣੀ ਲੜੀਵਾਰ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਅਗਤ ਸਿੰਘ ਜੀ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸਾਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਿੰਘ ਸਰਵਣ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਸ਼ਨਿਚਰਵਾਰ ਆ ਰਹੇ ਹਨ। ਅੱਜ ਸ੍ਰੀ ਖੰਡਪਾਠ ਸਾਹਿਬ ਆਰੰਭ ਹੋਏ ਹਨ। ਸੋਦਾ ਰਹਿਰਾ ਸਾਹਿਬ ਜੀ ਤੋਂ ਪਾਠ ਤੋਂ ਪਹਿਲਾਂ ਅਤੇ ਸ਼ਨਿਚਰਵਾਰ ਸ਼ਾਮ ਨੂੰ ਸੰਪੂਰਨਤਾਵਾਂ ਇਸੇ ਸੰਬੰਧ ਵਾਨ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਆਓ ਕੀਰਤਨ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Gitu. Wah,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸੱਜ ਕੇ ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ 'ਤੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੈ। ਬਹੁਤ ਸੁੰਦਰ ਆਵਾਜ਼, ਬੜਾ ਰਸ ਮਿਰਨਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ, ਧੰਨਵਾਦੀ ਹਾਂ। ਅਤੇ ਇੱਕ ਦੋ ਬੇਨਤੀਆਂ ਨੇ, ਜਿਵੇਂ ਕਿ ਆਪ ਸੰਗਤਾਂ ਨੂੰ ਪਤਾ ਹੈ, ਪਹਿਲਾਂ ਵੀ ਅਨਾਊਂਸਮੈਂਟ ਕੀਤੀ ਸੀ ਕਿ ਸ਼ਨਿਚਰਵਾਰ ਵਾਲੇ ਦਿਨ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ, ਜਿਸ ਦੇ ਸੰਬੰਧ ਵਿੱਚ ਅੱਜ ਇੱਕ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਗਏ ਨੇ। ਅਤੇ ਸ਼ਨਿਚਰਵਾਰ ਨੂੰ 4 ਵਜੇ ਭੋਗ ਪਾਏ ਜਾਣਗੇ, ਅਤੇ ਇਸੇ ਸੰਬੰਧ 'ਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ 'ਚ ਦੀਵਾਨ ਸਜਣਗੇ, ਅਤੇ ਥੋੜ੍ਹਾ ਲੰਮਾ ਦੀਵਾਨ ਹੋਵੇਗਾ। ਅਤੇ ਇਸ ਤੋਂ ਪਹਿਲਾਂ ਕਿ ਮੈਂ ਭਾਈ ਸਾਹਿਬ ਹੁਣਾਂ ਨੂੰ ਬੇਨਤੀ ਕਰਾਂ, ਜਿਵੇਂ ਕਿ ਆਪ ਸੰਗਤਾਂ ਨੂੰ ਪਤਾ ਹੈ 6 ਜੂਨ ਜੋ ਆ ਰਿਹਾ ਹੈ ਸ਼ਨਿਚਰਵਾਰ, ਅਤੇ ਹਰੇਕ ਸਾਲ ਦੀ ਤਰ੍ਹਾਂ ਜੋ ਨਗਰ ਕੀਰਤਨ ਕੱਢਿਆ ਜਾਂਦਾ ਹੈ, ਅਤੇ ਜੋ ਪਾਤਸ਼ਾਹੀ ਰੈਲੀ ਹੁੰਦੀ ਹੈ, ਨਗਰ ਕੀਰਤਨ 2nd Street ਤੋਂ ਸ਼ੁਰੂ ਹੋਵੇਗਾ ਅਤੇ ਸਿੱਖ ਸੈਂਟਰ 'ਤੇ ਜਾ ਕੇ ਸਮਾਪਤੀ ਹੋਵੇਗੀ। ਨਾਲ ਹੀ ਉੱਥੇ ਪੰਥਕ ਬੁਲਾਰੇ ਜੋ ਵਿਦੇਸ਼ਾਂ ਵਿਦੇਸ਼ਾਂ ਤੋਂ ਆਏ ਹੋਏ ਨੇ, ਉਹ ਆਪ ਸੰਗਤਾਂ ਦੇ ਸਨਮੁੱਖ ਹੋਣਗੇ। ਆਓ ਆਪਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ, ਸ਼ਹੀਦੀ ਦਿਹਾੜਾ, ਜਿਹੜਾ ਆਪਾਂ ਸ਼ਹਾਦਤ ਨੂੰ ਮੁੱਖ ਰੱਖ ਕੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਇਹ ਜੋ ਪ੍ਰੋਗਰਾਮ ਆਪਾਂ ਕਰਦੇ ਹਾਂ ਹਰੇਕ ਸਾਲ ਦੀ ਤਰ੍ਹਾਂ, ਆਓ ਸ਼ਹੀਦਾਂ ਦੀ ਬਖਸ਼ਿਸ਼ ਲਈਏ। ਮੈਂ 1 ਮਿੰਟ ਹੋਰ ਲਵਾਂਗਾ, ਭਾਈ ਸਾਹਿਬ ਬਹਿ ਗਏ ਸਟੇਜ 'ਤੇ, ਮੈਂ ਮਾਫ਼ੀ ਮੰਗਾਂਗਾ। ਅਤੇ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਸੰਗਤ ਦਾ ਪਿਆਰ ਅਤੇ ਗੁਰੂ ਦੀ ਬਖਸ਼ਿਸ਼ ਹੋਵੇ, ਫਿਰ ਇਹ ਜੇ ਪ੍ਰਚਾਰਕ ਜੋ ਨੇ ਜਿਹੜੇ ਉਹਦਾ ਉਹ ਫਿਰ ਇੱਦਾਂ ਸਟੇਜਾਂ 'ਤੇ ਆ ਕੇ ਆਪ ਸੰਗਤਾਂ ਦੇ ਦਰਸ਼ਨ ਕਰਦੇ ਨੇ, ਪ੍ਰਚਾਰ ਕਰਦੇ ਨੇ। ਮੈਂ ਇਸ ਤੋਂ ਵੀ ਵੱਡੇ ਗੁਰਦੁਆਰੇ ਨਿਊਜ਼ੀਲੈਂਡ ਦਾ ਗੁਰਦੁਆਰੇ ਦੀ ਮੈਂ ਗੱਲ ਕਰਦਾ, ਤਾਕਾ ਨੀਨੀ, ਉਹ 1.5 ਗੁਣਾ ਹਾਲ ਸਾਡੇ ਨਾਲੋਂ ਵੱਡਾ ਹੈ। ਅਤੇ ਜਦੋਂ ਭਾਈ ਸਾਹਿਬ ਉੱਥੇ ਜਾਂਦੇ ਨੇ ਤਾਂ ਤਿਲ ਸਿੱਟਣ ਨੂੰ ਥਾਂ ਨਹੀਂ ਹੁੰਦੀ, ਬਾਹਰ ਸੰਗਤ ਲਈ ਬਾਹਰ ਬਿਠਾ ਬੈਠਣ ਲਈ ਅਰੇਂਜ ਕਰਦੇ ਨੇ। ਇਸੇ ਤਰ੍ਹਾਂ ਆਸਟ੍ਰੇਲੀਆ ਦੀ ਧਰਤੀ 'ਤੇ ਕ੍ਰੇਗੀਬਨ ਗੁਰਦੁਆਰਾ ਇੱਕ ਹੈਗਾ, ਉਹ ਆਪਣੇ ਮੈਲਬੋਰਨ ਵਿਖੇ, ਇਸੇ ਤਰ੍ਹਾਂ ਉਹ ਬਹੁਤ ਵੱਡਾ ਸੁੰਦਰ ਹਾਲ ਬਣਿਆ ਹੈ, ਅਤੇ ਸਿਡਨੀ ਵਿਖੇ। ਸੋ ਜਿੱਥੇ ਵੀ ਜਾਂਦੇ ਆ ਸੰਗਤ ਪਿਆਰ ਕਰਦੀ ਆ, ਗੁਰੂ ਦੀ ਬਖਸ਼ਿਸ਼ ਆ। ਅਤੇ ਮੈਂ ਬੇਨਤੀ ਕਰਨੀ ਕਿ ਇਸ ਫੇਰੀ ਦਾ ਭਾਈ ਸਾਹਿਬ ਦਾ ਜੋ ਇਸ ਸਟੇਜ 'ਤੇ ਆਖਰੀ ਦੀਵਾਨ ਕੱਲ੍ਹ ਹੋਵੇਗਾ, ਵੱਧ ਚੜ੍ਹ ਕੇ ਆਓ, ਆਪਾਂ ਵਧਾਈਗੀ ਵੀ ਦੇਣੀ ਆ। ਹੁਣ ਵੀ ਬਹੁਤ ਤੁਸੀਂ ਪਿਆਰ ਦਿੰਦੇ ਆ, ਬਹੁਤ ਸੰਗਤ ਆਉਂਦੀ ਆ, ਅਤੇ ਕੱਲ੍ਹ ਨੂੰ ਵੀ ਵਧਾਈਗੀ ਦੇ ਟਾਈਮ ਇੱਥੇ ਜ਼ਰੂਰ ਤੁਸੀਂ ਆ ਕੇ ਪ੍ਰਚਾਰ ਸੁਣੋ, ਅਤੇ ਵਧਾਈਗੀ ਦੇ ਟਾਈਮ ਜ਼ਰੂਰ ਆਓ। ਤੁਹਾਡਾ ਪਿਆਰ ਇਹ ਭਾਈ ਸਾਹਿਬ ਹੁਣਾਂ ਨੂੰ ਇੱਥੇ ਲੈ ਕੇ ਆਇਆ। ਮੈਂ ਕਈ ਵਾਰ ਕਹਿੰਦਾ ਕਿ ਧੰਨ ਨੇ ਕਿ ਪਰਿਵਾਰ ਤੋਂ ਬਾਹਰ ਰਹਿ ਕੇ ਦੇਸ਼ਾਂ ਵਿਦੇਸ਼ਾਂ 'ਚ, ਅਸੀਂ ਇੱਕ ਵਾਰੀ ਕਿਸੇ ਕੰਟਰੀ 'ਚ ਜਾ ਕੇ ਮੁੜ ਆਈਏ, 1 ਸਾਲ ਨਹੀਂ ਤਾਪ ਆਉਂਦੀ, ਅਤੇ ਭਾਈ ਸਾਹਿਬ ਹੁਣੀ ਤੁਰੇ ਰਹਿੰਦੇ ਆ। ਹੁਣ ਫਿਰ ਆਸਟ੍ਰੇਲੀਆ ਦਾ ਪ੍ਰੋਗਰਾਮ ਜਾਣਾ ਆ, ਅਤੇ ਮੈਂ ਅਰਦਾਸ ਕਰ ਸਕਦਾ ਕਿ ਮਹਾਰਾਜ ਇਹਨਾਂ ਨੂੰ ਇਸੇ ਤਰ੍ਹਾਂ ਬਲ ਬਖਸ਼ੋ, ਅਤੇ ਚੜ੍ਹਦੀ ਕਲਾ ਰੱਖੋ, ਤੰਦਰੁਸਤੀਆਂ ਦਿਓ, ਅਤੇ ਇਸੇ ਤਰ੍ਹਾਂ ਸੰਗਤ ਦਾ ਪ੍ਰਚਾਰ ਕਰਦੇ ਰਹਿਣ, ਗੁਰੂ ਦਾ ਪ੍ਰਚਾਰ। ਆਓ, ਮੈਂ ਸਮਾਂ ਜ਼ਿਆਦਾ ਲੈ ਲਿਆ, ਮੈਂ ਭਾਈ ਸਾਹਿਬ ਹੁਣਾਂ ਨੂੰ, ਭਾਈ ਪਿੰਦਰਪਾਲ ਸਿੰਘ ਜੀ ਹੁਣਾਂ ਨੂੰ ਬੇਨਤੀ ਕਰਦਾ ਕਿ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਅੱਜ ਦਾ ਜੋ ਦੀਵਾਨ ਹੈ ਸ਼ੁਰੂ ਕਰਨ, ਸੰਗਤਾਂ ਨੂੰ ਨਿਹਾਲ ਕਰਨ। ਆਓ ਕਥਾ ਦੇ ਨਾਲ ਜੁੜੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹਿ ਨਾ ਖਲ ਭਈ ਨਾ ਤੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਗੁਰਮਤਿ ਦੀਵਾਨ ਵਿੱਚ ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਭਾਈ ਸਾਹਿਬ ਜੀ ਨੇ ਅੱਜ ਕੀਰਤਨ ਦੀ ਸਮਾਪਤੀ ਰਾਮਕਲੀ ਕੀ ਵਾਰ ਵਿੱਚੋਂ ਜੋ ਭਾਈ ਸੱਤਾ ਔਰ ਬਲਵੰਡ ਜੀ ਦੀ ਉਚਾਰਨ ਕੀਤੀ ਹੈ ਉਸ ਦੀ ਅੱਠਵੀਂ ਪੌੜੀ ਨੂੰ ਗਾਇਨ ਕੀਤਾ ਹੈ। ਮੇਰਾ ਖਿਆਲ ਕਿ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਕੋਈ ਦਿਨ ਐਸਾ ਨਹੀਂ ਹੋਵੇਗਾ ਕਿ ਜਿਸ ਦਿਨ ਇਸ ਅੰਮ੍ਰਿਤ ਪੌੜੀ ਦਾ ਕੀਰਤਨ ਕੋਈ ਨਾ ਕੋਈ ਗੁਰਸਿੱਖ ਨਾ ਕਰਦਾ ਹੋਵੇ। ਦੂਸਰਾ, ਹਰ ਇੱਕ ਦੀ ਜ਼ਬਾਨ ਤੇ ਜਿਹੜਾ ਨੇਮ ਨਿਭਾਉਣ ਵਾਲਾ ਪ੍ਰੇਮੀ ਹੈ ਉਸ ਦੀ ਜ਼ਬਾਨ ਤੇ ਇਹ ਸ਼ਬਦ ਚੜ੍ਹੇ ਹੋਏ। ਆਪਾਂ ਥੋੜ੍ਹੇ ਜਿਹੇ ਅਰਥ ਕਰ ਲਈਏ ਕਿਉਂਕਿ ਇਸ ਵਿੱਚ ਗੁਰੂ ਸਾਹਿਬ ਦੇ ਰਬਾਬੀਆਂ ਨੇ ਜਿੰਨੇ ਸ਼ਰਧਾ ਭਰੇ ਬੋਲ ਕਹੇ ਨੇ। ਸੱਚ ਹੈ ਕਿ ਇਹ ਗੁਰੂ ਰਾਮਦਾਸ ਦੀ ਸਿਫਤ ਉਹਨਾਂ ਨੂੰ ਹੀ ਬਣਨ ਦੀ ਹੈ। ਇੱਕ ਤਾਂ ਅਸੀਂ ਸੁਣ ਰਹੇ ਸਾਂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸਿਰਫ ਥੋੜ੍ਹੇ ਜਿਹਾ ਅੱਖਰੀ ਅਰਥ ਕਰਾਂਗਾ, ਜ਼ਿਆਦਾ ਡਿਟੇਲ ਚ ਨਹੀਂ। ਅਸੀਂ ਸ਼ਬਦ ਵਰਤਨੇ ਆ ਧੰਨ। ਉਂਝ ਦਾਸ ਕਈ ਵਾਰੀ ਬੇਨਤੀ ਕਰਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਧੰਨ ਸ਼ਬਦ ਹੈ ਉਹ ਬਹੁ ਅਰਥਾਂ ਵਿੱਚ ਆਇਆ ਹੈ। ਉਚਾਰਨ ਇੱਕ ਰਹੇਗਾ ਪਰ ਸ਼ਬਦ ਦਾ ਅਰਥ ਇੱਕ ਨਹੀਂ ਹੁੰਦਾ। ਜਿਵੇਂ ਧੰਨ ਸ਼ਬਦ ਅਸੀਂ ਪੜ੍ਹਦੇ ਹਾਂ ਕਾਚਾ ਧੰਨ ਸੰਚੈ ਮੂਰਖ ਗਾਵਾਰ, ਉੱਥੇ ਧੰਨ ਦਾ ਸ਼ਬਦਕ ਅਰਥ ਹੈ ਪੈਸਾ ਜਾਂ ਦੁਨਿਆਵੀ ਸਾਡੇ ਪਦਾਰਥ। ਇਸੇ ਤਰ੍ਹਾਂ ਇੱਕ ਬਚਨ ਹੁੰਦਾ ਇਹ ਧੰਨ ਅਖੁੱਟ ਨਾਨ ਖੁੱਟੈ ਨਾ ਜਾਏ, ਲਫਜ ਧੰਨ ਹੀ ਹੈ ਪਰ ਅਰਥ ਬਦਲ ਗਿਆ, ਇਹਦਾ ਅਰਥ ਹੈ ਪਰਮੇਸ਼ਵਰ ਦਾ ਨਾਮ। ਅਸੀਂ ਇੱਕ ਪਾਠ ਕਰਨੇ ਹਾਂ ਕਿ ਧੰਨ ਫਿਰ ਇਹ ਨਾ ਆਖੀ ਹੈ, ਹੁਣ ਉੱਥੇ ਲਫਜ਼ ਫਿਰ ਬਦਲ ਗਿਆ ਆਪਣੇ ਅਰਥ, ਉੱਥੇ ਧੰਨ ਦਾ ਅਰਥ ਹੈ ਪਤਨੀ। ਅਸੀਂ ਇੱਕ ਪਾਠ ਕਰਨੇ ਹਾਂ ਧੰਨ ਕਹੇ ਤੂੰ ਵਸ ਮੈਂ ਨਾਲੇ, ਉੱਥੇ ਧੰਨ ਦਾ ਅਰਥ ਹੈ ਮਨੁੱਖ ਦੀ ਬੋਡੀ ਕਾਇਆ। ਦੇਖੋ ਕਿੰਨੇ ਸ਼ਬਦ ਅਰਥ ਬਦਲਦਾ ਹੈ। ਤੇ ਆਹ ਪਾਠ ਜੋ ਆਪਾਂ ਕਰ ਰਹੇ ਹਾਂ ਇਹ ਸਾਰੇ ਪੜ੍ਹਨੇ ਖਾਂ ਕਿ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰਸੋਈ। ਇਸ ਧੰਨ ਦਾ ਲਫਜ਼ੀ ਅਰਥ ਹੈ ਸਿਫਤ ਕਰਨੀ, ਸ਼ਾਬਾਸ਼ ਦੇਣੀ। ਤੇ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰਸਿੱਖ ਨੂੰ ਵੀ ਧੰਨ ਕਿਹਾ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਜੀ ਨੂੰ ਵੀ ਧੰਨ ਕਿਹਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਉਹਨਾਂ ਨੂੰ ਵੀ ਸ਼ਾਬਾਸ਼ ਧੰਨ ਕਿਹਾ ਹੈ, ਪਰ ਗੁਰੂ ਰਾਮਦਾਸ ਜੀ ਨੂੰ ਧੰਨ ਕਹਿਣ ਨਾਲ ਕੀ ਮਿਲਦਾ ਹੈ? ਮੰਨ ਲਓ ਅਸੀਂ ਸ਼ਬਦ ਸੁਣਿਆ ਧੰਨ ਧੰਨ ਰਾਮਦਾਸ ਗੁਰ, ਇਹਦਾ ਅਰਥ ਹੈ ਗੁਰੂ ਰਾਮਦਾਸ ਜੀ ਧੰਨਤਾ ਯੋਗ ਨੇ, ਧੰਨ ਹਨ, ਸ਼ਾਬਾਸ਼ ਹੈ। ਇਹ ਸਿਫਤ ਦਾ ਬੋਲ ਹੈ ਜਿਨ ਸਿਰਿਆ, ਜਿਸ ਅਕਾਲ ਪੁਰਖ ਨੇ ਸਿਰਜਿਆ ਸੀ ਗੁਰੂ ਰਾਮਦਾਸ ਜੀ ਨੂੰ, ਤਿਨੈ ਸਵਾਰਿਆ ਜੀਵਨ ਵੀ ਉਸਨੇ ਬਣਾਇਆ। ਅੱਗੇ ਜੀ ਕਹਿਣ ਲੱਗੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ,
ਉਸ ਵਕਤ ਕਰਾਮਾਤ ਪੂਰੀ ਵਾਪਰ ਗਈ ਜੀ ਕਿ ਸਿਰਜਣਹਾਰੇ ਅਕਾਲ ਪੁਰਖ ਨੇ ਗੁਰੂ ਰਾਮਦਾਸ ਜੀ ਦੇ ਤਨ ਨੂੰ ਧਾਰਨ ਕਰ ਲਿਆ ਹੈ। ਇਉਂ ਕਹਿ ਲਓ ਆਪ ਵਾਹਿਗੁਰੂ ਜੀ ਨੇ ਜਿਹੜਾ ਤਨ ਧਾਰਨ ਕੀਤਾ ਉਹਦਾ ਨਾਮ ਧੰਨ ਗੁਰੂ ਰਾਮਦਾਸ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਅੱਗੇ ਬਚਨ ਹੈ ਸਿੱਖੀ ਅਤੈ ਸੰਗਤੀ, ਸਿੱਖਾਂ ਨੇ ਔਰ ਸੰਗਤਾਂ ਨੇ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਇਹ ਸਤਿਗੁਰੂ ਆਪ ਸਦਾ ਰਹਿਣ ਵਾਲੇ ਹੋ, ਆਪ ਅਡੋਲ ਹੋ, ਆਪ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਹਾਂ ਜਿੰਨੀ ਤੂੰ ਸੇਵਿਆ ਭਾਉ ਕਰ, ਜਿਸ ਨੇ ਤੁਹਾਨੂੰ ਭਾਵਨਾ ਸਹਿਤ ਸ਼ਰਧਾ ਨਾਲ ਕਿਹਾ ਮੁੱਖ ਤੋਂ ਧੰਨ ਗੁਰੂ ਰਾਮਦਾਸ, ਜਿੰਨੀ ਤੂੰ ਸੇਵਿਆ ਭਾਉ ਕਰ, ਸੇਤੁ ਦੁਪਾਰ ਉਤਾਰਿਆ। ਲੱਭ ਲੋਭ ਕਾਮ ਕ੍ਰੋਧ ਮੋਹ ਇਹ ਸਾਰੇ ਵਾਸ਼ਨਾ ਨੇ, ਮਾਰ ਕੱਢੇ ਤੁਧ ਸਾਹ ਪਰਵਾਰਿਆ। ਇਹਨਾਂ ਨੂੰ ਪਰਿਵਾਰ ਸੇਤ ਤੁਸੀਂ ਅੰਦਰੋਂ ਕੱਢ ਦਿੱਤਾ, ਕਿਉਂਕਿ ਇਹਨਾਂ ਪੰਜਾਂ ਦਾ ਪਰਿਵਾਰ ਵੀ ਬਹੁਤ ਵੱਡਾ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਹ ਪਰਵਾਰਿਆ। ਧੰਨ ਸੋ ਤੇਰਾ ਥਾਨ ਹੈ, ਡਿੱਠੇ ਸਭੇ ਥਾਮ ਨਹੀਂ ਤੁਧਜਿਆ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ ਕਰ। ਆਪਾਂ ਬੜੀ ਵਾਰੀ ਇੱਥੇ ਅਰਥ ਕੀਤੇ ਆ, ਅਸਲ ਚ ਇਹ ਪਰਸ਼ੀਅਨ ਦਾ ਸ਼ਬਦ ਹੈ ਪੇਸ਼ਕਾਰਾ। ਪੇਸ਼ਕਾਰਾ ਦਾ ਮਤਲਬ ਹੈ ਕਿ ਜਦੋਂ ਪੁਰਾਤਨ ਸਮੇਂ ਬਾਦਸ਼ਾਹ ਆਉਂਦਾ ਸੀ ਨਾ ਦਰਬਾਰ ਵਿੱਚ, ਤੇ ਉਹਦੀਆਂ ਸਿਫਤਾਂ ਕਰਨ ਵਾਲੇ ਕਵੀ ਉਹਦੇ ਤੋਂ ਪਹਿਲਾਂ ਪਹੁੰਚ ਜਾਂਦੇ ਸਨ। ਜਦੋਂ ਬਾਦਸ਼ਾਹ ਹੁੰਦਾ ਸੀ ਉਹਦੀ ਪਾਲਕੀ ਦੇ ਅੱਗੇ ਨਗਾਰਾ ਤੇ ਨਰਸਿੰਘਾ ਵੱਜਦਾ ਸੀ। ਇਹ ਪੇਸ਼ਕਾਰੇ ਦਾ ਅਰਥ ਹੈ ਜਿਹੜੇ ਤੇਰੇ ਦਰਬਾਰ ਦੀ ਸਿਫਤ ਕਰਨ ਵਾਲੇ ਸੇਵਾਦਾਰ ਨੇ। ਗੁਰੂ ਰਾਮਦਾਸ ਆਪ ਜੀ ਤਾਂ ਧੰਨ ਹੋ, ਆਪ ਜੀ ਦੇ ਪੇਸ਼ਕਾਰੇ ਵੀ ਧੰਨ ਨੇ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ ਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਅੱਗੇ ਫਿਰ ਬਹਿੰਦੇ ਨੇ ਰਬਾਬੀ ਸਾਹਿਬ, ਗੁਰ ਡਿੱਠਾ ਤਾਂ ਮਨ ਸਾਦਾ ਹਰਿਆ। ਇਹ ਭਾਈ ਸਾਹਿਬ ਜੀ ਹੁਣ ਪੜ੍ਹ ਕੇ ਗਏ। ਆਓ ਸੰਗਤ ਜੀ, ਅੱਜ ਚਾਰ ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਦਾਸ ਨੇ ਯਤਨ ਕਰਨਾ, ਪਹਿਲਾਂ ਮਨ ਸੀ ਵੀ ਦੋ ਦਿਨ ਅਖੀਰ ਐਲਸਮ ਰਨ ਤੇ ਹੈ, ਉੱਥੇ ਵੀ ਚਾਰ ਮੁਕੰਮਲ ਕਰਾਂਗਾ, ਪਰ ਮੈਨੂੰ ਪਤਾ ਹੈ ਦੁਬਾਰਾ ਫਿਰ ਦੱਸਣਾ। ਹੁਣ ਸੰਗਤ ਜੁੜੀ ਹੋਈ ਹੈ, ਯਤਨ ਕਰਾਂਗੇ ਕਿ ਭਗਤ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਇੱਥੇ ਸੰਪੰਨ ਹੋ ਸਕੇ। ਚਾਰ ਸਲੋਕ ਆਪ ਜੀ ਨੇ ਸਰਵਣ ਕੀਤੇ ਨੇ, ਇੱਕ ਇੱਕ ਸਲੋਕ ਦੇ ਅੱਖਰੀ ਅਰਥ ਤੇ ਸਮੇਂ ਅਨੁਸਾਰ ਉਹਨਾਂ ਦੀ ਵਿਚਾਰ ਆਪਾਂ ਕਰ ਸਕੀਏ। ਜਿਤਨੇ ਆਪ ਗੁਰੂ ਦਰਬਾਰ ਵਿੱਚ ਹਾਜ਼ਰ ਹੋ, ਸਤਿਗੁਰਾਂ ਦੇ ਅੰਮ੍ਰਿਤ ਬਚਨ ਇੱਥੇ ਬੈਠ ਕੇ ਸਰਵਣ ਕਰ ਰਹੇ ਹੋ ਜਾਂ ਆਪਣੇ ਘਰਾਂ ਵਿੱਚ ਆਪ ਜੀ ਇਸ ਅਸਥਾਨ ਤੋਂ ਲਾਈਵ ਦੇਖ ਔਰ ਸੁਣ ਰਹੇ ਹੋ, ਕਰੋ ਕਿਰਪਾ ਸਾਧ ਸੰਗਤ ਜੀ, ਅਸੀਸ ਬਖਸ਼ੋ। ਗੁਰੂ ਰਾਮਦਾਸ ਸਾਡੇ ਮਨ ਨੂੰ ਟਿਕਾ ਬਖਸ਼ੋ, ਅਡੋਲਤਾ ਬਖਸ਼ੋ, ਸ਼ਬਦ ਦਾ ਰਸ ਬਖਸ਼ੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੱਜ ਪਹਿਲਾ ਸਲੋਕ ਹੈ ਕਬੀਰ ਉੱਤੇ ਸਲੋਕਾਂ ਦਾ ਪਾਠ ਆ ਰਿਹਾ, ਤੇ ਮੇਰੀ ਇੱਕ ਬੇਨਤੀ ਹੁੰਦੀ, ਮੈਂ ਜਿੱਥੇ ਵੀ ਜਾਵਾਂ ਚਾਹੇ ਕਿਸੇ ਮੁਲਕ ਵਿੱਚ ਵੀ, ਮੈਂ ਕਹਿੰਦਾ ਸੰਗਤ ਕੁਛ ਨਿਤਨਿਮ ਕਰਨ ਵਾਲੇ ਆਉਂਦੇ ਆ, ਕਈ ਸਿਰਫ ਕੱਲਾ ਜਪਜੀ ਸਾਹਿਬ ਦਾ ਪਾਠ ਕਰਦੇ ਆ, ਕਈ ਸੱਜਣ ਹੋ ਸਕਦਾ ਕੁਛ ਵੀ ਨਾ ਕਰਦੇ ਹੋਣ ਪਰ ਉਹ ਗੁਰਦੁਆਰੇ ਆ ਕੇ ਸੁਣਦੇ ਆ, ਜਿਹੜੇ ਤਾਂ ਸਹਿਜ ਪਾਠ ਕਰਦੇ ਨੇ ਜੀ। ਅਸੀਂ ਜ਼ਬਾਨ ਤੋਂ ਬੋਲਾਂਗੇ ਉਹਨਾਂ ਨੂੰ ਸਮਝ ਪਈ ਜਾਣੀ ਹੈ। ਹੁਣ ਜੇ ਚਲੋ ਸਾਨੂੰ ਇੰਨੀਆਂ ਸਹੂਲਤਾਂ ਦੇ ਦਿੱਤੀਆਂ ਨੇ ਇਸ ਸਾਇੰਸ ਨੇ, ਤੇ ਅਸੀਂ ਜਿਹੜਾ ਸਲੋਕ ਉੱਤੇ ਲੱਗਾ ਹੁੰਦਾ ਉਹਨੂੰ ਜ਼ਰੂਰ ਪੜ੍ਹ ਲਿਆ ਕਰੀਏ, ਤੇ ਉਹਦੇ ਅਰਥਾਂ ਵੱਲ ਧਿਆਨ ਜ਼ਰੂਰ ਦੇਣਾ ਹੈ ਜੀ। ਕਿਉਂਕਿ ਇਸ ਨਾਲ ਜਿਹੜਾ ਪਾਠ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਦਾ, ਜਿਹਨੇ ਪਾਠ ਨਹੀਂ ਕੀਤਾ ਸੰਗਤ ਜੀ, ਉਹਦੀ ਹਾਜ਼ਰੀ ਵੀ ਸ਼ਬਦ ਵਿੱਚ ਲੱਗ ਜਾਂਦੀ ਹੈ। ਇਹ ਬਚਨ ਕਹਿ ਕਬੀਰ, ਬਾਮਨ ਗੁਰੂ ਹੈ ਜਗਤ ਕਾ। ਕਬੀਰ ਸਾਹਿਬ ਇਹ ਸ਼ਬਦ ਕਹਿ ਰਹੇ ਨੇ,
ਇਹਤੇ ਸ਼ਬਦ ਉਹਨਾਂ ਬਾਹਮਣ ਵਰਤਿਆ ਹੈ, ਪਰ ਆਪਾਂ ਸ਼ਬਦ ਵਰਤਾਂਗੇ ਬ੍ਰਾਹਮਣ ਕਹਿ ਲਓ ਜਾਂ ਬਾਹਮਣ ਸ਼ਬਦ ਹੀ ਵਰਤਣੇ। ਕਬੀਰ ਸਾਹਿਬ ਕਹਿ ਰਹੇ ਨੇ ਜਿਹੜਾ ਬ੍ਰਾਹਮਣ ਹੈ ਉਹ ਜਾਗਤਕ ਲੋਕਾਂ ਦਾ ਗੁਰੂ ਜ਼ਰੂਰ ਹੈ, ਸੰਸਾਰੀ ਲੋਕਾਂ ਦਾ ਗੁਰੂ ਜ਼ਰੂਰ ਹੈ। ਅਤੇ ਨਾਲ ਬਚਨ ਕਰਦੇ ਨੇ ਭਗਤਨ ਕਾ ਗੁਰ ਨਾਹੀਂ। ਭਗਤਨ ਸ਼ਬਦ ਜਿਹੜਾ ਹੈ ਇਹ ਬਹੁ ਵਚਨ ਵਿੱਚ ਹੈ, ਇਹਦਾ ਅਰਥ ਹੈ ਕਿ ਪਰਮਾਤਮਾ ਦੀ ਭਗਤੀ ਕਰਨ ਵਾਲੇ ਜਿਹੜੇ ਭਗਤ ਨੇ ਬ੍ਰਾਹਮਣ ਜਾਗਤਕ ਲੋਕਾਂ ਦਾ, ਜਾਗਤਕ ਮਤਲਬ ਸੰਸਾਰੀ ਲੋਕ, ਸੰਸਾਰੀ ਲੋਕਾਂ ਦਾ ਗੁਰੂ ਤਾਂ ਹੈ ਪਰ ਭਗਤੀ ਕਰਨ ਵਾਲੇ ਲੋਕਾਂ ਦਾ ਉਹ ਗੁਰੂ ਨਹੀਂ, ਭਗਤਾਂ ਦਾ ਗੁਰੂ ਨਹੀਂ। ਪਹਿਲਾਂ ਅਖਰੀ ਅਰਥ ਆਪ ਜੀ ਸੁਣਿਓ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ ਕਿਉਂ, ਅਰਜ ਉਰਜ ਕਹਿ ਪਚ ਮੂਵਾ। ਅਰਜ ਉਰਜ ਕਹਿ ਦਾ ਅਰਥ ਹੈ ਕਿ ਅਰਜ ਦਾ ਅਰਥ ਫਸ ਕੇ ਤੇ ਉਰਜ ਦਾ ਅਰਥ ਉਲਝ ਕੇ, ਜਾਂ ਆਪਾਂ ਸ਼ਬਦ ਵਰਦੇ ਉਲਝ ਗਿਆ ਹੈ। ਕਹਿੰਦੇ ਨੇ ਇਹ ਜਿਹੜਾ ਬਾਹਮਣ ਹੈ ਇਹ ਅਸਲ ਚ ਚਾਰਾਂ ਦੇ ਵੇਦਾਂ ਦੇ ਵਿੱਚ ਹੀ ਫਸ ਗਿਆ ਹੈ, ਇਹਦੇ ਵਿੱਚ ਹੀ ਕਰਮ ਕਾਂਡ ਵਿੱਚ ਉਲਝਿਆ ਪਿਆ ਹੈ। ਸ਼ਬਦ ਹੈ ਕਿ ਅਰਜ ਉਰਜ ਕੈ ਪਚਮ ਵਾ। ਸੰਗਤ ਜੀ ਫਿਰ ਅਖਰੀ ਅਲ ਧਿਆਨ ਨਾਲ ਸੁਣਿਓ, ਅਰਜ ਦਾ ਅਰਥ ਫਸ ਤੇ ਉਰਜ ਦਾ ਅਰਥ ਉਲਝਣਾ। ਅਰਜ ਉਰਜ ਕੈ ਪਚਮ ਵਾ, ਇਹਦੇ ਵਿੱਚ ਹੀ ਪਚ ਗਿਆ, ਇਹਦੇ ਵਿੱਚ ਹੀ ਆਤਮਕ ਮੌਤ ਮਰ ਗਿਆ। ਤੇ ਅੱਗੇ ਭਗਤ ਜੀ ਕਹਿ ਰਹੇ ਨੇ ਕਿ ਚਾਰੋਂ ਵੇਦੋ ਮਾਹੇ, ਇਹ ਚਾਰ ਵੇਦਾਂ ਦੇ ਵਿੱਚ ਹੀ ਉਲਝ ਕੇ ਆਪਣੇ ਆਪ ਨੂੰ ਖਤਮ ਕਰ ਲਿਆ। ਇਹ ਸੰਸਾਰੀ ਲੋਕਾਂ ਦਾ ਗੁਰੂ ਤਾਂ ਹੈ ਪਰ ਭਗਤੀ ਕਰਨ ਵਾਲਿਆਂ ਦਾ ਗੁਰੂ ਨਹੀਂ, ਕਿਉਂਕਿ ਜਿਸ ਮੁਲਕ ਤੋਂ ਆਪਾਂ ਆਏ ਹਾਂ ਆਪ ਨੂੰ ਪਤਾ ਹੈ ਕਿ ਉੱਥੇ ਮਾਨਵ ਜਾਤੀ ਦੇ ਚਾਰ ਹਿੱਸੇ ਕੀਤੇ ਗਏ, ਜਿਹਨੂੰ ਆਪਾਂ ਚਾਰ ਵਰਨ ਕਹਿੰਦੇ। ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਇਹ ਪਾਠ ਕਰਨੇ। ਸੰਗਤ ਜੀ ਥੋੜ੍ਹਾ ਜਿਹਾ ਆਪ ਜੀ ਇਸ ਸੰਬੰਧੀ ਧਿਆਨ ਦਿਆ ਜੇ, ਇੱਕ ਤਾਂ ਇਹਦੇ ਅਰਥ ਨਫ਼ਰਤ ਨਾਲ ਨਹੀਂ ਕਰਨੇ, ਮੈਂ ਕੁਛ ਬੇਨਤੀਆਂ ਆਰੰਭ 'ਚ ਕਰ ਦੇਣੀਆਂ, ਕਿਉਂਕਿ ਜਦੋਂ ਸ਼ਬਦ ਬਾਹਮਣ ਆ ਜਾਏ ਬ੍ਰਾਹਮਣ ਆ ਜਾਏ ਤਾਂ ਅਸੀਂ ਪੂਰਾ ਜ਼ੋਰ ਲਾ ਦਿੰਦੇ ਵੀ ਰਗੜ ਦਿਓ ਪੂਰਾ, ਇਹ ਜਾਤ ਕਰਕੇ ਨਾ। ਕੋਈ ਗੱਲ ਆਪਾਂ ਮੈਂ ਰੋਜ਼ ਕਹਿੰਦਾ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਤੁਹਾਡੀ ਹਜ਼ੂਰੀ 'ਚ ਬੈਠ ਕੇ ਇੰਨੀ ਕੁ ਕਿਰਪਾ ਕਰੋ ਦਵੈਸ਼ ਅਧੀਨ ਕੋਈ ਸ਼ਬਦ ਮੂੰਹ ਚੋਂ ਨਾ ਨਿਕਲੇ, ਈਰਖਾ ਅਧੀਨ। ਹੁਣ ਸ਼ਬਦ ਕਹਿ ਮਾਨਵ ਜਾਤੀ ਚਾਰ ਹਿੱਸਿਆਂ ਵਿੱਚ ਵੰਡ ਦਿੱਤੀ, ਜਿਹਨੂੰ ਆਪਾਂ ਚਾਰ ਵਰਨ ਕਹਿੰਦੇ। ਚਾਰ ਵਰਨ ਨੇ ਤੇ ਚਾਰ ਆਸ਼ਰਮ ਨੇ। ਚਾਰ ਵਰਨਾਂ ਦੇ ਵਿੱਚ ਬ੍ਰਾਹਮਣ ਹੈ ਪਹਿਲਾ ਵਰਨ, ਦੂਸਰਾ ਖੱਤਰੀ ਹੈ, ਤੀਸਰਾ ਵੈਸ਼ ਹੈ ਤੇ ਚੌਥੇ ਵਰਨ ਨੂੰ ਜਿਹੜਾ ਉਹ ਸ਼ੂਦ ਜਾਂ ਸ਼ੂਦਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੈ ਚਾਰ ਆਸ਼ਰਮ ਨੇ, ਚਾਰ ਆਸ਼ਰਮ ਵਿੱਚੋਂ ਮਨੁੱਖ ਦੀ ਉਮਰ ਨੂੰ 100 ਸਾਲ ਵਿੱਚ ਉਹਨਾਂ ਮਿਥ ਲਿਆ ਕਿ ਬੰਦੇ ਦੀ ਉਮਰ 100 ਸਾਲ, 25 ਸਾਲ ਬ੍ਰਹਮਚਰਜ ਹੈ, 25 ਤੋਂ 50 ਸਾਲ ਤੱਕ ਅਸਲ 'ਚ ਉਹਨਾਂ ਨੇ ਗ੍ਰਿਸਤ ਨੂੰ ਦਿੱਤਾ। ਦੇਖੋ ਉਹ ਉਹਨਾਂ ਨੇ ਜੇ ਸਮਾਂ ਵੰਡਿਆ 25 ਸਾਲ ਤੱਕ ਬ੍ਰਹਮਚਰਜ, 25 ਤੋਂ ਬਾਅਦ ਵਿਆਹ ਹੈ, 50 ਸਾਲ ਤੱਕ ਗ੍ਰਿਸਤੀ ਹੈ ਤੇ 50 ਤੋਂ ਲੈ ਕੇ 75 ਤੱਕ ਬਾਨਪ੍ਰਸਤ ਹੈ, ਜੰਗਲਾਂ 'ਚ ਰਹਿੰਦਾ ਹੈ, ਤੇ 75 ਤੋਂ ਲੈ ਕੇ 100 ਤੱਕ ਜਿਹੜਾ ਹੈ ਉਹਨੂੰ ਕਿਹਾ ਜਾਂਦਾ ਇਹ ਸੰਨਿਆਸੀ ਹੈ। ਇਸ ਤੋਂ ਹੀ ਵੰਡਿਆ ਜੀ, ਇਉਂ ਕਹਿ ਲਓ ਜੀ ਜੇ ਸਮਾਂ ਨਾਮ ਹੀ ਵੰਡੀਏ, ਪਹਿਲਾਂ ਬ੍ਰਹਮਚਰਜ ਹੈ, ਫਿਰ ਗ੍ਰਿਸਤ ਹੈ, ਉਸ ਤੋਂ ਬਾਅਦ ਬਾਨਪ੍ਰਸਤ ਹੈ ਤੇ ਉਸ ਤੋਂ ਬਾਅਦ ਜਿਹੜਾ ਉਹ ਸੰਨਿਆਸ ਹੈ ਸਤਿਗੁਰੂ ਜੀ ਦੇ ਵੇਲੇ, ਇੱਥੋਂ ਤੱਕ ਕਿ ਬ੍ਰਾਹਮਣ ਦਾ ਕਰਮ ਵੰਡ ਦਿੱਤਾ ਗਿਆ, ਖੱਤਰੀ ਦਾ ਕਰਮ ਵੰਡ ਦਿੱਤਾ ਗਿਆ, ਵੈਸ਼ ਦਾ ਕਰਮ ਵੰਡ ਦਿੱਤਾ ਗਿਆ, ਸ਼ੂਦਰ ਦਾ ਵੀ ਥੋੜ੍ਹਾ ਜਿਹਾ, ਕਿਉਂਕਿ ਭਗਤ ਜੀ ਬਹੁਤ ਇਹ ਅਸੀਂ ਗੁਰਬਾਣੀ 'ਚ ਲਾਂਗੇ, ਸਤਿਗੁਰਾਂ ਨੇ ਕੀ ਬਖਸ਼ਿਸ਼ ਸਾਡੇ 'ਤੇ ਕੀਤੀ ਜੀ। ਇਹਦੇ ਵਿੱਚ ਕੀ ਕਿਹਾ ਵੀ ਬ੍ਰਾਹਮਣ ਦਾ ਕਰਮ ਹੈ, ਆ ਜਿਹੜਾ ਬ੍ਰਾਹਮਣ ਹੈ ਇਹ 3 ਕਰਮ ਕਰਦਾ ਹੈ। ਉਂਝ ਵੈਸੇ ਵੇਦ ਦੇ ਮੁਤਾਬਕ ਇਹਨੂੰ ਬ੍ਰਾਹਮਣ ਸ਼ਬਦ ਵੇਦ ਆਇਆ, ਉਦੋਂ ਬਾਅਦ ਸ਼ਬਦ ਪ੍ਰੋਹਿਤ ਵੀ ਆ ਗਿਆ ਮਨੁ ਸਿਮਰਤੀ ਅਨੁਸਾਰ ਕਿ ਬ੍ਰਾਹਮਣ ਦੇ ਇਹ 6 ਕੰਮ ਨੇ। ਪਹਿਲਾ ਕੰਮ ਹੈ ਗਿਆਨ ਪੜ੍ਹਨਾ ਤੇ ਗਿਆਨ ਪੜ੍ਹਾਉਣਾ, ਮੈਂ ਬੇਨਤੀ, ਵਿੱਦਿਆ ਪੜ੍ਹਨੀ ਤੇ ਵਿੱਦਿਆ ਪੜ੍ਹਾਉਣੀ, ਉਹਦੇ ਵਿੱਚ ਵੇਦ ਵੀ ਨੇ, ਸਿਮਰਤੀਆਂ ਨੇ, ਗਿਆਨ ਵਿਗਿਆਨ ਹੈ। ਇਹਦਾ ਕੰਮ ਹੈ ਵੇਦ ਵਿੱਦਿਆ ਪੜ੍ਹਨੀ ਤੇ ਵਿੱਦਿਆ ਪੜ੍ਹਾਉਣੀ। ਦੂਸਰਾ ਬ੍ਰਾਹਮਣ ਦਾ ਕਰਮ ਹੈ ਯੱਗ ਕਰਨੇ
ਤੇ ਯੱਗ ਕਰਾਉਣੇ, ਚਾਰ ਹੋ ਗਏ। ਪੰਜਵਾਂ ਕੰਮ ਕਹਿ ਦਾਨ ਦੇਣਾ ਤੇ ਦਾਨ ਲੈਣਾ, ਇਹ ਛੇ ਕਰਮ ਨਿਰਧਾਰਿਤ ਕਰ ਦਿੱਤੇ। ਹੁਣ ਅਗਲਾ ਆ ਗਿਆ ਖੱਤਰੀ, ਇਹਨੇ ਸਿਰਫ ਇਹ ਛੇ ਹੀ ਕਰਨੇ। ਅੱਗੇ ਆ ਖੱਤਰੀ, ਖੱਤਰੀ ਦਾ ਕੰਮ ਹੈ ਕਿ ਉਹਨੇ ਬ੍ਰਾਹਮਣ ਨੂੰ ਬਚਾਉਣ ਵਾਸਤੇ ਜਾਂ ਪਰਜਾ ਨੂੰ ਬਚਾਉਣ ਵਾਸਤੇ ਸ਼ਸਤਰਧਾਰੀ ਹੋ ਕੇ ਉਹਨੇ ਮੁਕਾਬਲਾ ਕਰਨਾ ਮੈਦਾਨੇ ਜੰਗ ਵਿੱਚ। ਉਸ ਤੋਂ ਬਾਅਦ ਆ ਗਿਆ ਵੈਸ਼, ਇਹਦੇ ਵਿੱਚ ਖੇਤੀ ਕਰਨ ਵਾਲਾ ਵੀ ਹੈ ਤੇ ਵਪਾਰ ਕਰਨ ਵਾਲਾ ਵੀ ਹੈ। ਵਪਾਰ ਕਰਨ ਵਾਲਾ, ਖੇਤੀ ਕਰਨ ਵਾਲਾ ਉਹ ਵੈਸ਼ ਹੈ। ਇਸ ਤੋਂ ਅੱਗੇ ਚੌਥਾ ਵਰਨ ਹੈ ਜਿਹਨੂੰ ਸ਼ੋਧਰ ਕਿਹਾ, ਗੁਰਬਾਣੀ ਚ ਸ਼ੋਧ ਸ਼ਬਦ ਵਰਤਿਆ। ਇਹਦਾ ਕੰਮ ਹੈ ਕਿ ਇਹਨੇ ਤਿੰਨਾਂ ਵਰਨਾਂ ਦੀ ਸੇਵਾ ਕਰਨੀ ਹੈ। ਫਿਰ ਇਸ ਤੋਂ ਅਗਲੀ ਗੱਲ, ਦੁਰਗਤੀ ਇੰਨੀ ਹੋਈ ਕਿ ਸ਼ੂਦਰ ਜਿਹੜਾ ਹੈ ਉਹਨੂੰ ਕੋਈ ਹੱਕ ਨਹੀਂ ਕਿ ਉਹ ਧਰਮ ਗ੍ਰੰਥ ਪੜ੍ਹ ਸਕੇ। ਕਿਉਂ? ਕਬੀਰ ਸਾਹਿਬ ਨੇ ਸ਼ਬਦ ਵਰਤਿਆ, ਤੂੰ ਦੁਨੀਆਂ ਦਾ ਗੁਰੂ ਹੋ ਸਕਣਾ ਪਰ ਭਗਤਾਂ ਦਾ ਨਹੀਂ। ਆਪਾਂ ਦੇਖਾਂਗੇ ਉਹ ਸ਼ੂਦਰ ਜਿਹੜਾ ਹੈ। ਇੱਥੋਂ ਤੱਕ ਚਲੋ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ। ਸ਼ੂਦਰ ਵੇਦ ਮੰਤਰ ਨਹੀਂ ਸੁਣ ਸਕਦਾ, ਉਹਦੇ ਕੰਨਾਂ ਸਿੱਕਾ ਢਾਲ ਕੇ ਪਾਇਆ ਜਾ ਸਕਦਾ ਹੈ, ਉਹਦੀ ਜ਼ਬਾਨ ਕੱਟੀ ਜਾ ਸਕਦੀ ਹੈ। ਉਹ ਜੇ ਸ਼ਹਿਰ ਵਿੱਚ ਵੜਨਾ ਤੇ ਗਲ 'ਚ ਢੋਲ ਪਾ ਕੇ ਢੋਲ ਵਜਾਏ, ਕਿਉਂਕਿ ਉਹਦਾ ਪਰਛਾਵਾਂ ਲੋਕਾਂ ਨੂੰ ਭ੍ਰਸ਼ਟ ਦਏਗਾ। ਇੱਥੋਂ ਤੱਕ ਜੇ ਖੂਹ 'ਤੇ ਪਾਣੀ ਪੀਣਾ, ਉਹ ਸਵਰਨ ਜਾਤੀ ਵਾਲੇ ਦੇ ਖੂਹ 'ਤੇ ਨਹੀਂ ਜਾ ਸਕਦਾ, ਉਹਦੀ ਮੰਜੀ 'ਤੇ ਨਹੀਂ ਬੈਠ ਸਕਦਾ। ਇਹ ਵੰਡ ਦਿੱਤਾ ਗਿਆ, ਉਹਨੂੰ ਭਗਤੀ ਦਾ ਕੋਈ ਹੱਕ ਨਹੀਂ। ਪਰ ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਸਤਿਗੁਰਾਂ ਨੇ ਬਾਣੀ 'ਚ ਬਖਸ਼ਿਸ਼ ਕੀਤੀ, ਜਿਹੜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਆਪਾਂ ਸਾਰੇ ਪ੍ਰਮਾਣ ਇੱਥੋਂ ਹੀ ਲੈਣੇ ਨੇ ਬਾਣੀ 'ਚੋਂ, ਕੋਈ ਮੈਂ ਬਾਹਰੋਂ ਖੱਬੇ ਸੱਜੇ ਲਿਖੇ। ਬ੍ਰਾਹਮਣ ਦਾ ਕਰਮ ਜਿਹੜਾ ਸੀ, ਪੜ੍ਹਨਾ ਤੇ ਪੜ੍ਹਾਉਣਾ, ਦਾਨ ਲੈਣਾ ਤੇ ਦਾਨ ਦੇਣਾ, ਯੱਗ ਕਰਨੇ ਤੇ ਯੱਗ ਕਰਾਉਣੇ, ਪਰ ਸਮੇਂ ਦੇ ਨਾਲ ਇਸ ਵਰਨ ਨੇ ਇੰਨਾ ਕੁ ਪ੍ਰਭਾਵ ਪਾਇਆ, ਇਹਨੇ ਤਿੰਨਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਗਿਆ ਤੇ ਅੱਜ ਤੱਕ ਵੀ ਹੈ ਉੱਥੇ। ਸਤਿਗੁਰਾਂ ਨੇ ਬ੍ਰਹਮ ਲਫ਼ਜ਼ ਨਾਲ ਨਫ਼ਰਤ ਨਹੀਂ ਕੀਤੀ। ਧਿਆਨ ਨਾਲ ਸੁਣਿਓ, ਮੈਂ ਆਪ ਨੂੰ ਤਾਂ ਕਿਹਾ ਜੇ ਮੈਂ ਸਿਰਫ ਬ੍ਰਾਹਮਣ ਲਫ਼ਜ਼ ਦੇ ਬਾਰੇ ਬੋਲੀ ਜਾਵਾਂ ਵੀ ਬ੍ਰਾਹਮਣ ਇਸ ਤਰ੍ਹਾਂ, ਬ੍ਰਾਹਮਣ ਇਸ ਤਰ੍ਹਾਂ, ਕਰਮ ਕਾਂਡੀ ਪਖੰਡੀ ਸ਼ਬਦ ਤੇ ਅਸਲੀ ਸ਼ਬਦ 'ਚ ਫਰਕ ਹੈ ਨਾ ਜੀ। ਹੁਣ ਆਪ ਨੂੰ ਪਤਾ ਹੋਵੇ, ਅਸੀਂ ਤੇਜ ਤੋਂ ਕਈ ਵਾਰੀ ਸ਼ਬਦ ਵਰਤਦੇ ਨੇ, ਕਾਫੀ ਸਖਤ ਵਰਤਦੇ ਹਾਂ ਬ੍ਰਾਹਮਣ ਲਈ। ਰਾਮਾਨੰਦ ਜੀ ਬ੍ਰਾਹਮਣ ਨੇ, ਜਿਨ੍ਹਾਂ ਦਾ ਸ਼ਬਦ ਪੜ੍ਹਦੇ ਹੋ, ਕੱਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਇਓ ਭੰਗ, ਉਹ ਬ੍ਰਾਹਮਣ ਪਰਿਵਾਰ 'ਚੋਂ ਨੇ। ਹਾਲਾਂਕਿ ਗੁਰਬਾਣੀ ਇਸ ਗੱਲ ਨੂੰ ਸਵੀਕਾਰਦੀ ਨਹੀਂ। ਪਰ ਅਗਲਾ ਬਚਨ, ਆਪ ਜੀ ਇੱਕ ਸ਼ਬਦ ਪੜ੍ਹਦੇ ਹੋ ਪਰਮਾਨੰਦ ਜੀ ਦਾ, ਭਗਤ ਜੀ ਦਾ, ਤੈ ਨਰ ਕਿਆ ਪੁਰਾਣ ਸੁਣ ਕੇ ਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨਾ ਦੀਨਾ। ਉਹ ਬ੍ਰਾਹਮਣ ਨੇ, ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਭਗਤ ਜੈ ਦੇਵ ਜੀ ਦਾ, ਪਰਮਾਦ ਪੁਰਖ ਮਨੋਪਮੰਗ ਸਤ ਆਦ ਭਾਵ ਰਤਨ, ਉਹ ਬ੍ਰਾਹਮਣ ਨੇ। ਬੇਣੀ ਜੀ ਦੀ ਬਾਣੀ ਪੜ੍ਹਦੇ ਹਾਂ, ਉਹ ਬ੍ਰਾਹਮਣ ਨੇ। ਕੁਛ ਵਿਦਵਾਨ ਇਹ ਮੰਨਦੇ ਨੇ ਕਿ ਸੂਰਦਾਸ ਵੀ ਬ੍ਰਾਹਮਣ ਹੈ। ਮੈਂ ਤਾਂ ਤੁਹਾਨੂੰ ਬੇਨਤੀ ਕੀਤੀ, ਆਪਾਂ ਜਾਤ ਨਾਲ ਜੋੜ ਕੇ ਨਹੀਂ ਦੇਖਣਾ। ਪਰ ਉਸ ਵਕਤ ਕੀ ਹੈ, ਉਹ ਜਿਹੜਾ ਬ੍ਰਾਹਮਣ ਹੈ ਉਹ ਆਪਣਾ ਇੰਨਾ ਕੁ ਅਧਿਕਾਰ ਬਣਾਈ ਬੈਠਾ, ਉਹ ਸ਼ੋਦਰ ਨੂੰ ਨਾ ਰੱਬ ਦੀ ਬੰਦਗੀ ਕਰਨ ਦਿੰਦਾ ਕਰਮ ਕਾਂਡੀ। ਹਾਲਾਂਕਿ ਮੈਂ ਕਿਹਾ ਰਾਮਾਨੰਦ ਜੀ ਨੇ ਗੁਰਬਾਣੀ ਅਨੁਸਾਰ, ਭਾਈ ਗੁਰਦਾਸ ਅਨੁਸਾਰ, ਸਾਡਾ ਇਤਿਹਾਸ ਜਿਹੜਾ ਬੋਲਦਾ ਭਗਤਾਂ ਬਾਰੇ, ਉਹ ਕਬੀਰ ਸਾਹਿਬ ਰਾਮਾਨੰਦ ਜੀ ਦੇ ਸ਼ਿਸ਼ ਨੇ। ਭਾਈ ਸਾਹਿਬ ਲਿਖਦੇ ਆ, ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਾਵਣ ਗੰਗਾ ਤਾਈ, ਅੱਗੋਂ ਹੀ ਦੇ ਜਾਇ ਕੈ ਲੰਮਾ ਪਿਆ ਕਬੀਰ ਤਥਾਈ। ਇਹਦੇ ਮੈਂ ਅਰਥ ਨਹੀਂ ਕਰ ਰਿਹਾ, ਇਹ ਪੰਜਾਬੀ ਦੀਆਂ ਸਤਰਾਂ ਨੇ। ਅੱਗੇ ਪਿਆ ਉੱਥੇ ਕਬੀਰ ਸਾਹਿਬ ਲੇਟੇ ਹੋਏ ਨੇ, ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ ਸਿੱਖ ਸਮਝਾਈ। ਮੈਂ ਆਪ ਨੂੰ ਬੇਨਤੀ ਜਿਹੜੀ ਕਰਨ ਲੱਗਾ ਕਿ ਜਾਤ ਦੇ ਆਧਾਰ ਤੇ ਬ੍ਰਾਹਮਣ ਦੇ ਘਰ ਜਨਮ ਲੈਣ ਵਾਲਾ ਹੀ ਕੇਵਲ ਬ੍ਰਾਹਮਣ ਨਹੀਂ। ਉਂਝ ਮੈਂ ਅੱਜ ਵੇਦ ਮੰਤਰ ਦੇਖ ਰਿਹਾ ਸਾਂ, ਉਹਦੇ 'ਚ ਲਿਖਿਆ ਕਿ ਜਨਮ ਲੈਣ ਕਰਕੇ, ਉਹ ਕਹਿੰਦਾ ਜਨਮ ਕਰਕੇ ਸਭ ਸ਼ੂਦਰ ਨੇ। ਅਸਲ 'ਚ ਜਿਹੜਾ ਬ੍ਰਾਹਮਣ ਹੈ ਉਹ ਤਾਂ ਉੱਚਾ ਬਣਦਾ ਉਹ ਜੇ ਬ੍ਰਹਮ ਕਰਮ ਕਰਦਾ ਹੈ, ਤਾਂ ਜੇ ਉਹ ਪਰਮਾਤਮਾ ਦੀ ਬੰਦਗੀ ਵੱਲ ਤੁਰਦਾ ਹੈ। ਉਹ ਥੋੜ੍ਹਾ ਜਿਹਾ ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਦਰਸ਼ਨ ਕਰੇ, ਮਨ 'ਚ ਤੇ ਆਵੇਗਾ ਜੀ, ਕਬੀਰ ਸਾਹਿਬ ਨੇ ਕਹਿ ਦਿੱਤਾ ਬ੍ਰਾਹਮਣ ਗੁਰੂ ਹੈ ਜਗਤ ਕਾ। ਕਿਉਂ ਕਿਹਾ? ਕਿਉਂਕਿ ਉਹਨੇ ਆਪਣੀ ਕੌਮੇ ਕਰਕੇ ਪ੍ਰਭਾਵ ਪਾਇਆ ਹੋਇਆ ਹੈ। ਸਤਿਗੁਰੂ ਦੀ ਬਾਣੀ 'ਚ ਸਭ ਤੋਂ ਪਹਿਲਾਂ
कि केड़े केड़े भगत ने, मैं कई बार ये गल करना होना कि संगत जी जिन्ना सरल ते जिन्ना सौखा सिख धर्म नू प्रैक्टिस करनी है ना, शायद इन्नी होर किसी धर्म च मिलती हो। असी फिर भी पता नहीं क्यों मन जड़े ने पिछा पिछा भजदे पे। आप जी गुरु ग्रंथ साहब च दर्शन करो, डंके दी चोट ते सतगुरां ने शब्द कहे ने कि जन्म करके कोई ब्राह्मण नहीं, जन्म करके कोई शूदर नहीं, किसे भी परिवार विच जात विच जन्म होया होवे बंदे दी परिभाषा निर्धारित हुंदी उहदे कर्मां करके, वह कर्म की कर रहा है। हुण अक्सर मैं कहना तीन क भगतां दे बचन लांगा भी क्यों क्या ब्राह्मण। हुण देखो कबीर साहब दे शब्द ने, दो तीन शब्द आपां पढ़ने हैं जी। उन्हां दा लॉजिक जिहड़ा उन्हां दा तर्क अपना है, वह कहिंदे तू जन्म तो बाद ब्राह्मण दे घर पैदा होके कहना मैं ब्राह्मण हाँ, मेरे लिए तू शब्द वरतने ये शूदर का बेटा है। कहिंदे मैं एक गल दस, उत्थे पंडित शब्द वरत्या, कहो रे पंडित ब्राह्मण कब के होए। ये गल ध्यान ना फिर सुनो जी संगत जी, कहो रे पंडित, पंडित का अर्थ विद्वान हुंदा, ये विद्वान जी मैनू दसो तुसी ब्राह्मण किदन दे हो गए। कहो रे पंडित, मैं फिर अर्ज करा पंडित विच ते ब्राह्मण च भी फर्क है। चलो लफ्ज़ जी एक ही वरतने खां, पंडित दा अर्थ विद्वान। कहो रे पंडित ब्राह्मण कब के होए, ब्राह्मण कह कह जन्म मत खोए, तू ऐसे हंकार च ना मर जा के मैं ब्राह्मण हूं, मैं ब्राह्मण का बेटा हूं। बड़ा कीमती जन्म मिलिया कि ब्राह्मण पुणे दे हंकार च ना मारिया जाए। हुण अगला उन्हां दा लॉजिक है, दो तीन गल्लां उन्हें सुनी। कहिंदे मैं एक गल दस, जिस वक्त तू ते मैं ये शब्द शब्द कहे मां दे पेट च निवास रखते स, गल शुरू करते ने यह शरीर की बनतर तो बन बा पहला दी, जदों असी माता दे कुख विच हाँ ते सच दसो सानू पता सी असी किस घर च जन्म लै लगे। जिहड़ी मां दे पेट विच इंसान दे शरीर दी बनतर है वह हिंदू मुसलमान ईसाई नहीं, जन्म तो बाद ही पवाड़े पैंदे आ। मैं शब्द बड़ा पंजाबी वाला वरते है, तुम दसो किसे नूं पता की है। महाराज भगत जी कहिंदे मैनू दस कि मां दी कुख विच तैनू पता सी मैं ब्राह्मण हाँ ते मैनू पता मैं शूद्र हाँ। उत्थे इको गल कही, कहन लगे एक स्पर्म है, मां ते प्यो दी एनर्जी दा मेल हुंदा है उहदे नाल तन बन जांदा। मैनू दस कि जिहड़ी मां बाप की एनर्जी ब्राह्मण दे घर च शूद्र दे घर च वक्खरी है। देखो ना तर्क है, गर्भवास में कुल नहीं जाती, किसी भी बच्चे की कुल का पता नहीं लगता मां के गर्भ च। ब्रह्म बिंद ते उंज वैसे बिंद का अर्थ आप दूजा भी करने आ, पिता का बिंद, इहदा अर्थ है शुरुआत, करतार ने जीव पैदा किया है, वह किसने बनाया। गर्भवास में कुल नहीं जाती, ब्रह्म बिंद ते सब उत्पाती, कहो रे पंडित ब्राह्मण कब के होए, ब्राह्मण कह कह जन्म मत खोए। अगला बचन, जौ तो ब्राह्मण ब्राह्मणी जाया। मैं कहना यह शब्द बनार च रह के इन असी अर्थ करने शुगल च, मैं तुम्हें आरंभ च कह दिता, हूँ ब्राह्मण शब्द आया तो आप द्वैश रख के जो मूँह चाहे बोली जाइए। ये बनारस की धरती ते कह रहे हैं भगत जी। कहिंदे मैं एक गल दस, इस संसार ते आउण दा मां दे तन दा रस्ता इको ही है ना, जौ तो ब्राह्मण ब्राह्मणी जाया तो आन बाट काहे नहीं आया, तुम कत ब्राह्मण। बड़े सौ हिंदी दे शब्द ने, तुम कत ब्राह्मण हम कत सूद, हम कत लोहू तुम कत दूध। जे तेरियां नाड़ां विच भी खून है ते मेरियां नाड़ां विच खून, फिर तू ब्राह्मण किवें मैं शूद्र किवें। हां जे तू वाकई उच्ची जात दा, तेनू रब ने उच्ची जात दा बनाया। गल वेखो परमात्मा चाहते ने, कहिंदे फिर परमात्मा तेरिया नाड़ा दे विच खून ना पैदा करता, दुध पैदा करता, क्योंकि दुध नू तू पवित्र बन लिया। तेरे मेरे शरीर की बनतर ही कुछ, तुम कत ब्राह्मण खम कत सूद खम कत लोहू तमकू तुम कत दूध। अगली तुक विच कबीर जी ने कहा, मैं ब्राह्मण शब्द तो नफरत नहीं करता, फिर तेरी जाति हंकार तू मैं स्वीकार नहीं करता। उन्हों का वचन है, कहो कबीर जो ब्रह्म विचार है, ब्रह्म दर्थ है परमात्मा। हुण इत्थे ब्राह्मण की डेफिनेशन दे रहे, कहो कबीर जो ब्रह्म विचार है, सो ब्राह्मण कईयत है हमारे, साडे घर च
ब्राह्मण ओनू कहा जाता जिहड़ा ब्रह्म दी विचार करदा है, वह किसी चमार घर भी पैदा हो सकता है, वह किसी छिंबे घर भी पैदा हो सकता है। मेरी बेनती सुनो, जिन्हों सौ काल लोग नीवी जात कहिंदे आ, कबीर साहब ने शब्द वरत्या मैं ब्राह्मण नूं गुरु नहीं मानता। क्यों नहीं मानता? मैं ये बेनती कर रहा क्योंकि जात पात दे आधार। हुण अगली गल, शूदर जनेऊ नहीं पा सकता जी, शूदर पाठ नहीं कर सकता। हुण कबीर साहब जो तर्क देंदे ने सीधी गल, जनेऊ जिहड़ा है तिना वर्णा का वखरा वखरा है जी, तिना वर्णा का। संगत जी, शूदर नहीं पा सकता, ना बीबी पा सकती, बीबी जनेऊ नहीं पा सकती, ना शूदर पा सकता। कबीर साहब ने कहा जे तू तेरा धागा पा के देखो उन्हां दी तरक्की, जे तू तेरा धागा, तेरा समझ गया ना, कहरा दोरा तेरा, तीन धागे तू लपेट के वट के गल च पा के मेनू दबके मारे है कि देख मैं जनेऊ पाया, मैं ब्राह्मण हूं। कह लगे तेरे करता तीन धागे ने, साडे करता सूत दियां पंडां भरियां होईयां ने। देखो तर्क उन्हां दा, जे धागा पा के तू ब्राह्मण बन गया, साडे घर तां सच्ची लै पंडां भरियां होईयां ने सूत दियां, तू उहदे विचों तीन लैके ब्राह्मण बन गए। धागा थोड़ा ब्राह्मण है। उन्हां दा एक शब्द है कि हम कर सूत तने नित ताना, कंठ जनेऊ तुम्हारे। मैं कल भी कहा सी कबीर साहब नू सुन लई पढ़न वास्ते जिगरा चाहिदा है। हम कर सूत तने नित ताना, साडे घर दे विच खड्डी दे उत्ते रोज सूत कत्या जांदा है, आपां कपड़े बनांदे नूं उहदा काम जुलाहां खड्डी। हम कर सूत तने नित ताना, कंठ जनेऊ तुम्हारे, तेरे गले दे विच धागा है, साडे घर दे विच तक इहो जिहा धागे दे ढेर लगे होए आ। अगे है कि तू अपने मुख तो गायत्री मंत्र पढ़ना है, पर जिन्नू तू पुकारना वह कबीर दे हिरदे च वसदा है। उहदा एक बचन सुनियो होर, जे इहदे शब्द दे अखीर च है कि तू ब्राह्मण मैं कासीक जुलहा। शब्द कह सच्ची मुझे कहिंदे मैं तैनू मान लिया, तू ब्राह्मण है मैं कांशी दा जुलहा हां, तू ब्राह्मण मैं कासीक जुलहा, बोझो मोर गयाना। तू वेद पाठी है, तू सिमरतियां पढ़ना, तू पुराण पढ़ना, पर चेते रखी ज्ञान दे नाल तेरा करैक्टर कितने खलोता है। मैं जुलाहां दा मुंडा हां, तू ब्राह्मणा दा है, पर तेरे मेरे च फर्क यह है कि तू इन्ने ग्रंथ पढ़ के राजियां दी खुशामद करना है, मैं झोंपड़ी च रह के सुकी रोटी खा के रब तो बिना किसी नूं राजा नहीं समझदा। देखो क्या कमाल दा उन्हां दा वचन है कि तू ब्राह्मण मैं कसीक जुलहा, उथे जुलाहा नहीं शब्द जुलहा, बूझो मोर ज्ञाना, तुम तो जाचे भूपत राजे। तू राजियां अगे झोली अड के मंगना है, हर्षो मोर ध्याना, पर मैं पहा गरीब। पर याद रखी परमात्मा तो बिना मेरा किसे पासे ध्यान नहीं। मैं आप नूं बेनती एक होर करा, तीन क शब्द अज मैं ले आ कि उस वक्त किन्ना जोर से, यह सिखां च भी चलता रहा जी। पिछली सदी दे विच एक घटना वापरी, शायद आप नूं पता होने, जे हिस्ट्री पढ़ते हो, श्रोमणी कमेटी के मुढ़ विच जदों यह बनी, तुहानूं पता होना शायद कि उस वक्त जिन्हां नूं लोक, मैं नहीं, मैं लोक शब्द वरते हैं, गुरबाणी ने किते नहीं वरत्या। हाँ गुरबाणी ने कहा शूदर हुंदे ने, कमजात, एक लफ्ज कमजात वरते है, कहिंदे उह हुंदे ने जिहड़े रब दीआं सारीआं दातां लैके कदी बंदगी नहीं करदे। तुसीं एक पाठ कर दिओ, जेवड़ आप तेवड़ तेरी दात, जिन दिन करके कीती रात, अगली तो की है कसम विसारे, ते कमजात, ओ ही कमजात ते शूदर ने जिन्हें रब दीआं दातां लैके उहनूं याद नहीं करदे। जेवड़ आप तेवड़ तेरी दात, जिन दिन करके कीती रात, खसम विसारे ते कमजात, नानक नामे बाज सना। ओ सनात ने, शूदर ने, ए डेफिनेशन है गुरु ग्रंथ साहिब शूदर दी। हुण देखो होर बेनती सुनो, गुरु साहब ने कला बाणी नहीं, उन्हें प्रैक्टिकल दाह जामे सब कुछ कर दिता। हुण एक मैं आप जी नूं होर उदाहरण देना कि क्यों क्या ब्राह्मण तुहाडे तों सब ने, मेरा ख्याल जिहड़े हजूर साहब गए, भगत नामदेव जी का वह स्थान देखा होना जिथे मंदिर घूमे,
ਜਿਹੜੇ ਗਏ ਹੋ ਤੁਸੀਂ ਔਂਡਾ ਨਾਥ, ਉਹ ਮੰਦਰ ਘੁੰਮਿਆ ਹੋਇਆ, ਪਰ ਗੁਰੂ ਗ੍ਰੰਥ ਸਾਹਿਬ 'ਚ ਉਹਦੇ ਬਾਰੇ ਦੋ ਤਿੰਨ ਵਾਰੀ ਭਗਤ ਨਾਮ ਦੇ ਵਿੱਚ ਇਹਨੇ ਜ਼ਿਕਰ ਕੀਤਾ, ਦੂਸਰਿਆਂ ਭਗਤਾਂ ਵੀ ਜ਼ਿਕਰ ਕੀਤਾ। ਉੱਥੇ ਉਹਨਾਂ ਸ਼ਬਦ ਵਰਤਿਆ ਹੈ ਕਿ ਇਹ ਮੈਨੂੰ ਗਾਲਾਂ ਕੱਢਦਾ ਮੰਦਰ 'ਚ ਗਏ ਨੂੰ। ਸ਼ਬਦ ਧਿਆਨ ਨਾਲ ਸੁਣਿਓ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਲਾ ਬੰਤੀ ਇਹ ਭ੍ਰਮ ਜੋਖ ਹੈ, ਮੁਝ ਉਪਰ ਸਭ ਕੋਪਿਲਾ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਹੁਣ ਇਹ ਸ਼ਬਦ ਨੂੰ ਫਿਰ ਧਿਆਨ ਨਾਲ ਪੜੋ, ਸੂਦ ਸੂਦ ਕਰ ਮਾਰ ਉਠਾਇਓ। ਕਹਿੰਦੇ ਨੇ ਮੈਨੂੰ ਠੁੱਡੇ ਮਾਰਦਾ, ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਇਸ ਮੰਦਰ ਚੋਂ ਬਾਹਰ ਕੱਢ ਰਿਹਾ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ, ਮੂਹੇ ਖੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਮਰਨ ਤੋਂ ਬਾਅਦ ਮੇਰੇ ਸੋਹਲੇ ਗਾਉਣ ਵੀ ਨਾਮ ਦੇਵ ਤਾਂ ਮੁਕਤ ਹੋ ਗਿਆ। ਕਹਿਣ ਲੱਗੇ ਇਹਨੂੰ ਥੋੜਾ ਪਤਾ ਲੱਗਣਾ ਜਿਹੜਾ ਠੁੱਡੇ ਮਾਰਦਾ ਮੁਕਤ ਹੋ ਗਿਆ। ਅਗਲੀ ਤੁਕ ਧਿਆਨ ਨਾਲ ਸੁਣਿਓ, ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਹੈ, ਨਫ਼ਰਤ ਭਰੇ ਬੋਲ ਨਹੀਂ। ਮੈਂ ਤਾਂ ਮੰਜੀਤ ਸਾਹਿਬ ਇਹ ਬੇਨਤੀ ਕਰਨਾ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਨਾਲ ਆਪਾਂ ਪੜ੍ਹੀਏ। ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦਾ ਗੁਰੂ ਨਹੀਂ, ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਦਾ ਗੁਰੂ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੇਗਾ, ਇਕੱਲੇ ਸਾਡੇ ਤੱਕ ਸੀਮਤ ਥੋੜਾ ਹੈ। ਕਹਿੰਦੇ ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਇਹ ਪੰਡਿਤ ਮੈਨੂੰ ਭੈੜੀਆਂ ਗੰਦੀਆਂ ਗਾਲਾਂ ਕੱਢਦਾ ਮਾੜੀਆਂ, ਤੇਰੀ ਪੈਜ ਪਛਾਉਂਦੀ ਖੋਹਲਾ, ਤੇ ਜੇ ਤੇਰੇ ਨਾਮ ਤੇ ਧੱਕੇ ਪੈਂਦੇ ਰਹੇ। ਤੇ ਇਤਿਹਾਸ ਕਹਿੰਦਾ ਸੱਚਮੁੱਚ ਉਹ ਹੈ, ਭਾਵੇਂ ਉਹ ਸ਼ਿਵਲਿੰਗੀ ਜੀ ਖਿਮਾ ਕਰ ਦਿਓ, ਜਿਹੜਾ ਮੰਦਿਰ ਹੈ ਜੋ ਹਿਸਟਰੀ 'ਚ ਮੈਂ ਪੜ੍ਹਿਆ, 12 ਸ਼ਿਵਲਿੰਗਨ ਨੇ ਭਾਰਤ ਵਿੱਚ, 11 ਮੰਦਰਾਂ ਦਾ ਮੂੰਹ ਚੜ੍ਹਦੇ ਵਾਲੇ ਪਾਸੇ ਜਿੱਧਰ ਸੂਰਜ ਚੜ੍ਹਦਾ, ਸਿਰਫ ਇੱਕੋ ਮੰਦਰ ਹੈ ਜਿਹਦਾ ਮੂੰਹ ਪੱਛਮ ਵਾਲੇ ਪਾਸੇ ਹੈ। ਗੁਰਬਾਣੀ ਨੇ ਕਿਹਾ, ਅਸੀਂ ਪੜ੍ਹਦੇ ਹਾਂ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੋਹਰਾ ਫਿਰੈ। ਇਹਦਾ ਮਤਲਬ ਕਿ ਤੁਸੀਂ ਬਾਣੀ 'ਚ ਦੇਖੋ ਜਾਤ ਦੇ ਆਧਾਰ 'ਤੇ ਬ੍ਰਾਹਮਣ ਉਹਨਾਂ ਨੂੰ ਕਿੰਨਾ ਕੁ ਉਹਨਾਂ ਦਾ ਸ਼ੋਸ਼ਣ ਕਰ ਰਿਹਾ ਹੈ। ਅਗਲੀ ਬੇਨਤੀ, ਇੱਕ ਸ਼ਬਦ ਆਪਾਂ ਹੋਰ ਪੜ੍ਹ ਲਈਏ, ਭਗਤ ਰਵਿਦਾਸ ਜੀ ਨੇ। ਮੈਂ ਇਹ ਸੰਗਤ ਜੀ ਇਸ ਕਰਕੇ ਆਪ ਜੀ ਕਹੂਗੀ ਵੀ ਇੱਕ ਤੁਕਤੀ ਉੱਤੋਂ ਰੁਕ ਗਏ ਆਪਾਂ, ਕਿਉਂ ਕਿਹਾ ਵੀ ਤੂੰ ਜਗਤ ਦਾ ਗੁਰੂ ਹੈ, ਭਗਤਾਂ ਦਾ ਨਹੀਂ। ਭਗਤ ਦਾ ਸੰਬੰਧ ਸਿੱਧਾ ਪਰਮਾਤਮਾ ਨਾਲ ਹੈ, ਤੇਰਾ ਉਪਦੇਸ਼ ਸਾਡੇ ਲਈ ਹੈ ਹੀ ਨਹੀਂ। ਭਗਤ ਰਵਿਦਾਸ ਜੀ ਮਹਾਰਾਜ ਚਤੌੜ ਜਾਂਦੇ ਆ। ਇਤਿਹਾਸ ਕਹਿੰਦਾ ਕਿ ਰਾਣੀ ਜਾਲਾਬਾਈ ਨੇ ਬੁਲਾਇਆ, ਉੱਥੇ ਬ੍ਰਾਹਮਣਾਂ ਨੇ ਵਿਰੋਧ ਕਰ ਦਿੱਤਾ ਵੀ ਸ਼ੋਦਰ ਦੇ ਨਾਲ ਅਸੀਂ ਇਹਨੂੰ ਪੰਗਤ 'ਚ ਬਿਠਾ ਕੇ ਰੋਟੀ ਨਹੀਂ ਖਾਣੀ, ਰੋਟੀ ਨਹੀਂ ਖਾਣੀ ਜਿਹਦੇ ਨਾਲ। ਇਤਿਹਾਸ ਕਹਿੰਦਾ ਜੀ ਭਗਤ ਰਵਿਦਾਸ ਜੀ ਉੱਠ ਗਏ, ਉਹਨਾਂ ਕਿਹਾ ਜੀ ਕੋਈ ਗੱਲ ਨਹੀਂ, ਤੁਸੀਂ ਇਹਨਾਂ ਪਹਿਲਾਂ ਇਹਨਾਂ ਨੂੰ ਛਕਾਓ। ਚਲੋ ਉੱਥੇ ਇੱਕ ਉਹਨਾਂ ਨੇ ਕਰਾਮਾਤ ਰੂਪ 'ਚ ਕਿਹਾ ਕਿ ਜਦੋਂ ਬ੍ਰਾਹਮਣ ਖਾਣ ਲੱਗੇ ਤੇ ਜਿੱਧਰ ਝਾਤੀ ਮਾਰਨ ਖੱਬੇ ਤੇ ਸੱਜੇ ਰਵਿਦਾਸ ਹੀ ਦਿਸੇ, ਹਰ ਪਾਸੇ ਰਵਿਦਾਸ। ਹੁਣ ਉੱਥੇ ਬੋਲ ਥੋੜੇ ਜਿਹੇ ਸੁਣਿਓ, ਉਹ ਜਿਹੜੇ ਪੰਡਿਤ ਸਨ, ਰੂਹਾਨੀਅਤ ਦੇ ਸਾਹਮਣੇ ਕੋਈ ਚੱਲ ਸਕੂ ਜੇ? ਗਿਆਨ ਹੋਣਾ ਹੋਰ ਗੱਲ ਹੈ, ਰੂਹਾਨੀਅਤ ਹੋਣੀ ਹੋਰ ਗੱਲ ਹੈ। ਸਿੱਧਾਂ ਕੋਲ ਗਿਆਨ ਘੱਟ ਸੀ ਜੀ। ਇੱਥੋਂ ਤੱਕ ਭਾਈ ਸਾਹਿਬ ਨੇ ਕਿਹਾ ਕਿ ਉਹ ਬੰਦੇ ਕਰਾਮਾਤ ਨਾਲ ਪੱਥਰਾਂ ਦੇ ਹੀਰੇ ਬਣਾ ਦਿੱਤੇ ਉਹਨਾਂ। ਤੇ ਇੱਕ ਭਾਈ ਸਾਹਿਬ ਕਹਿੰਦੇ ਨੇ ਕਿ ਅਗੰਮ ਅਗੋਚਰ ਸਤਿਗੁਰੂ ਕਿਹੜਾ ਚੱਲੇ ਗੁਰੂ ਦੀ ਝਾਲਾ, ਗੁਰੂ ਦੀ ਝਾਲ ਕੋਈ ਝਾਲ ਸਕਦਾ? ਹੁਣ ਉੱਥੇ ਜਦੋਂ ਦੇਖਿਆ ਵੀ ਭਗਤ ਰਵਿਦਾਸ ਸਾਹਿਬ ਜੀ ਦੀ ਰੁਖਾਨੀਅਤ ਨੇ ਕੀਲ ਕੇ ਰੱਖ ਦਿੱਤਾ, ਤੇ ਉੱਥੇ ਭਗਤ ਜੀ ਕਹਿੰਦੇ ਜਿਹੜਾ ਇਹਨਾਂ ਪੰਡਿਤਾਂ ਦਾ ਮੁਖੀ ਪੰਡਿਤ ਸੀ, ਆਮ ਨਹੀਂ, ਜਿਹੜਾ ਤੁਰੰਤਰ ਵਿਦਵਾਨ ਸੀ, ਸਾਰੇ ਸਨਾਤਨੀ ਗ੍ਰੰਥ ਜਿਹਨੂੰ ਚੇਤੇ ਸਨ, ਉਹ ਭਗਤ ਰਵਿਦਾਸ ਜੀ ਦੇ ਪੈਰਾਂ 'ਚ ਮੱਥਾ, ਚਰਨਾਂ 'ਚ ਮੱਥਾ ਟੇਕਣ ਲੱਗਾ। ਉੱਥੇ ਭਗਤ ਜੀ ਨੇ ਸ਼ਬਦ ਉਚਾਰਨ ਕੀਤਾ, ਨਾਗਰ ਜਨਾ ਮੇਰੀ ਜਾਤ ਬਖਿਆਤ ਚ ਮਾਰਨ। ਹੁਣ ਅਗਲੀ ਬੇਨਤੀ ਸੁਣਿਓ, ਬ੍ਰਾਹਮਣ ਤੇ ਬ੍ਰਾਹਮਣ ਸ਼ੂਦਰ ਦੇ ਪੈਰ 'ਚ ਮੱਥਾ ਟੇਕੂਗਾ, ਪਰ ਉੱਥੇ ਰੂਹਾਨੀਅਤ ਨੇ ਝੁਕਾ ਦਿੱਤਾ ਬ੍ਰਾਹਮਣ। ਭਗਤ ਜੀ ਕਹਿੰਦੇ ਨੇ ਨਾਗਰ ਜਾਨਾ, ਨਾਗਰ ਜਨ ਦਾ ਅਰਥ ਹੁੰਦਾ ਨਗਰ ਦੇ ਲੋਕੋ, ਨਾਗਰ ਜਾਨਾ ਮੇਰੀ ਜਾਤ ਬਖਿਆਤ ਚਮਾਰੰਗ, ਸਭ ਨੂੰ ਪਤਾ ਮੇਰੀ ਜਾਤ ਮੈਂ ਚਮਾਰ ਖਾਂ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਪਰ ਮੇਰੇ ਚੰਮ ਨੂੰ ਫੋਲ ਕੇ ਦੇਖੋ, ਮੇਰੇ ਰੋਮ ਰੋਮ ਵਿੱਚੋਂ ਕੇਵਲ ਰਾਮ ਕੀ ਆਵਾਜ਼ ਹੈ। ਹੁਣ ਅਗਲੀ ਬੇਨਤੀ, ਉਹ ਝੁਕ ਗਏ ਸਾਡੇ ਮੇਰੇ, ਮੈਂ ਕਹਿੰਦਾ ਸਾਡੇ ਵਰਗਾ ਕੀ ਹੁੰਦਾ, ਕਿੰਨਾ ਫੁੱਲਿਆ ਹੁੰਦਾ ਵੀ ਵੇਖੋ ਜੀ ਝੁਕਾ ਦਿੱਤੇ ਆਪਾਂ ਹੀ ਕਰਨੇ ਆ ਨਾ। ਸਾਨੂੰ ਬੜੀ ਬੜੀ ਖੁਸ਼ੀ ਮਿਲਦੀ ਹੈ ਕਿਸੇ ਨੂੰ ਝੁਕਾਉਣ ਨਾਲ, ਕਿਸੇ ਨੂੰ ਹਰਾਉਣ ਨਾਲ।
ਉਹਨਾਂ ਨੇ ਸ਼ਬਦ ਕਿਹਾ ਬਿਹਾਰ ਦੇ ਵਿੱਚ ਇੱਕ ਰੁੱਖ ਹੈ ਜੀ ਤਾੜੀ ਦਾ, ਤਾੜੀ ਦਾ ਰੁੱਖ ਜਿਵੇਂ ਖਜੂਰ ਨਹੀਂ ਹੁੰਦੀ ਇਸ ਤਰ੍ਹਾਂ ਹੁੰਦਾ, ਉਸ ਰੁੱਖ ਨੂੰ ਟੱਕ ਮਾਰਦੇ ਨੇ, ਉਹਦੇ ਥੱਲੇ ਹਾਂਡੀ ਬੰਨਦੇ ਨੇ ਮਿੱਟੀ ਦੀ ਜਾਂ ਬਰਤਨ, ਉਹਦੇ ਵਿੱਚੋਂ ਰਸ ਚੋਂਦਾ ਹੈ, ਜਿਵੇਂ ਦਾਰੂ ਹੁੰਦਾ ਸ਼ਰਾਬ ਨਹੀਂ ਲੋਕ ਪੀਂਦੇ, ਇਸ ਤਰ੍ਹਾਂ ਨਸ਼ਾ ਜੀ ਉਹ। ਪੁਰਾਣੇ ਸ਼ਾਸਤਰਕਾਰ ਉਹਨੂੰ ਕਹਿੰਦ ਖੰਡਨ ਕਰਦੇ ਨੇ ਇਹ ਅਪਵਿੱਤਰ ਹੈ, ਜਿਹੜਾ ਤਾੜੀ ਦਾ ਬ੍ਰਿਕਸ਼ ਹੈ ਇਹ ਅਪਵਿੱਤਰ ਹੈ। ਤੇ ਭਗਤ ਜੀ ਨੇ ਪਤਾ ਕੀ ਉਦਾਹਰਨ ਦਿੱਤੀ, ਜਿਸ ਰੁੱਖ ਚੋਂ ਨਸ਼ਾ ਚੋਂਦਾ ਉਹ ਅਪਵਿੱਤਰ ਹੈ, ਪਰ ਉਸੇ ਰੁੱਖ ਦਾ ਕਾਗਜ਼ ਬਣਦਾ, ਉਸੇ ਕਾਗਜ਼ ਤੇ ਲੋਕ ਵੇਦ ਮੰਤਰ ਲਿਖਦੇ ਆ, ਧਾਰਮਿਕ ਸ਼ਬਦ ਲਿਖਦੇ ਆ, ਬਾਣੀ ਲਿਖਦੇ ਆ। ਕਹਿਣ ਲੱਗੇ ਪਰਮਾਤਮਾ ਅਸੀਂ ਤਾਂ ਤਾੜੀ ਦੀ ਰੁੱਖ ਦੀ ਤਰ੍ਹਾਂ ਸ਼ੁਰੂ ਤੋਂ ਪਵਿੱਤਰ ਕੀਤੇ ਹੋਏ ਆ ਇਹਨਾਂ ਦੇ, ਪਰ ਜਿਵੇਂ ਤਾੜੀ ਦੇ ਰੁੱਖ ਦਾ ਕਾਗਜ਼ ਬਣੇ ਉਹਦੇ ਉੱਪਰ ਕੋਈ ਭਗਵੰਤ ਦੀ ਪਰਮਾਤਮਾ ਦੀ ਸਿਫਤ ਲਿਖੇ, ਲੋਕੀ ਉਸ ਕਾਗਜ਼ ਨੂੰ ਮੱਥਾ ਟੇਕਦੇ ਨੇ, ਇਹ ਬ੍ਰਾਹਮਣ ਮੈਨੂੰ ਨਹੀਂ ਮੱਥਾ ਟੇਕ ਰਿਹਾ, ਹਾਂ ਤਾਂ ਮੈਂ ਚਮਾਰੀ ਪਰ ਇਹ ਮੇਰੇ ਅੰਦਰ ਵੱਸਦੇ ਤੈਨੂੰ ਮੱਥਾ ਟੇਕ ਰਿਹਾ। ਹੁਣ ਉੱਥੇ ਦੇਖੋ ਬ੍ਰਾਹਮਣ ਗੁਰੂ ਹੈ ਪਰ ਉਹ ਝੁੱਗਿਆ, ਇੱਕ ਬਟਨ ਹੁੰਦਾ ਤਰ ਤਾਰ ਅਪਵਿੱਤਰ ਕਰ ਮਾਨੀਆ ਰੇ, ਇਹਦਾ ਅਰਥ ਹੈ ਤਾਰੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ। ਜੈਸੇ ਕਾਗਰਾ ਕਰਤ ਵਿਚਾਰੰਗ ਭਗਤ ਭਗੌਤ ਲਿਖਿਆ ਤੈਂ ਉਪਰੈ ਪੂਜੀਐ ਕਰ ਨਮਸਕਾਰੰਗ, ਜਦੋਂ ਉਹਦੇ ਉੱਤੇ ਪਰਮਾਤਮਾ ਦਾ ਨਾਮ ਲਿਖਦੇ ਹੋ ਉਹ ਤਾੜੀ ਦਾ ਰੁੱਖ ਪੂਜਿਆ ਜਾਂਦਾ। ਮੇਰੀ ਜਾਤ ਕੁੱਟ ਵੰਡ ਲਾ, ਮੇਰੀ ਜਾਤ ਹੈ ਮਰੇ ਪਸ਼ੂ ਢੋਣੇ ਕੱਟਣਾ ਤੇ ਕੁੱਟਣਾ ਚਮੜਾ, ਢੋਲ ਢਵੰਤਾ ਨਿਤੈ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ, ਯਾਦ ਰੱਖਿਓ ਪ੍ਰਧਾਨ ਪੰਡਿਤ ਤੈਂ ਕਰੈ ਡੰਡੋਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਮੈਂ ਸਿਰਫ ਤਿੰਨ ਕੁ ਬਚਨ ਆਪ ਨਾਲ ਤਾਂ ਸਾਂਝੇ ਕੀਤੇ ਨੇ ਕਿ ਬ੍ਰਾਹਮਣ ਜਾਤੀ ਇੱਕ ਸੁਰਹਾਨੀ ਬ੍ਰਾਹਮਣ ਹੈ ਜਿਹਦੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਹੈ, ਦੂਸਰਾ ਉਹ ਜਿਹੜਾ ਸਿਰਫ ਕਰਮ ਕਾਂਡੀ ਤੇ ਨਫ਼ਰਤ ਨਾਲ ਭਰਿਆ ਹੋਇਆ, ਜਾਤ ਪਾਤ ਦੇ ਆਧਾਰ ਤੇ, ਵਰਨ ਵੰਡ ਦੇ ਆਧਾਰ ਤੇ। ਪਰ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ, ਥੋੜ੍ਹੀ ਜਿਹੀ ਸੰਗਤ ਜੀ ਬੇਨਤੀ ਸੁਣਿਓ, ਸਤਿਗੁਰਾਂ ਨੇ ਪਹਿਲੀ ਗੱਲ, ਮੈਨੂੰ ਪਤਾ ਹੈ ਜਿਹੜੇ ਆਪ ਜੀ ਪਾਠ ਕਰਦੇ ਹੋ ਨਾ, ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ 'ਚ ਕਿਸੇ ਵੀ ਬਾਣੀਕਾਰ ਭਗਤ ਦਾ ਨਾਮ ਨਹੀਂ। ਬਾਣੀਕਾਰ ਭਗਤ ਸਮਝ ਗਿਆ ਨਾ ਕਿ ਜਿਹਨਾਂ 15 ਭਗਤਾਂ ਦੀ ਬਾਣੀ ਹੈ ਉਹਨਾਂ ਵਿੱਚੋਂ ਕਿਸੇ ਭਗਤ ਦਾ ਨਾਂ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਨਹੀਂ। ਸਭ ਤੋਂ ਪਹਿਲਾਂ ਬਾਣੀਕਾਰ ਭਗਤਾਂ ਦਾ ਜ਼ਿਕਰ ਧੰਨ ਗੁਰੂ ਅਮਰਦਾਸ ਮਹਾਰਾਜ ਕਰਦੇ ਆ। ਗੁਰੂ ਅਮਰਦਾਸ ਦਾ ਇੱਕ ਬਚਨ ਹੈ, ਅਸੀਂ ਪੜ੍ਹਦੇ ਹਾਂ ਕਿ ਨਾਮਦੇਵ ਛਿੰਬੇ ਨੇ, ਕਬੀਰ ਸਾਹਿਬ ਜੁਲਾਹੇ ਨੇ, ਇਸ ਤਰ੍ਹਾਂ ਨਾ ਗੁਰੂ ਅਮਰਦਾਸ ਨਵੀਂ ਡੈਫੀਨੇਸ਼ਨ ਦਿੰਦੇ ਆ। ਕਹਿਣ ਲੱਗੇ ਇਹ ਜੰਮੇ ਛਿੰਬਿਆਂ ਦੇ ਘਰ 'ਚ, ਇਹ ਜੰਮੇ ਜੁਲਾਹਿਆਂ ਦੇ ਘਰ 'ਚ, ਪਰ ਇਹ ਦੋਨੋਂ ਬ੍ਰਾਹਮਣ ਬਣ ਗਏ ਆ। ਇਹ ਸ਼ਬਦ ਹੈ ਨਾਮਾ ਛਿੰਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ। ਨਾਮਦੇਵ ਛਿੰਬੇ ਨੇ, ਕਬੀਰ ਜੁਲਾਹੇ ਨੇ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ, ਜੇ ਬ੍ਰਹਮ ਹੈ ਬ੍ਰਾਹਮਣ ਹੈ, ਬ੍ਰਹਮ ਨੂੰ ਜਾਣਨ ਵਾਲੇ ਨੇ, ਪਰਮਾਤਮਾ ਨੂੰ ਜਾਣਨ ਵਾਲੇ, ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਖਉਮੈ ਜਾਤ ਗਵਾਈ, ਜਿਹੜੀ ਬ੍ਰਾਹਮਣ ਨੂੰ ਖਉਮੇ ਚੰਬੜੀਏ ਮੈਂ ਵੱਡਾ। ਕਹਿਣ ਲੱਗੇ ਇਹਨਾਂ ਦੀ ਮੈਂ ਮਰ ਗਈ, ਅਸਲ 'ਚ ਇਸ ਲਈ ਬ੍ਰਾਹਮਣ ਇਹ ਨੇ। ਇਸੇ ਕਰਕੇ ਗੁਰੂ ਅਮਰਦਾਸ ਜੀ ਨੇ ਕਿਹਾ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੇ, ਇੱਕ ਸ਼ਬਦ ਲਿਵਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਹੁਣ ਦੇਖੋ ਗੁਰੂ ਸਾਹਿਬ ਜੀ ਨੇ ਕਿਰਪਾ ਕੀ ਕੀਤੀ, ਜਾਤ ਦੇ ਆਧਾਰ ਤੇ ਬਾਣੀ ਲਿਖੀ ਜੀ। ਤੁਸੀਂ ਜਿਹੜੇ ਗੁਰਸਿੱਖੋ ਪਾਠ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦਾ, ਤੁਸੀਂ ਦੱਸੋ ਕਿਤੇ ਖਾਂ ਇਹ ਤਰਤੀਬ ਜ਼ਰੂਰ ਦਿੱਤੀ, ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਨੌਵਾਂ। ਪਰ ਕਿਸੇ ਵੀ, ਮੈਂ ਹੰਕਾਰ 'ਚ ਨਹੀਂ ਕਹਿੰਦਾ, ਆਪਣੇ ਗੁਰੂ 'ਤੇ ਮਾਣ ਕਰਕੇ, ਕਿਸੇ ਵੀ ਭਗਤ ਦੇ ਨਾਮ ਨਾਲ ਉਹਦੀ ਜਾਤ ਲਾ ਕੇ ਕਿਹਾ। ਕਬੀਰ ਸਾਹਿਬ ਜੀ ਦਾ ਅਸੀਂ ਪਾਠ ਕਰਨੇ, ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਨਾਮ ਦਿਓ ਜੀ ਕੀ, ਨਾਮ ਦੇ ਕੀ, ਇਸ ਤਰ੍ਹਾਂ ਦੋ ਵਾਰੀ ਬਾਣੀ ਭਗਤ ਰਵਿਦਾਸ ਜੀ ਕੀ। ਹਾਂ ਬਾਬਾ ਫਰੀਦ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਗੁਰੂ ਸਾਹਿਬ ਉਹਨਾਂ ਨੇ ਬਿਲਕੁਲ ਭਗਤ ਸ਼ਬਦ ਨਹੀਂ ਵਰਤਿਆ, ਉਹਨਾਂ ਦੀ ਸ਼ੇਖ ਹੀ ਵਰਤਿਆ ਹੈ। ਉਹਨਾਂ ਇਹ ਨਹੀਂ ਕਿਹਾ ਬਾਣੀ ਭਗਤ, ਵਾਹਿਗੁਰੂ ਮੈਂ ਲਫ਼ਜ਼ ਬਦਲਾ ਨਾ, ਫਰੀਦ ਸਾਹਿਬ ਦੇ ਨਾਮ ਨਾਲ ਕਿਤੇ ਵੀ ਭਗਤ ਨਹੀਂ। ਤੇ ਸਭ ਤੋਂ ਪਹਿਲਾਂ ਭਗਤ ਦੀ ਪਰਿਭਾਸ਼ਾ ਉਹ ਨਿਰਧਾਰਿਤ ਕਰਦੇ,
ਕਿ ਮਤ ਹੁੰਦੀ ਹੋਏ ਏਆਣਾ ਤਾਣ ਹੁੰਦਾ ਹੋਏ ਨਿਤਾਣਾ ਅਣ ਹੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ। ਉੱਥੇ ਸ਼ਬਦ ਹੈ ਬਾਣੀ ਸ਼ੇਖ ਫਰੀਦ ਜੀਓ ਕੀ। ਤੇ ਸੰਗਤ ਜੀ ਥੋੜ੍ਹੀ ਗੱਲ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਗੁਰੂ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਹੈ ਆਪਣੇ ਲਈ, ਪੰਜ ਗੁਰੂ ਛੇ ਗੁਰੂ ਸਾਹਿਬ ਦੀ ਬਾਣੀ ਹੈ, ਕਿਸੇ ਵੀ ਗੁਰੂ ਸਾਹਿਬ ਦੀ ਬਾਣੀ ਦੀ ਸਰਲੇਖ ਦੇ ਉੱਤੇ ਆਇਆ ਬਾਣੀ ਗੁਰੂ ਨਾਨਕ ਦੇਵ ਜੀ ਕੀ? ਕਿਤੇ ਨਹੀਂ ਆਇਆ ਬਾਣੀ ਗੁਰੂ ਅੰਗਦ ਦੇਵ ਜੀ ਕੀ? ਇੱਕੋ ਸ਼ਬਦ ਮਰੇਗਾ, ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਨੌਵਾਂ। ਜਦੋਂ ਸੰਗਤ ਜੀ ਇਹ ਕਿੱਡੀ ਵੱਡੀ ਕ੍ਰਾਂਤੀ ਮੱਧ ਯੁੱਗ ਵਿੱਚ, ਉਹ ਬਾਣੀਕਾਰ ਜਿਨ੍ਹਾਂ ਨੂੰ ਮੰਦਰ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ, ਜਿਨ੍ਹਾਂ ਨੂੰ ਪੰਗਤ 'ਚ ਨਹੀਂ ਬੈਠਾ ਦਿੱਤਾ ਜਾ ਰਿਹਾ, ਮੇਰਾ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਜਦੋਂ ਭਾਈ ਗੁਰਦਾਸ ਸਾਹਿਬ ਤੋਂ ਲਿਖਾਉਂਦੇ ਨੇ ਤੇ ਲਿਖਾਉਂਦੇ ਨੇ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਤਾਂ ਸਤਿਗੁਰਾਂ ਨੇ ਇਹ ਕਿਰਪਾ ਕੀਤੀ ਜੀ ਇਹਨੂੰ ਖੰਡਨ ਕਰਕੇ, ਤੇ ਮੈਂ ਹੰਕਾਰ 'ਚ ਨਹੀਂ ਕਹਾਂਗਾ ਕਿ ਮੱਧ ਯੁੱਗ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਅਰਜਨ ਦੇਵ ਦੀ ਕਿਰਪਾ, ਜਿਨ੍ਹਾਂ ਨੇ ਸੋ ਕਾਲ ਸ਼ੋਧਰ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਉਹਨਾਂ ਨੂੰ ਸਦੀਵ ਕਾਲ ਵਾਸਤੇ ਗੁਰੂ ਗ੍ਰੰਥ ਸਾਹਿਬ 'ਚ ਸਥਾਪਨ ਕਰ ਦਿੱਤਾ। ਹੋਰ ਬੇਨਤੀ, ਬ੍ਰਾਹਮਣ ਦਾ ਕੰਮ ਹੈ ਪੜ੍ਹਨਾ ਤੇ ਪੜ੍ਹਾਉਣਾ, ਇਹੀ ਹੈ ਨਾ। ਦੋ ਘਟਨਾਵਾਂ ਮੈਂ ਇਤਿਹਾਸ 'ਚੋਂ ਸਾਂਝੀਆਂ ਕਰਾਂਗਾ। ਇੱਕ ਤਾਂ ਸੁਣਿਆ ਕਹਿ ਕੇ ਜਦੋਂ ਹਰਿਮੰਦਰ ਸਾਹਿਬ ਦੀ ਇਮਾਰਤ ਸੰਪੂਰਨ ਹੋ ਗਈ ਉਸ ਵਕਤ

ਕਹਿੰਦੇ ਸਾਡਾ ਪੁਰੋਹਿਤ ਤਾਂ ਭਾਈ ਬੰਨੋ ਤੇ ਭਾਟੀਆ ਹੈ, ਉਹ ਖੱਤਰੀ ਹੈ। ਮੈਨੂੰ ਦੱਸੋ ਬੇਨਤੀ, ਵੇਖੋ ਮਹਾਰਾਜ ਉਸ ਰੀਤ ਨੂੰ ਤੋੜ ਰਹੇ ਆ। ਤੇ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਮੈਂ ਇੱਕ ਬੇਨਤੀ ਕਰਨਾ, ਤਕਰੀਬਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਪ੍ਰਕਾਸ਼ ਤੱਕ 135 ਸਾਲ ਗੁਰੂ ਜੋਤ ਦੀ ਹਿਸਟਰੀ ਹੈ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪਹਿਲੇ ਪ੍ਰਕਾਸ਼ ਤੱਕ। ਰਾਮਸਰ ਸਾਰਾ ਸਵਰੂਪ ਲਿਖਿਆ ਗਿਆ। ਸਾਡਾ ਇਤਿਹਾਸਕ ਪੁਰਾਣੇ ਸਰੋਤ ਦੱਸਦੇ ਆ ਕਿ ਅਗਲਾ ਸਵਾਲ ਸੀ ਕਿ ਹਰਿਮੰਦਰ ਸਾਹਿਬ ਦੀ ਉਸਾਰੀ ਹੋ ਚੁੱਕੀ ਹੈ। ਸਭ ਨੂੰ ਪਤਾ ਹੈ ਬਾਬਾ ਬੁੱਢਾ ਸਾਹਿਬ ਜੀ ਹਰਿਮੰਦਰ ਸਾਹਿਬ 'ਚ ਬੈਠ ਕੇ ਸੰਗਤ ਨੂੰ ਉਪਦੇਸ਼ ਦਿੰਦੇ ਆ। ਸੰਗਤ ਜੀ ਇਮੋਸ਼ਨਲ ਨਹੀਂ ਲਿਖੀ, ਧਰਮ ਗ੍ਰੰਥ ਦੁਨੀਆਂ 'ਚ ਬੜੇ ਆ, ਹੁਣ ਵੀ ਪ੍ਰੋਬਲਮ ਨਾ ਜੀ, ਧਰਮ ਗ੍ਰੰਥਾਂ ਦਾ ਸਤਿਕਾਰ, ਮੈਂ ਕਿਸੇ ਧਰਮ ਗ੍ਰੰਥ ਦਾ ਅਪਮਾਨ ਨਹੀਂ ਕਰਦਾ, ਪਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੈ ਜਿਹਦੀ ਸੰਪਾਦਨਾ ਤੋਂ ਪਹਿਲਾਂ ਹਰਿਮੰਦਰ ਸਾਹਿਬ ਤਿਆਰ ਕੀਤਾ ਗਿਆ ਜਿੱਥੇ ਪ੍ਰਕਾਸ਼ ਕਰਨਾ ਹੈ। ਕਿਸੇ ਧਰਮ ਗ੍ਰੰਥ ਦਾ ਸਥਾਨ ਹੈ ਇਸ ਤਰ੍ਹਾਂ? ਹੰਕਾਰ ਨਹੀਂ, ਕੋਈ ਦੱਸੋ ਕਿਸੇ ਧਰਮ ਗ੍ਰੰਥ ਦਾ। ਇੱਥੇ ਪਹਿਲਾਂ ਦਰਬਾਰ ਸਾਹਿਬ ਬਣਿਆ, ਬਾਅਦ ਚ ਹਰਿਮੰਦਰ ਦਾ ਪ੍ਰਕਾਸ਼, ਤੇ ਮਨ ਚ ਆਇਆ ਕਿ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਜਿਹਨੂੰ ਗ੍ਰੰਥੀ ਸਾਹਿਬ ਆਪਾਂ ਕਹਿੰਦੇ, ਕਿਹਨੂੰ ਬਣਾਈਏ? ਵਰਨਵਣ ਤੇ ਕਹਿ ਰਹੀ ਹੈ ਬ੍ਰਾਹਮਣ ਹੀ ਪੜ੍ਹਾਉਂਦਾ ਤੇ ਪੜ੍ਹਾਉਂਦਾ ਹੈ। ਸੰਗਤ ਜੀ, ਉਸ ਵਕਤ ਜਿਸ ਬਜ਼ੁਰਗ ਨੂੰ ਚੁਣਿਆ ਗਿਆ ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ, ਉਹ ਖੇਤੀ ਕਰਨ ਵਾਲਾ ਇੰਦਰੀ ਜਿੱਤ ਜੱਟ ਹੈ। ਮੈਨੂੰ ਇਹਨੂੰ ਲਫ਼ਜ਼ ਨੂੰ ਜਾਤ ਨਾਲ ਜੋੜ ਕੇ ਦੇਖਿਓ, ਉਹ ਬ੍ਰਾਹਮਣ ਨੇ ਕੋਈ ਕਾਸਟ ਕਰਕੇ। ਬਾਬਾ ਬੁੱਢਾ ਸਾਹਿਬ ਦੀ ਉਮਰ 98 ਸਾਲ ਦੀ ਹੈ ਜਿਸ ਦਿਨ ਉਹਨਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਉਹ ਦਿਨ ਗੁਰੂ ਨੇ ਰੀਤ ਤੋੜ ਕੇ ਰੱਖ ਦਿੱਤੀ, ਇਸ ਘਰ ਦੇ ਵਿੱਚ ਗਿਆਨ ਕਿਸੇ ਇੱਕ ਜਾਤੀ ਤੱਕ ਸੀਮਤ ਨਹੀਂ। ਇਹ ਸ਼ਬਦ ਕਹਿ ਦਿੱਤਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਬੁੱਖ ਮੋਲਾ। ਕਮਾਲ ਦੀ ਗੱਲ, ਜਿਹੜਾ ਹਲ ਵਾਹਣ ਵਾਲਾ, ਜਿਹੜੇ ਬੀੜ ਸਾਹਿਬ ਗੁਰੂ ਦੇ ਪਸ਼ੂਆਂ ਦੀ ਸੰਭਾਲ ਕਰਦਾ, ਉਹ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਗ੍ਰੰਥੀ ਸਾਹਿਬ ਤੇ ਵਿਆਖਿਆ ਕਰ ਰਿਹਾ ਹੈ। ਜਾਤੀ ਦੇ ਆਧਾਰ ਤੇ ਨਹੀਂ। ਇੱਕ ਹੋਰ ਬੇਨਤੀ, ਮੈਨੂੰ ਪਤਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਨਾ, ਸੰਗਤ ਜੀ ਇਹ ਗੱਲ ਯਾਦ ਰੱਖਿਓ, ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਮੁਖੀ ਬਾਬਾ ਬੁੱਢਾ ਜੀ ਨੇ ਪੜ੍ਹਾਈ, ਤੇ ਗੁਰੂ ਤੇਗ ਬਹਾਦਰ ਜੀ ਨੂੰ ਵੀ ਗੁਰਮੁਖੀ ਬਾਬਾ ਬੁੱਢਾ ਜੀ ਨੇ ਪੜ੍ਹਾਈ। ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਆਗਮਨ ਹੋਇਆ ਇਹ ਉਦੋਂ ਬਾਬਾ ਜੀ ਦੀ ਉਮਰ 175 ਸਾਲ ਦੀ ਸੀ ਜੀ, 115 ਸਾਲ ਦੀ, 115 ਸਾਲ ਦੀ ਉਮਰ ਹੈ। ਬਾਬਾ ਬੁੱਢਾ ਸਾਹਿਬ ਨੇ ਉਹਨਾਂ ਨੂੰ ਪੜ੍ਹਾਇਆ, ਇਹ ਕਿੱਡੀ ਵੱਡੀ ਗੱਲ ਹੈ। ਇੱਕ ਹੋਰ ਬੇਨਤੀ ਕਿ ਗੁਰੂ ਸਾਹਿਬ ਨੇ, ਮੈਂ ਚਲੋ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ, ਸਭ ਤੋਂ ਪਹਿਲਾਂ ਜਿਹੜਾ ਰਬਾਬੀ ਚੁਣਿਆ ਉਹਨੂੰ ਲੋਕ ਬਰਾਸੀ ਸ਼ੋਦਰ ਕਹਿੰਦੇ ਸਨ। ਸਭ ਤੋਂ ਪਹਿਲਾਂ ਗੁਰੂ ਘਰ ਵਿੱਚ ਜਿਹਨੂੰ ਭਾਈ ਜੀ ਦਾ ਖਿਤਾਬ ਦਿੱਤਾ ਗਿਆ ਉਹ ਭਾਈ ਮਰਦਾਨਾ ਜੀ ਨੂੰ ਦਿੱਤਾ ਗਿਆ। ਭਾਈ ਸਾਹਿਬ ਨੇ ਲਿਖਿਆ, ਮੈਂ ਚਲੋ ਸਮਾਂ ਮੇਰੇ ਕੋਲ ਪੂਰਾ, ਮੈਂ ਚਾਰਾਂ ਸ਼ਬਦਾਂ ਦੀ ਕਥਾ ਕਰਕੇ ਜਾਣੀ ਹੈ, ਇਸ ਤੋਂ ਅੱਗੇ ਤੁਰੀਏ। ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਸੰਚਾਰ ਕਰਾਇਆ। ਹੁਣ ਅਸੀਂ ਚਲੋ ਸਰਦਾਰ ਸ਼ਬਦ ਵਰਤਨੇ ਆ ਜੀ, ਤੁਸੀਂ ਸਾਡੇ ਬੜੇ ਸਿਆਣੇ ਸੱਜਣ ਬੈਠੇ ਆ। ਮੇਰੇ ਪਿਛਲੇ ਦਿਨੀ ਮੇਰੇ ਮਨ 'ਚ ਇੱਕ ਗੱਲ ਆਈ ਵੀ ਸਾਰੇ ਅਸੀਂ ਕਹਿੰਦੇ ਮਹਾਰਾਜ ਨੇ ਕਹਿੰਦਾ ਸਰਦਾਰ ਬਣਾਵਾਂਗਾ, ਚੇਤੇ ਰੱਖਿਓ ਭਾਈ ਦਇਆ ਸਿੰਘ ਬਣਾਇਆ, ਸਰਦਾਰ ਦਇਆ ਸਿੰਘ ਨਹੀਂ ਬਣਾਇਆ। ਸਰਦਾਰ ਸ਼ਬਦ ਸਿੱਖਾਂ 'ਚ ਕਦੋਂ ਆਇਆ? ਇਹ ਗੱਲ ਸੋਚਣ ਵਾਲੀ ਹੈ। ਜਦੋਂ ਸਾਡੇ ਅੰਦਰ, ਈਵਨ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰਾਜ ਕਾਇਮ ਕੀਤਾ ਪਰ ਸਰਦਾਰ ਬੰਦਾ ਸਿੰਘ ਬਹਾਦਰ ਨਹੀਂ, ਬਾਬਾ ਸ਼ਬਦ ਵਰਤਨੇ। ਚਲੋ ਮਿਸਲ ਯੁੱਗ ਆਉਂਦਾ, ਮੇਰਾ ਖਿਆਲ ਬਾਬਾ ਦੀਪ ਸਿੰਘ ਜੀ ਤੋਂ ਬਾਅਦ, ਜਦੋਂ ਅਸੀਂ ਦੇਖਦੇ ਹਾਂ ਭਾਈ ਮਨੀ ਸਿੰਘ ਉਹਨਾਂ ਦਾ, ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ। ਸੰਗਤ ਜੀ, ਕਦੀ ਵੀ ਪੰਥ ਦੀ ਸਿਰਜਣਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਵੱਖ ਕਰਕੇ ਨਹੀਂ ਅਰਥ ਕਰਨੇ, ਇਹ ਜ਼ੋਰ ਲੱਗਾ ਹੈ। ਗੁਰੂ ਸਾਹਿਬ ਜੀ ਨੇ ਜਦੋਂ ਪੰਜਾਂ ਪਿਆਰਿਆਂ ਨੇ ਸੀਸ ਭੇਟ ਕੀਤੇ, ਉਹ ਪੰਜ ਇੱਕ ਜਾਤ ਦੇ ਨਹੀਂ, ਇੱਕ ਖੱਤਰੀ ਹੈ, ਇੱਕ ਜੱਟ ਹੈ, ਇੱਕ ਛੀਂਬਾ ਹੈ, ਇੱਕ ਨਾਈ ਹੈ, ਇੱਕ ਚੂਰ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਜਿਹੜੀ ਸਿਧਾਂਤਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਥਾਂ ਦਿੱਤੀ, ਮੇਰੇ ਸਤਿਗੁਰਾਂ ਨੇ ਪ੍ਰਤੱਖ ਰੂਪ ਪੰਜਾਂ ਨੂੰ ਉਹ ਨਾਮ ਦੇਣ ਦੀ ਜੁਗਤ ਦੇ ਦਿੱਤੀ। ਪੰਜਾਂ ਨੂੰ ਦਿੱਤਾ ਨਾ, ਇਹ ਵਰਨਵਣ ਦਾ ਤੇ ਭੋਗ ਪਾ ਦਿੱਤਾ। ਮੈਂ ਕਿਉਂ ਆਪ ਜੀ ਨੂੰ ਕਹਿਣ ਲੱਗਾ, ਹੋਇਆ ਕਿ ਜਦੋਂ ਅੰਮ੍ਰਿਤ ਸੰਚਾਰ

ਬਿਮਾਰ ਹੋ ਗਿਆ, ਕਿਤੇ ਫਿਰ ਸਮਾਂ ਮਿਲਿਆ। ਗੁਰੂ ਸਾਹਿਬ ਨੇ ਖਜ਼ਾਨਾ ਬਹੁਤ ਬਖਸ਼ਿਆ ਹੈ, ਸਮਾਂ ਬਹੁਤ ਥੋੜਾ ਹੈ ਨਾ। ਜ਼ਿੰਦਗੀ ਬੰਦੇ ਦੀ ਕਿੰਨੀ ਕੁ ਹੁੰਦੀ ਹੈ। ਗੁਰੂ ਸਾਹਿਬ ਨੇ ਜਦੋਂ ਅੰਮ੍ਰਿਤ ਸੰਚਾਰ ਕੀਤਾ, ਇਤਿਹਾਸ ਕਹਿੰਦਾ ਮਿਸ਼ਰ ਆਇਆ, ਬ੍ਰਾਹਮਣ ਨੇ ਕਿਹਾ ਕਿ ਦੇਖੋ ਜੀ ਐਡਾ ਵੱਡਾ ਕੰਮ ਹੋਇਆ, ਸਾਡਾ ਅਸੀਂ ਹਿੱਸਾ ਕਿੱਥੇ ਗਿਆ? ਸਾਡੇ ਵਸਤਰ, ਸਾਡੇ ਭਾਂਡੇ, ਸਾਡੇ ਜੋ ਕੁਝ ਕਹਿੰਦੇ ਆ, ਤੇ ਮਰਨ ਤੋਂ ਬਾਅਦ ਵੀ ਆਪਾਂ ਦਿੰਦੇ ਹਾਂ, ਕਿਹਨੂੰ ਦਿੰਦੇ ਹਾਂ? ਜਦੋਂ ਬੰਦਾ ਮਰ ਜਾਂਦਾ, ਬਿਸਤਰਾ ਚੁੱਕੀ ਆਉਂਦਾ, ਕੋਈ ਭਾਂਡੇ ਚੁੱਕੀ ਆਉਂਦਾ, ਕੋਈ ਬਾਪੂ ਦੀ ਐਨਕ ਚੁੱਕੀ ਆਉਂਦਾ, ਉਹ ਬ੍ਰਾਹਮਣ ਨੂੰ ਦਿੰਦੇ ਸਨ ਵੀ ਉਹ ਕਹਿੰਦਾ ਸਾਲ ਲੱਗਣਾ, ਬਰਸੀ ਲੱਗੇਗੀ। ਮੇਰੀ ਬੇਨਤੀ ਹੈ, ਇੱਕ ਬਚਨ ਤੁਸੀਂ ਸਾਰੇ ਪੜ੍ਹਦੇ ਹੋ, ਬੜੀ ਵੱਡੀ ਚੋਟ ਸੀ ਆਖਰੀ ਵਰਨਵੰਡ ਨੂੰ। ਉਹਨਾਂ ਕਿਹਾ ਹੱਕ ਸਾਡਾ ਦਾਨ ਲੈਣਾ, ਸਾਡਾ ਹੱਕ ਹੈ ਦਾਨ ਦੇਣਾ। ਗੁਰੂ ਸਾਹਿਬ ਨੇ ਉੱਥੇ ਕਿਹਾ ਨਹੀਂ, ਅੱਜ ਤੋਂ ਬਾਅਦ ਤੁਸੀਂ ਨਹੀਂ, ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨੀਕੋ, ਆਗੈ ਫਲੈ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੂਕੋ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭ ਹੀ ਨਹੀਂ ਕੋ। ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਨਾ, ਮੇਰਾ ਸਭ ਕੁਝ ਇਹਨਾਂ ਵਾਸਤੇ ਵੀ ਕਿਸੇ ਇੱਕ ਵਰਨ ਵਾਸਤੇ ਨਹੀਂ। ਮੈਂ ਇੱਕ ਤੁਹਾਨੂੰ ਹੁਣ ਇਹ ਬੇਨਤੀ ਕੀਤੀ, ਇਹ ਘਾਟ ਆਈ ਸ਼ੇਰੇ ਪੰਜਾਬ ਦੇ ਰਾਜ ਤੋਂ ਬਾਅਦ, ਬਹੁਤ ਕੁਛ ਹੋਇਆ, ਪਰ ਮੇਰਾ ਖਿਆਲ ਸਾਨੂੰ ਮੰਥਨ ਕਰ ਲੈਣਾ ਚਾਹੀਦਾ ਸੀ ਦੂਜੇ ਦਾ ਦੋਸ਼ ਕਰਨਾ, ਕਿਹੜੀਆਂ ਗਲਤੀਆਂ ਸਾਡੀਆਂ ਸਨ ਜਿਹਦੇ ਕਰਕੇ ਸਭ ਕੁਝ ਸਾਡਾ ਚਲਾ ਗਿਆ। ਮਿਸਲ ਸਮਾਂ ਆਇਆ, ਸ਼ੇਰੇ ਪੰਜਾਬ ਦਾ ਸਮਾਂ ਆਇਆ, ਅਸੀਂ ਦੇਖਨੇ ਹਾਂ। ਪਰ ਆਖਰ ਆਪਣੇ ਗਿਰਵਾਨ ਵਿੱਚ ਤਾਂ ਬੰਦਾ ਝਾਤੀ ਮਾਰੇ ਵੀ ਉਹ ਕੀ ਘਟਨਾ ਕਰਮ ਸੀ। ਪਰ ਮੈਂ ਆਪ ਨੂੰ ਬੇਨਤੀ ਕਰਾਂ, ਤੁਹਾਨੂੰ ਸਾਡੀ ਕਮਜ਼ੋਰੀ ਜਿਹੜੀ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਜਿਨ੍ਹਾਂ ਨੂੰ ਰਮਦਾਸੀਏ ਕਿਹਾ ਜਾਂਦਾ ਸੀ, ਰੰਗਰੇਟੇ ਕਿਹਾ ਜਾਂਦਾ ਸੀ, ਉਹਨਾਂ ਦੀ ਦੇਗ ਦਾ ਸਮਾਂ ਨਿਰਧਾਰਿਤ ਸੀ। ਸ਼ਾਇਦ ਆਪ ਨੂੰ ਪਤਾ ਹੋਣਾ, ਜਿਵੇਂ ਹੁਣ ਤੁਸੀਂ ਦੇਗ ਲੈ ਕੇ ਜਾਂਦੇ ਹੋ, ਉਹ ਦੇਗ ਨਹੀਂ ਸਨ ਲਿਜਾ ਸਕਦੇ। ਉਹਨਾਂ ਦਾ ਸਮਾਂ ਥੋੜ੍ਹਾ ਜਿਹਾ ਨਿਕਲ ਗਿਆ ਵਿਸ਼ੇ ਚੋਂ, ਪਰ ਜ਼ਰੂਰੀ ਸੀ ਗੱਲ ਕਰਨੀ। ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੂ ਨਾਖੇ, ਉਹਨਾਂ ਦਾ ਸਮਾਂ ਨਿਰਧਾਰਿਤ ਸੀ। ਇੱਕ ਹੋਰ ਗੱਲ, ਜਦੋਂ ਪਰਮਾਤਮਾ ਕਿਸੇ ਤੋਂ ਸੇਵਾ ਲੈਂਦਾ ਨਾ, ਕੋਈ ਜ਼ਰੂਰੀ ਨਹੀਂ ਕਿ ਬੰਦੇ ਦਾ ਪਿਛੋਕੜ ਘਰਾਣਾ ਬੜਾ ਵੱਡਾ ਹੋਵੇ, ਸਰਦਾਰਾਂ ਘਰ ਜੰਮਿਆ ਹੋਵੇ, ਪਤਾ ਨਹੀਂ ਗੁਰੂ ਨੇ ਕਿਹਦੀ ਪਿੱਠ ਤੇ ਥਾਪੜ ਰੱਖ ਕੇ ਸੇਵਾ ਲੈ ਲੈਣੀ। ਮੁਸਲਮਾਨ ਮੌਲਵੀ ਹੋਇਆ, ਪਿਛਲੇ ਸਾਲ ਉਹਨਾਂ ਦੀ ਤਸਵੀਰ ਅਜਾਇਬ ਘਰ ਲਾਈ ਗਈ ਸਦੀ ਤੋਂ ਬਾਅਦ। ਉਹ ਅੰਮ੍ਰਿਤ ਛੱਕ ਕੇ ਉਹਨਾਂ ਨੂੰ ਨਾਮ ਰੱਖਿਆ ਗਿਆ ਭਾਈ ਲਖਮੀਰ ਸਿੰਘ, ਸੰਤ ਲਖਮੀਰ ਸਿੰਘ ਕਹਿੰਦੇ ਸਨ। ਇਹਦੇ ਬੇਟਾ, ਉਹਦਾ ਨਾਮ ਅੰਮ੍ਰਿਤ ਛਕਿਆ ਮਹਿਤਾਬ ਸਿੰਘ ਰੱਖਿਆ। ਮਹਿਤਾਬ ਸਿੰਘ ਨੇ ਖਾਲਸਾ ਬਰਾਦਰੀ ਬਣਾਈ, ਜਲਿਆਂ ਵਾਲੇ ਬਾਗ ਸਮਾਗਮ ਹੋਇਆ। ਇਹ ਦੇਗ ਲੈ ਕੇ ਗਏ ਤੇ ਪੁਜਾਰੀਆਂ ਨੇ ਕਹਿ ਦਿੱਤਾ, ਤੁਹਾਡੀ ਦੇਗ ਦਾ ਟਾਈਮ ਲੰਘ ਚੁੱਕਾ ਹੈ, ਤੁਹਾਡੀ ਦੇਗ ਸਵੀਕਾਰ ਨਹੀਂ ਹੋ ਸਕਦੀ। ਮੈਨੂੰ ਇਸ ਕਰਕੇ ਕਿ ਸਾਡੇ ਬਜ਼ੁਰਗ ਉਹਦੇ ਸੀ, ਕਰਤਾਰ ਸਿੰਘ ਝੱਬਰ, ਬਾਪੂ ਤੇਜਾ ਸਿੰਘ ਚੂੜਕਾਣਾ, ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਇਤਿਹਾਸ ਵਿੱਚ, ਸੋਹਨ ਸਿੰਘ ਜੋਸ਼ ਨੇ ਪੂਰੀ ਡਿਟੇਲ ਨਾਲ ਦਿੱਤਾ ਹੋਇਆ। ਉੱਥੇ ਝਗੜਾ ਹੋ ਗਿਆ, ਉਹਨਾਂ ਕਹਿੰਦੇ ਨਹੀਂ, ਇਹ ਜਾਤ ਦੇ ਆਧਾਰ ਤੇ ਇਹਨਾਂ ਦੀ ਦੇਗ ਨਹੀਂ ਸਵੀਕਾਰ ਹੋ ਸਕਦੀ। ਖਾਲਸਾ ਕਾਲਜ ਦੇ ਵਿਦਿਆਰਥੀ ਸਨ, ਮੇਰਾ ਖਿਆਲ ਪ੍ਰਿੰਸੀਪਲ ਬਾਬਾ ਹਰਕਿਸ਼ਨ ਸਿੰਘ ਜੀ, ਤੇਜਾ ਸਿੰਘ ਪੁੱਚਰ, ਤੇਜਾ ਸਿੰਘ ਝੱਬਰ, ਤੇਜਾ ਸਿੰਘ ਚੂੜਕਾਣਾ, ਹੋਰ ਵੀ ਕਾਫੀ ਸਾਰੀ ਡਿਟੇਲ ਦਿੱਤੀ। ਉੱਥੇ ਅਖੀਰ ਤੇ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਲਓ, ਜੇ ਤੇ ਵਾਕਈ ਅੰਮ੍ਰਿਤ ਛੱਕ ਕੇ ਇਹ ਵਿਚਾਰੇ ਸ਼ੂਦਰ ਨੇ ਫਿਰ ਵਾਪਸ ਚਲੇ ਜਾਣਗੇ, ਤੇ ਜੇ ਨਹੀਂ ਤੇ ਦੇਗ ਸਵੀਕਾਰ ਹੋ ਜਾਏਗੀ। ਥੋੜੀ ਜਿਹੀ ਮੰਤਾਂ ਨੇ ਗੜਬੜ ਜੀ ਕੀਤੀ, ਪਰ ਉਹ ਬੁੱਢਿਆਂ ਨੇ ਡਾਂਗ ਪਕੜੀ, ਉਹਨਾਂ ਨੇ ਸ਼ਬਦ ਬੜੇ ਹੋਰ ਤਰ੍ਹਾਂ ਦੇ ਵਰਤੇ, ਉਹ ਸੰਗਤ ਸੁਣਾਉਣ ਵਾਲੇ ਨੇ ਕੀ। ਅਖੀਰ ਤੇ ਮੁੱਕਦੀ ਗੱਲ ਕੀ ਜੀ, ਅਰਦਾਸ ਕੀਤੀ ਗਈ ਵੀ ਸਤਿਗੁਰੂ ਰਾਮਦਾਸ ਜੀ, ਕੀ ਇਹ ਗੁਰਮਤ ਨੂੰ ਧਾਰਨ ਕਰਨ ਵਾਲੇ ਅਜੇ ਵੀ ਜਾਤ ਪਾਤ ਅਨੁਸਾਰ ਇਹਨਾਂ ਦੀ ਦੇਗ ਨਹੀਂ ਸਵੀਕਾਰ ਹੋ ਸਕਦੀ? ਸਭ ਚੁੱਪ ਸਨ। ਅਰਦਾਸ ਤੋਂ ਬਾਅਦ ਹੁਕਮਨਾਮਾ ਆਇਆ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿੱਚ ਇਹ ਹੁਕਮਨਾਮਾ ਆਏ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰੂ ਕੀ ਸੇਵਾ ਲਾਏ, ਸਤਿਗੁਰੂ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿੱਤ ਲਾਏ, ਹਰ ਜੀਉ ਆਪੇ ਬਖਸ਼ ਮਿਲਾਏ, ਗੁਣਹੀਣ ਹਮ ਅਪਰਾਧੀ ਪੂਰੇ ਸਤਿਗੁਰੂ ਲਈ ਰਲਾਏ,
ਜਦੋਂ ਸ਼ਬਦ ਆਇਆ ਨਾ ਪੂਰੇ ਸਤਿਗੁਰੂ ਲੀਅਰ ਲਾਏ, ਸੰਗਤ ਜੀ ਕੋਈ ਅੱਖ ਐਸੀ ਨਹੀਂ ਜਿਹਦੇ ਵਿੱਚ ਨੀਰ ਨਹੀਂ ਸੀ ਆਇਆ। ਮੈਂ ਸਿਰਫ ਇਹ ਬੇਨਤੀ ਕੀਤੀ, ਬਾਹਮਣ ਗੁਰੂ ਹੈ ਜਗਤ ਕਾ, ਰੂਹਾਨੀ ਬੰਦਿਆਂ ਦਾ ਗੁਰੂ ਨਹੀਂ ਉਹ, ਕਿਉਂਕਿ ਉਹ ਆਪ ਉਲਝਿਆ ਹੋਇਆ। ਬ੍ਰਾਹਮਣ ਬਾਹਮਣ ਗੁਰੂ ਹੈ ਜਗਤ ਕਾ, ਕਬੀਰ ਸਾਹਿਬ ਕਹਿ ਰਹੇ ਨੇ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ। ਭਗਤੀ ਵਾਲਿਆਂ ਦਾ ਗੁਰੂ ਕੀ ਜੀ ਉਹ? ਕਹਿਣ ਲੱਗੇ ਅਰਜ, ਮੈਂ ਆਪ ਜੀ ਨੂੰ ਕਿਹਾ ਅਰਜ ਦਰ ਤੇ ਫਸ ਤੇ ਉਰਜ ਦਰ ਤੇ ਉਲਝ ਕੇ, ਅਰਜ ਉਰਜ ਕੈ ਪਚ ਮੁਵਾ ਚਾਰੋ ਬੇਦੋ ਮਾਹੇ। ਇਹ ਕਰਮ ਕਾਂਡਾਂ ਵਿੱਚ ਹੀ ਫਸ ਗਿਆ ਜੀ, ਆਹ ਕੰਮ ਕਰੋਗੇ ਆਹ ਠੀਕ ਹੈ ਆਹ ਗਲਤ ਹੈ। ਮਹਾਰਾਜ ਕਹਿੰਦੇ ਨੇ ਉਹ ਆਪ ਉਲਝਿਆ ਹੋਇਆ। ਹੁਣ ਅਗਲਾ ਬਚਨ ਕੀਤਾ, ਇਹਨੂੰ ਇਹ ਹੰਕਾਰ ਬੜਾ ਹੈ ਕਿ ਮੈਂ ਬ੍ਰਾਹਮਣ ਹਾਂ। ਤੇ ਗੁਰੂ ਸਾਹਿਬ ਅਗਲੀ ਤੁਕ ਸੁਣੋ, ਕਹਿਣ ਲੱਗੇ ਹਰ ਹੈ ਖਾਂਡ ਰੇਤ ਮੈਂ ਬਿਖਰੀ। ਉੱਤੇ ਬਚਨ ਆ ਰਿਹਾ, ਇਹਦੇ ਨਾਲ ਜੋੜ ਕੇ ਅਰਥ ਕਰਨਾ ਹੈ। ਕਹਿੰਦੇ ਤੂੰ ਗਿਆਨਵਾਨ ਹੈ, ਤੇਰੇ ਕੋਲ ਪੁਰਾਤਨ ਵੇਦਾਂ ਦਾ ਗਿਆਨ ਹੈ, ਪਰ ਤੂੰ ਹੰਕਾਰੀ ਇਸ ਤਰ੍ਹਾਂ ਜਿਵੇਂ ਹਾਥੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਚ ਜ਼ਿਆਦਾ ਹਾਥੀ ਸ਼ਬਦ ਜਿਹੜਾ ਉਹ ਹੰਕਾਰ ਦਾ ਸੂਚਕ ਹੀ ਮੰਨਿਆ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਰ ਦਰ ਤੇ ਪਰਮਾਤਮਾ ਕਰੀ, ਖਾਂਡ ਦਰ ਤੇ ਖੰਡ, ਰੇਤ ਲਫਜੀ ਅਰਚ ਕਹਿ ਲਾਂ ਜੀ, ਆ ਰੇਤ ਬਿਖਰੀ ਦਰ ਤੇ ਖਿੰਡੀ ਹੋਈ ਹੈ। ਪਰਮਾਤਮਾ ਰੂਪ ਖੰਡ ਜਿਹੜੀ ਹੈ ਉਹ ਰੇਤ ਵਿੱਚ ਬਿਖਰੀ ਹੈ। ਮੈਨੂੰ ਯਾਦ ਹੈ ਸ੍ਰੀਮਾਨ ਭਾਈ ਵੀਰ ਸਿੰਘ ਹੋਣਾ ਨੇ ਰੇਤ ਲਫਜ਼ ਦੇ ਅਰਥ ਕੀਤੇ ਨੇ ਮਨੁੱਖਾ ਬੋਡੀ। ਹਰੀ ਪਰਮਾਤਮਾ ਜਿਹੜਾ ਹੈ ਉਹ ਬੰਦੇ ਦੇ ਸਰੀਰ ਵਿੱਚ ਹੈ ਖੰਡ ਰੂਪ। ਹੁਣ ਜਿਹੜੀ ਰੇਤ ਵਿੱਚ ਖੰਡ ਪਈ ਹੈ, ਹਾਥੀ ਚੁਣੀ ਨਾ ਜਾਏ। ਹੁਣ ਰੇਤ ਵਿੱਚ ਖੰਡ ਦੇ ਦਾਣੇ ਪਏ ਹੋਣ ਤੇ ਹਾਥੀ ਆਪਣੀ ਸੁੰਡ ਨਾਲ ਚੁਣ ਸਕੂਗਾ? ਉਹ ਤਾਂ ਫੁੰਕਾਰੇ ਮਾਰਦਾ। ਮਹਾਰਾਜ ਕਹਿੰਦੇ ਤੂੰ ਜਿਹੜਾ ਹੰਕਾਰ ਕਰਨਾ ਪਿਆ, ਜਾਤ ਦਾ ਹਾਥੀ ਬਣਿਆ ਹੈ। ਜਿਹਨਾਂ ਨੂੰ ਸ਼ੋਦਰ ਕਹਿੰਦਾ ਉਹ ਬੰਦਗੀ ਕਰਕੇ ਨਿਮਰਤਾ ਚ ਕੀੜੀ ਦਾ ਰੂਪ ਨੇ। ਹਰ ਹੈ ਖੰਡ ਰੇਤ ਮੈਂ ਬਿਖਰੀ, ਪਰਮਾਤਮਾ ਦੇ ਨਾਮ ਦੀ ਖੰਡ ਸਰੀਰ ਰੂਪੀ ਰੇਤ ਚ ਬਿਖਰੀ ਹੋਈ ਹੈ, ਹਾਥੀ ਚੁਣੀ ਨਾ ਜਾਏ। ਅਖਰੀ ਅਰਥ ਮੈਂ ਪਹਿਲਾਂ ਕਰਾਂਗਾ, ਖੰਡ ਰੇਤ ਵਿੱਚ ਖਿੰਡੀ ਹੋਈ ਹੈ, ਹਾਥੀ ਇਹਨੂੰ ਚੁਣ ਨਹੀਂ ਸਕਦਾ। ਇਹਦਾ ਭਾਵ ਅਰਥ ਹੈ ਪਰਮਾਤਮਾ ਤੇਰੇ ਅੰਦਰ ਏ ਬੰਦਿਆ, ਤੂੰ ਰਸ ਤਾਂ ਨਹੀਂ ਲੈ ਸਕਦਾ, ਤੇਰੀ ਬਿਰਤੀ ਹਾਥੀ ਵਰਗੀ ਹੰਕਾਰੀ ਹੈ, ਤੂੰ ਫੁੰਕਾਰੇ ਮਾਰਨਾ ਪਿਆ, ਹਾਥੀ ਚੁਣੀ ਨਾ ਜਾਏ। ਹੁਣ ਅਗਲੀ ਗੱਲ ਜੀ, ਕਹਿੰਦੇ ਅਗਲੀ ਸਮੱਤ ਗੁਰੂ ਜੀ ਨੇ ਦਿੱਤੀ। ਗੁਰੂ ਜੀ ਨੇ ਕੀ ਸਮਝਾਇਆ? ਕਹਿਣ ਲੱਗੇ ਕਹਿ ਕਬੀਰ ਗੁਰ ਭਲੀ ਬੁਝਾਈ। ਇਹ ਸਲੋਕ ਦੋ ਵਾਰੀ ਆਉਂਦਾ ਵੈਸੇ, ਉੱਥੇ ਪਾਠ ਭੇਦ ਹੈ ਥੋੜਾ ਜਿਹਾ, ਪਰ ਸਿਧਾਂਤ ਇੱਕੋ ਹੈ। ਕਹੋ ਕਬੀਰ, ਕਹਿ ਕਬੀਰ ਗੁਰ, ਗੁਰ ਦੇ ਰਾਹ ਰਹੀ ਹੁਸ਼ਿਆਰੀ ਲੱਗੀ, ਗੁਰੂ ਜੀ ਨੇ ਭਲੀ ਬੁਝਾਈ। ਇਹ ਗੱਲ ਸਮਝਾ ਦਿੱਤੀ ਸਾਨੂੰ। ਕੀ ਸਮਝਾਈ? ਕੀਟੀ ਹੋਏ ਕਹਿ ਖਾਏ, ਕੀਟੀ ਦਾ ਅਰਥ ਕੀੜੀ। ਕੀੜੀ ਜਿਹੜਾ ਹੱਥ ਚੁਣ ਸਕਦੀ ਹੈ ਦਾਣਾ, ਹਾਥੀ ਨੇ ਥੋੜਾ ਚੁਣ ਸਕਣਾ ਹੈ। ਕੀੜੀ ਦਾ ਅਰਥ ਨਿਮਰਤਾ। ਕੀਟੀ ਹੋਏ ਕਹਿ ਖਾਏ, ਜਿਹੜਾ ਨਿਮਰਤਾ ਵਿੱਚ ਆਵੇਗਾ ਉਹ ਸੱਚੀ ਮੁੱਚੀ ਉਸ ਨਾਮ ਰਸ ਨੂੰ ਚੱਖੇਗਾ। ਬਾਕੀ ਗਿਆਨੀ ਜ਼ਰੂਰ ਹੋ ਸਕਦਾ ਪਰ ਰਸੀਆ ਨਹੀਂ ਹੋ ਸਕਦਾ। ਇਸ ਧਿਆਨ ਨਾਲ ਮੇਰੀ ਬੇਨਤੀ ਨੂੰ ਸੁਣਿਓ। ਨੌਲੇਜ ਹੋਣੀ ਤੇ ਰਸੀਆ ਹੋਣਾ ਜ਼ਮੀਨ ਸਮਾਨ ਦਾ ਫਰਕ ਹੈ ਜੀ। ਭਾਈ ਸਾਹਿਬ ਦੀ ਇੱਕ ਰਚਨਾ ਭਾਈ ਵੀਰ ਸਿੰਘ ਜੀ ਦੀ, ਵਲਵਲਾ, ਇਹ ਮੈਂ ਬਹੁਤ ਪਸੰਦ ਕਰਨਾ ਉਸ ਕਵਿਤਾ ਨੂੰ। ਉਹ ਹੈ ਕਿ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ। ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਜਿਸ ਰੂਹਾਨੀ ਜੀਵਨ ਚ ਬੁੱਧੀ ਨੇ ਕੰਮ ਨਹੀਂ ਕਰਨਾ, ਸੱਚੀ ਹੈ। ਕਹਿੰਦੇ ਨੇ ਸਾਡਾ ਜਿਹੜਾ ਅੰਦਰ ਵਾਲਾ ਹੈ ਉਹ ਉਛਾਲੇ ਉਸ ਤੋਂ ਅੱਗੇ ਮਾਰ ਰਿਹਾ ਹੈ। ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਟੱਟੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ। ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਕੋਈ ਰਸ ਹੈ ਹੀ ਹੈ ਤਾਂ ਹੀ ਹੈ ਨਾ ਜੀ। ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਕਿਉਂ ਜਿਹਨੂੰ ਚੇਟਕਾ। ਅੱਜ ਇੱਕ ਸ਼ਬਦ ਹੋਰ ਆਉਣਾ, ਬੜਾ ਕਮਾਲ ਦਾ ਸ਼ਬਦ ਹੈ ਸੂਫੀਆਂ ਦਾ। ਗਿਆਨੀ ਸਾਨੂੰ ਹੋੜਦਾ, ਨੌਲੇਜ ਵਾਲਾ ਰੋਕਦਾ, ਕਹਿੰਦਾ ਤੂੰ ਅਸਲ ਚ ਡਿਪਰੈਸ਼ਨ ਚ ਲਾ ਗਿਆ, ਤੂੰ ਸ਼ਦਾਈ ਹੋ ਗਿਆ। ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਭਾਈ ਜੀ ਕਹਿੰਦੇ ਬੈਠ ਵੇ ਗਿਆਨੀ,
ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ

ਸਮਾਪਤੀ ਕਰਾਂਗੇ ਪੂਰੇ ਸ਼ਲੋਕਾਂ ਦੀ। ਤੇ ਮੈਂ ਕਈ ਵਾਰੀ ਸੋਚਣਾ ਸਮਾਂ ਹੀ ਹੁੰਦਾ, ਅਰਦਾਸ ਦੀ ਵੀ ਸਮਾਪਤੀ ਇੱਥੇ ਹੋਈ ਸੀ ਸਾਰੀ ਕਰਕੇ। ਇਹ ਹੈ ਕਬੀਰ ਜੋ ਤੋਹੇ ਸਾਧ ਪਿਰਮ ਕੀ, ਆ ਰਿਹਾ ਪਾਠ ਉੱਤੇ ਨਾ, ਜੋ ਦਰਥ ਜੇ ਤੋਏ ਦਰਥ ਤੈਨੂੰ। ਇੱਥੇ ਜਿਹੜਾ ਸ਼ਬਦ ਸਾਧ ਆਇਆ ਇਹਦਾ ਅਰਥ ਉਹ ਸਾਧ ਨਹੀਂ ਜਿਹੜੇ ਪਿੱਛੇ ਆਪਾਂ ਕਰਕੇ ਆਏ ਹਾਂ। ਇਹ ਜੇ ਆਪਾਂ ਕਹਿੰਦੇ ਨਾ ਇਹ ਸਾਧ ਸ਼ਬਦ, ਇਹ ਅਗਮ ਅਗਾਧ ਪਾਦ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਭਗਵੰਤਾ ਸਾਧ ਜਨਾ ਕੀ। ਅੱਛਾ ਇੱਥੇ ਸਾਧ ਦਰ ਤੇ ਸ਼ਰਧਾ ਨੋਟ ਕਰਿਓ, ਇੱਥੇ ਸਾਧ ਦਰ ਤੇ ਸਾਧੂ ਨਹੀਂ ਸੰਤ ਨਹੀਂ। ਕਬੀਰ ਜੋਏ ਤੋ ਸਾਧ ਪਿਰਮ ਕੀ, ਪਿਰਮ ਦਾ ਅਰਥ ਪਰਮਾਤਮਾ। ਜੇ ਤੇਰੇ ਮਨ ਚ ਇਹ ਸ਼ਰਧਾ ਹੈ ਕਿ ਮੈਂ ਪਰਮਾਤਮਾ ਨੂੰ ਰਿਝਾਉਣਾ, ਮੈਂ ਉਹਨੂੰ ਪਿਆਰ ਕਰਨਾ, ਤੇ ਮਹਾਰਾਜ ਕਹਿੰਦੇ ਸੀਸ ਕਾਟ ਕਰ ਗੋਏ, ਸੀਸ ਦਾ ਅਰਥ ਸਮਝ ਗਿਆ ਨਾ ਸਿਰ, ਕਾਟ ਦਾ ਅਰਥ ਵੱਢ ਕੇ, ਅਗਲਾ ਲਫ਼ਜ਼ ਆਇਆ ਗੋਏ। ਕਿਉਂ ਮੈਂ ਉੱਤੇ ਸਕਰੀਨ ਤੇ ਸ਼ਬਦ ਲਵਾ ਦੇਣਾ, ਕਿਉਂਕਿ ਸ਼ਬਦ ਉਚਾਰਨ ਇੱਕ ਰੱਖਦਾ ਅਰਥ ਬਦਲ ਜਾਂਦਾ। ਇੱਕ ਗੋਏ ਦਾ ਅਰਥ ਹੁੰਦਾ ਸ੍ਰਿਸ਼ਟੀ। ਤੁਸੀਂ ਇੱਕ ਪਾਠ ਕਰਦੇ ਹੋ ਇਹ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ, ਉੱਥੇ ਗੋਏ ਦਾ ਅਰਥ ਹੈ ਸ੍ਰਿਸ਼ਟੀ। ਇੱਕ ਗੋਈ ਦਾ ਅਰਥ ਹੁੰਦਾ ਸਮੇਟ ਦੇਣਾ, ਆਪੇ ਫੁਨਗੋਈ, ਉਹਦਾ ਅਰਥ ਹੈ ਲੈ ਕਰ ਦੇਣਾ। ਇੱਥੇ ਗੋਏ ਦਾ ਅਰਥ ਨਾ ਸ੍ਰਿਸ਼ਟੀ ਹੈ ਨਾ ਲੈ ਕਰਨਾ, ਇੱਥੇ ਗੋਏ ਦਾ ਅਰਥ ਗੇਂਦ ਖਿੱਦੂ। ਚਲੋ ਪੁਰਾਣਾ ਸ਼ਬਦ ਖਿੱਦੂ ਇਹਦਾ ਅਰਥ ਹੈ, ਚਲੋ ਅੱਜ ਦੀ ਸ਼ਬਦ ਚ ਮੈਂ ਗੇਂਦ ਅਰਥ ਕਰਨ ਲੱਗਾ। ਖਿੱਦੂ ਦਾ ਪਤਾ ਹੈ ਨਾ ਜੀ, ਲੀਰਾਂ ਪਾ ਕੇ ਤੇ ਬਣਾਇਆ ਹੁੰਦਾ ਸੀ, ਤੇ ਖੁੰਡੀ ਵੀ ਟਾਲੀ ਦੀ ਜਾਂ ਲੱਕੜ ਵੱਢ ਕੇ ਕਿੱਕਰ ਦੀ ਉਹ ਖੁੰਡੀ ਨਿਆਣੀ ਬਣਾਉਂਦੇ ਸਨ, ਖਿੱਦੂ ਖੁੰਡੀ ਖੇਡਦੇ ਸਨ। ਜੇ ਤੂੰ ਇਹ ਚਾਹੁੰਦਾ ਮੈਂ ਪਰਮਾਤਮਾ ਪ੍ਰਤੀ ਸ਼ਰਧਾ ਰੱਖਣਾ, ਤੇ ਇੱਕ ਕੰਮ ਕਰ, ਆਪਣਾ ਸਿਰ ਵੱਢ ਕੇ ਨੂੰ ਖਿੱਦੂ ਗੇਂਦ ਬਣਾ ਦੇ। ਇਹਦਾ ਮਤਲਬ ਇਕੱਲਾ ਫਿਜ਼ੀਕਲ ਸਿਰ ਨਹੀਂ, ਆਪਣੇ ਅੰਦਰ ਦੀ ਖੌਮੇ ਦਾ ਸਿਰ ਵੱਢ ਜੇ ਤੂੰ ਗੁਰੂ ਨੂੰ ਖੁਸ਼ ਕਰਨਾ ਚਾਹੁੰਦਾ ਹੈ। ਕਬੀਰ ਜੋ ਤੋਂ ਸਾਧ ਪ੍ਰਮ ਕੀ ਸੀਸ ਕਾਟ ਕਰ ਗੋਏ, ਆਪਣੇ ਸਿਰ ਨੂੰ ਵੱਢ ਕੇ ਗੇਂਦ ਬਣਾ ਦੇ, ਖੇਲਤ ਖੇਲਤ ਹਾਲ ਕਰ। ਹੁਣ ਖਿੱਦੂ ਖੁੰਡੀ ਖੇਡ ਰਿਹਾ, ਇਹ ਜਿਹੜਾ ਸ਼ਬਦ ਅਜਿਹਾ ਹਾਲ ਆਇਆ ਨਾ, ਮੇਰੇ ਸੱਚੀ ਤੁਹਾਨੂੰ ਦੱਸਾਂ ਬੜੇ ਮੇਰੇ ਮਨ 'ਚ ਕਈ ਵਾਰੀ ਗੱਲ ਅਟਕ ਜਾਂਦੀ ਵੀ ਹਾਲ ਦਾ ਮਤਲਬ ਕੀ ਹੋ ਗਿਆ। ਅਸੀਂ ਆਮ ਤੌਰ 'ਤੇ ਸ਼ਬਦ ਨੂੰ ਵਰਤਦੇ ਹਾਂ ਕੀ ਹਾਲ ਬਣਾਇਆ ਪਿਆ ਤੂੰ, ਇਹ ਹਾਲ ਸ਼ਬਦ ਦਾ ਪਿਛੋਕੜ ਸੂਫੀ ਨਾਲ ਜੁੜਦਾ, ਸੂਫੀਆਂ ਨਾਲ ਜੁੜਦਾ। ਹਾਲ ਖੇਲਤ ਖੇਲਤ ਹਾਲ ਕਰ, ਇਹ ਜਿਹੜੇ ਸੂਫੀ ਇਸ਼ਕ ਹਕੀਕੀ ਵਾਲੇ ਨੇ, ਇਹਨੂੰ ਆਪਾਂ ਦੇਖੋ ਉਹਨਾਂ ਨੇ ਇੱਕ ਉਦਾਹਰਣ ਲਈ ਹੈ। ਉਹ ਕੀ ਕਰਦੇ ਨੇ, ਜਦੋਂ ਉਹ ਪੂਰੇ ਵਜਦ ਵਿੱਚ ਆਉਂਦੇ ਨੇ, ਕਵਾਲੀਆਂ ਗਾਉਂਦੇ ਨੇ, ਖਾਸ ਕਰਕੇ ਰੂਮੀ ਜਿਹੜੇ ਰੂਮ ਨੂੰ ਮੰਨਦੇ ਆ ਨਾ ਜੀ, ਮਸਨਵੀ, ਉਹ ਤੁਸੀਂ ਦੇਖਿਆ ਹੋਣਾ ਉਹ ਡਾਂਸ ਕਰਦੇ ਨੱਚਦੇ ਹੁੰਦੇ। ਖੇਲਤ ਖੇਲਤ ਹਾਲ ਕਰ, ਇਹਦਾ ਅਰਥ ਹੈ ਕਿ ਉਹ ਕਵਾਲੀ ਗਾਉਂਦੇ ਆ ਜਾਂ ਕੋਈ ਸੰਗੀਤ ਹੁੰਦਾ, ਉਹ ਕਈ ਵਾਰੀ ਵਜਦ 'ਚ ਆ ਕੇ ਨਾ ਇੱਕ ਸ਼ਬਦ ਵਰਤਦੇ ਨੇ, ਹੱਕ ਹੱਕ ਹੱਕ, ਚਲੋ ਆਪਾਂ ਇਹ ਵਰਤਣਾ ਨਹੀਂ ਪਲੀਜ਼, ਹੂੰ ਹੂੰ, ਇਹ ਦੋ ਸ਼ਬਦ ਵਰਤਦੇ ਨੇ, ਇੱਕੋ ਦਮ ਹੱਕ ਕਹਿੰਦੇ ਆ ਖੂਹ ਕਹਿੰਦੇ ਆ, ਉਹ ਇੱਕੋ ਦਮ ਵਜਦ, ਇੰਨੀ ਐਨਰਜੀ ਅੰਦਰ ਪੈਦਾ ਹੁੰਦੀ ਹੈ, ਇੱਕੋ ਦਮ ਨੱਚਣ ਲੱਗ ਪੈਂਦੇ, ਨੱਚਦਿਆਂ ਨੱਚਦਿਆਂ ਉਹ ਬੇਹੋਸ਼ ਹੋ ਜਾਂਦੇ ਆ। ਕਹਿਣ ਲੱਗੇ ਆਪਣਾ ਸਿਰ ਗੇਂਦ ਬਣਾ ਦੇ, ਇਹੋ ਜਿਹੀ ਖੇਡ ਖੇਡ ਤੈਨੂੰ ਆਪਣਾ ਆਪਾ ਭੁੱਲ ਜਾਏ, ਹਾਲ ਕਰ। ਇਹਦਾ ਮਤਲਬ ਤੂੰ ਭੁੱਲ ਜਾ ਤੂੰ ਕੌਣ ਹੈ। ਜਦੋਂ ਸੱਚੀ ਮੁੱਚੀ ਹਾਲ ਕਰਦੇ ਨੇ ਸੂਫੀ, ਉਹ ਅਵਸਥਾ ਉਹਨਾਂ ਦੀ ਵਜਦ 'ਚ ਆਉਂਦੇ ਨੇ, ਉਹਨੂੰ ਹਾਲ ਕਰਨਾ ਕਹਿੰਦੇ। ਖੇਲਤ ਖੇਲਤ ਹਾਲ ਕਰ, ਅੱਗੇ ਬਚਨ ਕੀਤਾ ਜੋ ਕਿਛ ਹੋਏ ਤਾਂ ਹੋਏ, ਜੋ ਪਰਮਾਤਮਾ ਕਰਦਾ ਫਿਰ ਕਰਨ ਦੇ, ਪਰ ਤੂੰ ਹਾਲ ਕਰ, ਆਪਣੇ ਆਪ ਨੂੰ ਭੁੱਲ ਜਾ। ਅਗਲੇ ਸ਼ਲੋਕ ਦੇ ਅਰਥ ਮੈਂ ਕਰ ਚੱਲਾਂ, ਵਿਚਾਰ ਆਪਾਂ ਕੱਲ ਨੂੰ ਫਿਰ ਨਾਲ ਕਰਾਂਗੇ। ਕਬੀਰ ਜੋ ਤੋਏ ਸਾਧ ਪਿਰਮ ਕੀ, ਜੇ ਤੇਰੇ 'ਚ ਇੱਛਾ ਹੈ ਸ਼ਰਧਾ ਹੈ ਪਿਆਰੇ ਵਾਹਿਗੁਰੂ ਲਈ, ਤੇ ਪਾਕੇ ਸੇਤੀ ਖੇਲ, ਕੱਚਿਆਂ ਨਾਲ ਨਾ ਗੇਮ ਖੇਡੀ, ਪੱਕਾ ਗੁਰੂ ਲੱਭ। ਕੱਚਿਆਂ ਦੇ ਪੱਲੇ ਕੁਛ ਨਹੀਂ ਮਿਲਣਾ, ਸਭ ਕੁਝ ਗਵਾ ਬੈਠੇਗਾ। ਪਾਕੇ ਸੇਤੀ ਖੇਲ, ਕੱਲ ਨੂੰ ਆਪਾਂ ਵੇਖਾਂਗੇ, ਪਾਕੇ ਸੇਤੀ ਖੇਲ, ਪੂਰੇ ਗੁਰੂ ਨਾਲ ਖੇਡ ਖੇਡ, ਪੂਰੇ ਗੁਰਮੁਖ ਨਾਲ ਖੇਡ ਖੇਡ, ਨਹੀਂ ਤਾਂ ਜਿੰਨਾ ਸਮਾਂ ਲਾ ਦੇਗਾ ਵਿਅਰਥ, ਕਾਚੀ ਸਰਸੋਂ ਪੇਲ ਕੈ। ਤੁਹਾਨੂੰ ਪਤਾ ਹੋਣਾ ਜੀ, ਕੱਚੀ ਸਰੋਂ ਦੀ ਕਹਾਣੀ ਪਾ ਦਿਓ, ਤੇਲ ਨਿਕਲਦਾ ਨਹੀਂ ਨਿਕਲਦਾ ਨਾ, ਪੇਲ ਕੈ, ਪੇਲ ਕੈ ਦਾ ਸਮਝਦੇ,
ਉਹ ਜਿਹੜੀ ਆਪਾਂ ਕੋਹਲੂ ਵਿੱਚ ਪੇਲਨੇ ਆ ਘੁੰਮਦੀ, ਇਹਨੂੰ ਪੇਲਨੇ ਕਹਿੰਦੇ ਆ ਨਾ ਜੀ। ਕਾਚੀ ਸਰਸੋਂ ਪੇਲ ਕਹਿ ਨਾ ਖਲ ਭਈ ਨਾ ਤੇਲ, ਕੱਚੀ ਸਰੋਂ ਚ ਨਾ ਤੇਲ ਨਿਕਲਦਾ ਤੇ ਨਾ ਖਲ ਨਿਕਲਦੀ। ਖਲ ਸਮਝਦੇ ਨਾ ਆਪਾਂ, ਪਸ਼ੂਆਂ ਨੂੰ ਪਾਉਂਦੇ ਹੁੰਦੇ ਸਨ। ਕਹਿਣ ਲੱਗੇ ਪੱਕੇ ਨਾਲ ਖੇਡ, ਕੁਝ ਪੱਲੇ ਪੈ ਜਾਏਗਾ, ਕੱਚੇ ਨਾਲ ਖੇਡਦਾ ਰਿਹਾ ਤੇ ਸਭ ਕੁਝ ਚਲਾ ਜਾਣਾ। ਇਸ ਲੜੀ ਨੂੰ ਕੱਲ ਆਪਾਂ ਸੰਪੂਰਨ ਕਰਾਂਗੇ। ਆਪ ਦਾ ਬਹੁਤ ਧੰਨਵਾਦ, ਤੁਸੀਂ ਬਹੁਤ ਟੇਕ ਕੇ ਸੁਣਦੇ ਹੋ। ਸਤਿਗੁਰੂ ਕਿਰਪਾ ਕਰੇ, ਜਿਹੜੀ ਮੈਂ ਬੇਨਤੀ ਰੋਜ਼ ਕਰ ਰਿਹਾ, ਆਪ ਜੀ ਰੋਜ਼ ਆ ਰਹੇ ਹੋ ਗੁਰੂ ਕੀ ਸੰਗਤ ਵਿੱਚ, ਬੀਬੀਓ ਭੈਣੋ ਵੀਰੋ, ਇਸ ਕਥਾ ਦਾ ਮਤਲਬ ਤਾਂ ਹੀ ਹੈ ਜੇ ਆਪਾਂ ਸਾਰੇ ਰਲ ਕੇ, ਜਿਹਨਾਂ ਕਦੀ ਪਾਠ ਨਹੀਂ ਕੀਤਾ, ਜਪਜੀ ਸਾਹਿਬ ਜ਼ਰੂਰ ਪੜ੍ਹਿਆ ਕਰੋ, ਸ਼ੁਰੂਆਤ ਦੇ ਤੋਂ ਕਰੋ, ਮਨ ਲੱਗੇ ਨਾ ਲੱਗੇ ਪਾਠ ਨਹੀਂ ਛੱਡਣਾ। ਸਤਿਗੁਰੂ ਕਿਰਪਾ ਕਰੇ, ਆਓ ਥੋੜ੍ਹਾ ਜਿਹਾ ਨਾਮ ਜਪ ਲਈਏ, ਬਾਕੀ ਇਹਦੀ ਸੰਪੂਰਨਤਾ ਆਪਾਂ ਇਹ ਕਰ ਦਿਆਂਗੇ ਇਹ ਕੱਲ੍ਹ ਨੂੰ ਜੀ। ਸਤਿਗੁਰੂ ਕਿਰਪਾ ਕਰੇ, ਆਪ ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਖਾਲਸਾ ਜੀ ਬੋਲਿਓ ਸਾਰੇ, ਪਹਿਲਾਂ ਮੈਂ, ਫਿਰ ਜਿਸ ਸਿੰਘ ਅਤੇ ਬੀਬੀਆਂ ਜੀ।

0: सतगुरु गुरु ग्रंथ साहिब सच्चे पातशाह जी बाणी दा उच्चारण करदिआं अर्थ करदिआं मन करके सुरती करके सच्चे पातशाह बेअंत फुल्लां होईआं ने महाराज जी बख्श देना संगत जी। वाहिगुरु जी का खालसा वाहिगुरु जी।
1: सत श्री अकाल गुरु प्यारी साध संगत जी। वाहेगुरु जी का खालसा वाहेगुरु जी की फतेह। असी धन्नवादी हाँ सत्कारयोग भाई पिंदरपाल सिंह जी जिन्होंने आप संगतां नूं गुरबाणी कथा विचार सरवण कराई है। इन्हों का बहुत बहुत धन्नवाद। आप संगतां का बहुत बहुत धन्नवाद जिहड़े आ के गुरु दे गोद विच बैठ के गुरबाणी कथा विचार सरवण करदे हो। ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ ਇਸ ਫੇਰੀ ਦਾ ਕੱਲ੍ਹ ਨੂੰ ਆਖਰੀ ਦੀਵਾਨ ਹੈ ਭਾਈ ਸਾਹਿਬ ਦਾ ਇੱਥੇ ਅਤੇ ਵੱਧ ਚੜ੍ਹ ਕੇ ਆਓ। ਆਪਾਂ ਸਤਿਕਾਰ ਵੀ ਕਰਨਾ ਹੈ। ਇੱਕ ਜੋ ਬੇਨਤੀਆਂ ਪਹਿਲਾਂ ਕਰਦਾ ਆਇਆ ਹਾਂ ਕਿ ਜੋ 6 ਜੂਨ ਵਾਲੇ ਦਿਨ ਨੂੰ ਆਪਣੇ ਨਗਰ ਕੀਰਤਨ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਤਸ਼ਾਹ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਅਤੇ ਜੋ ਪਾਤਸ਼ਾਹੀ ਰੈਲੀ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਕੀਤੀ ਜਾਂਦੀ ਹੈ ਹਰੇਕ ਸਾਲ ਦੀ ਤਰ੍ਹਾਂ, ਆਓ ਵੱਧ ਚੜ੍ਹ ਕੇ ਉੱਥੇ ਹਾਜ਼ਰੀਆਂ ਲਵਾਈਏ ਅਤੇ ਸ਼ਹੀਦਾਂ ਨੂੰ ਸਿਜਦਾ ਕਰੀਏ। ਸੋ ਆਓ ਹੁਣ ਮੈਂ ਬੇਨਤੀ ਕਰਦਾ ਭਾਈ ਸਾਹਿਬ ਹੁਣਾਂ ਨੂੰ ਆਨੰਦ ਸਾਹਿਬ ਦਾ ਪਾਠ ਕਰਕੇ ਅਤੇ ਅਰਦਾਸ ਬੇਨਤੀ ਕੀਤੀ ਜਾਵੇਗੀ। ਆਓ ਸਾਰਿਆਂ ਦਾ ਫਿਰ ਇੱਕ ਵਾਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆ ਸਬਦ ਗਾਵਣੇ ਆਈਆਂ ਸਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਠੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਘਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਨੰਦ ਸੁਣਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ। ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਠ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ। ਸਿੱਖੀ ਗਏ ਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ

ਉਹਨਾਂ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਮਾ ਤੁੱਛੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਬਾਰ ਮਿਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਤਿਸਪ੍ਰਿਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਨਾ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਅਰਦਾਸ ਸੇਵਕ ਪਰਿਵਾਰ ਵੱਲੋਂ ਆਪਣੇ ਬੱਚੇ ਹਰਪਾਲ ਸਿੰਘ ਦੀ ਜਨਮਦਿਨ ਦੀ ਖੁਸ਼ੀ ਅਰਦਾਸ ਬੇਨਤੀ ਕਰਦੇ ਹਨ ਕਿਰਪਾ ਕਰਨੀ ਪਰਿਵਾਰ ਬੱਚੇ ਸਿਰ 'ਤੇ ਮਿਹਰ ਭਰਾ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਭਾਈ ਵਰਿੰਦਰਪਾਲ ਸਿੰਘ ਵੱਲੋਂ ਆਪਣੇ ਬੇਟੇ ਅੰਮ੍ਰਿਤਪਾਲ ਸਿੰਘ ਦੇ ਗ੍ਰੈਜੂਏਸ਼ਨ ਹੋਣ ਦੀ ਖੁਸ਼ੀ ਸ਼ੁਕਰਾਨਾ ਕਰਦੇ ਹਨ ਕੇਸਰ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਨ ਪਰਿਵਾਰਾਂ ਦੀ ਬੇਨਤੀ ਹੈ ਗੁਰਮੁਖ ਸਾਹਿਬ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰੂ ਸਿੱਖਾਂ ਦੀ ਰਿਹਾਈ ਚੜ੍ਹਦੀ ਕਰਨ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਅੱਗੇ ਬਖਸ਼ੋ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾਕ ਉਬਰਾਂਦਾ ਬਣੇ ਸੁਖਾਸਨ ਦੀ ਸੇਵਾ ਬਖਸ਼

0: ਤੇ ਜੁਗੋ ਜੁਗ ਅਟਲ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੁਰੀ ਜੁੜ ਬੈਠੀ ਸਾਧ ਸੰਗਤ ਜੀ ਵਡ ਭਾਗੇ ਹੋ ਆਪ ਜੀ ਨੇ ਸੰਤ ਮਾਨੋ ਜਹਾਜ਼ਰੀ ਪ੍ਰੇਮ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਗਰੋਂ ਗੁਰੂ ਸਿੱਖੀ ਜੀ ਬਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਚਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ ਤਾਕੀ ਸੇਵ ਨ ਬਿਰਥੀ ਜਾਸੀ, ਆਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਬਿਲਾਵਲ ਮਹਿਲਾ ਪੰਜਵਾ, ਤਾਤੀ ਭਾਵ ਨ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ ਦੁਖ ਲੱਗੈ ਨ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਬਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅੜਾਂ ਹੋ ਅੜਾਂ ਤੂੰ ਅੜਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹਿਲਾ ਪੰਜਵਾ। ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵਹੋ ਸੋਹਿਲਾ ਸਿਵਰਿਹੋ ਸਿਰਜਣਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ, ਦੇਹੋ ਸੱਜਣ ਅਸੀਸੜੀਆ ਜਿਹੋ ਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਿਲਾ ਪਹਿਲਾ, ਛਿਆ ਘਰ ਛਿਆ ਗੁਰ ਛਿਆ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ, ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਬਰੋ ਕਰੇ, ਸਗਲ ਬਨਰਾਏ ਫੂਲਨਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ, ਸਹਸ ਮੂਰਤ ਨਨਾ ਏਕ ਤੋਹੀ, ਸਹਸ ਪਦ ਵਿਮਲ ਨਨ ਏਕ ਪਦ ਗੰਥ ਬਿਨ, ਸਹਸ ਤਵ ਗੰਥ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ, ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ, ਜਿਉਂ ਜਿਉਂ ਚਲਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ, ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ, ਆਉਦ ਕਟੈ ਦਿਨ ਸਰੈਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸ਼ਬਦ ਹੁਜਾਏ, ਤੇਗ ਬਹਾਦਰ ਸਿਮਰਿਆਏ, ਕਰੁਣਾ ਨਿਧ ਆਵੈ ਧਾਏ, ਸਪਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਪਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਰੱਖੇ, ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਬਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵਿਰਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ, ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ। ਸੁਲੇ ਆਪ ਜੀ ਦੀ ਹਜ਼ੂਰੀ ਸੰਤ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨੇ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਭੁੱਲਾਂ ਦੀ ਮਾਫੀ ਬਖਸ਼ੋ। ਅਗਾਂਹ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣ ਵਿਚਾਰ, ਪਹਿਰ ਦਿਨ ਸੁੱਖਾਂ ਨਾਲ ਬਤੀਤੇ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ। ਸੁਖਾਸਨ ਤਿਆਰ ਰਹਿਣਾ ਬਚਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਣ ਮਿਰਤ ਜਾਗਰਤਾ ਬਖਸ਼ ਕੇ ਦਰਸ਼ਨਦਾਰੀ ਬਖਸ਼ਣੇ। ਸਹੀ ਪਿਆਰੇ ਮੇਲ ਜਿਲਾ ਮਿਲਿਆ ਤੇਰਾ ਨਾਮ ਜਿਤਾਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ

Hi, Guru. Hi, Guru. Hi, Guru. Hi, Guru. Hi, Guru. Hi, Guru.

गुरु वाहे गुरु वाहे गुरु।

Vay guru, vay guru, vay guru, vay guru, vay guru, vay guru, vay

Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi.

गुरु गुरु गुरु गुरु।

Ai.

Ay, gurú. Ay, gurú. Ay, gurú. Ay, gurú. Ay, gurú. Ay, gurú. Ay, gurú.

Guru. Guru.

वाहेगुरु वाहेगुरु वाहेगुरु।

वाहगुरु वाहगुरु वाहगुरु वाहगुरु वाहगुरु।

Ah.

Hi, Guru. Hi, Guru. Hi.

Hai guru, hai guru, hai guru, hai guru, hai guru, hai guru.

Guru.

Guru. Guru.

Guru, Guru, Guru, Guru, Guru, Guru, Guru, Guru, Guru, Guru,

Guru. Guru. Guru. Guru. Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Why do, why

Vale.

Wah-guru, wah-guru, wah-guru, wah-guru, wah-guru.

Good.

Get it.

Get it.

Wah, gidu, wah, gidu, wah, gidu.

ഒരു

ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖੀ ਉਤਰੇ ਗੁਰੂ ਨਾਮ ਦੀ ਔਰ ਇਨ ਲਾਥਾ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ।

ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੂਜੈ ਪ੍ਰਭ ਕੈ ਸਿਮਰਨ ਸਭ ਕਹਿ ਸੁਜੈ ਪ੍ਰਭ ਕੈ ਸਿਮਰਨ ਆਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਹਿਰਦ ਮਹਿ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਤਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੇ ਸੇ ਬੇਮਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰੇ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਉ ਸਿਮਰੇ ਸੇ ਪਰ ਉਪਕਾਰੀ ਪ੍ਰਭ ਕਉ ਸਿਮਰੇ ਤਿਨ ਸਦ ਬਲਿਹਾਰੀ

ਪ੍ਰਭ ਕਉ ਸਿਮਰਹਿ ਬਸੇ ਹਰਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿੰਗਾਸਨ

ਚੱਲ ਆਏ। ਜਹ ਮੁਸਕਲ ਹੋਵੇ ਹੱਥ ਭਾਰੀ, ਹਰ ਕੋ ਨਾਮ ਖਿਨ ਮਾਹੀ ਉਧਾਰੀ, ਅਨਕ ਪੁਨਾ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋੜ ਪਾਵ ਪਰਿਹਰੇ, ਗੁਰਮੁਖ ਨਾਮ ਜਪਹ ਮਨ ਮੇਰੇ, ਨਾਨਕ ਪਾਵ ਸੂਹ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਹ

ਸਿੱਖਮ ਉਪਰਿ ਸ਼ਾਮ ਜਹਾਂ ਤਰੀਖਾ ਮਨ ਤੁਰ ਕਰਖੈ ਤਹਿ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰ ਤਣ ਨਾਮ ਸੰਤ ਜਨਾ ਕੈ ਮਨ ਬਿਸਰਾਮ

ਸਿਰਤ ਵਿਵੇਕੈ ਹਰਿ ਕਾ ਨਾਮ ਜਨ ਕਹੁ ਮੁਗਤ ਜੁਗਤ ਹਰਿ ਕੈ ਨਾਮ ਜਨ ਕਹੁ ਤ੍ਰਿਪਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਨਾਮ ਜਪਤ ਕਉ ਪਰਾਇ ਨ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕੈ ਨਾਮ ਜਨ ਸੋਭਾ ਪਾਈ

ਕਬਰ ਨਾ ਜਾਣ ਸਕੋਏ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮਹਿ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪ ਹੋ ਜੀ ਸਦਾ, ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਾਸ ਸੁਣ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਘਟ ਵਸੇ ਹਰ ਨਾਮ ਸਲੋਕ, ਨਿਰਗੁਣ ਯਾਰ ਏ ਅਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆਤ ਚੀਤ ਰੱਖ, ਨਾਨਕ ਨਿਭਿ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦਿਸਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਵਗਨ ਮਹਿ ਜਿਨਹੇ ਉਬਾਰਿਆ, ਬਾਰ ਬਿਵਸਥਾ ਤੁਝੇ ਪਿਆਰੇ ਦੂਧ ਭਾਰਤ।

ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸ ਹੈ ਸੋਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਨੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨੇ ਤਰਸਨਾ ਤੇ ਸੇਹ ਤੇ ਆਂਗ ਪ੍ਰਸੰਗ ਰਚਨਾ ਸੇ ਦੁਖ ਮੂੜੰਦ ਵਿਆਪੇ ਨਾਨਕ ਕਾਲੇ ਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਿਸ ਸਿਉ ਪ੍ਰੀਤ ਨਾ

ਦੂਜੇ ਮਿਥਿਆ ਸਭ ਪਹਿ ਸਫਲ ਦੇਹ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਗਤ ਕੀ ਆਰ ਜਾ ਸਾਚ ਬਿਨਾ ਕਹੇ ਹੋਵਤ ਸੁਚਾ ਬਿਰਥਾ ਨਾਮ ਬਿਨਾ ਤਣ ਅੰਧ ਮੁਖ ਆਵਤ ਤਾ ਕੈ ਦੁਰਗੰਧ।

ਸੁਖ ਸਹਿਜੇ ਬਸਣਾ ਜੇ ਪ੍ਰਸਾਦ ਹਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਹੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰ ਤੂੰ ਤਾਂ ਕਹੋ ਜਾਪ ਜੇ

ਗਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਬ ਥਾਨ ਗਮ ਨਾਨਕ, ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ, ਹੋਤ ਨਿਹਾਲ ਸਾਧਕ ਸੰਗ ਲੁਖਤ ਹਰੇ, ਸਾਧ ਕੈ ਸੰਗ ਨਰਕ ਪਰ ਹਰੇ, ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਵੀ

ਬੈਠਿਆਂ ਨੇ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੁਖ

ਪਾਥਰ ਬ੍ਰਿਖ ਨੇ ਬਜਾਏ। ਕਈ ਕੋਟਹ ਪਾਵਣ ਪਾਣੀ ਬੈ ਸੰਤਰ, ਕਈ ਕੋਟਹ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨ ਵਿੰਦਰ ਸਰ ਛਤਰ।

ਪਰ ਹੈ ਕਈ ਕੋੜ ਬਹੁ ਜੋਨੀ ਫਿਰ ਹੈ ਕਈ ਕੋੜ ਬੈਠ ਤਹੀ ਖਾਹੇ ਕਈ ਕੋਟ ਕਾਲੇ ਥਕ ਪਾਹੇ ਕਈ ਕੋੜ ਕੀਏ ਤਰਮੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਭਾਣਾ ਤਹ ਤਹ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ।

ਭਰਮੈ ਭਰਮੀਆ ਨਾਨਾ ਰੂਪ ਜਿਉ ਸੁਆਂਗੀ ਦਿਖਾਵੇ ਜਿਉ ਪ੍ਰਭ ਭਾਵੈ ਤਿਵੇ ਨਚਾਵੇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰ ਨ ਕੋਇ।

ਮਨਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਿਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਣ ਆਰਜਾ ਘੜੇ ਸੰਤ ਕੇ ਦੁਖਣ ਜਮਤੇ ਨਹੀਂ ਛੁੱਟੇ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰਕ ਮਹਿ ਪਾਏ ਸੰਤ ਕੇ ਦੁਖਣ ਮਤ ਹੋਏ ਮਲੀਨ ਸੰਤ ਕੇ ਦੁਖਣ ਸੋਭਾ ਤਹੀਣ ਸੰਤ ਕੇ ਹੱਤੇ ਕਉ ਰੱਖੈ ਨਾ ਕੋਏ ਸੰਤ ਕੇ ਦੁਖਣ ਸਾਨ ਪ੍ਰਸਤ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਹੀ ਤਾਰੈ ਸੰਤ ਕੈ ਦੁਖਨ ਤੇ ਮੁਹ ਭਾਵੇ ਸੰਤਨ ਕੈ ਦੁਖਨ ਕਾਗ ਜਿਉਂ ਲਾਵੇ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤਿਸ ਨਾਮ ਜਲੇ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇ

ਤੇ ਟੂਟੈ ਸੰਤਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤਕਾ ਦੁਖੀ ਕੋ ਧਿਆਨ ਪ੍ਰਭਾਈਏ ਸੰਤਕਾ ਦੁਖੀ ਉਜੜ ਪਾਈਏ ਸੰਤਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤਕੇ ਦੁਖੀ ਕੀ

ਮਚਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਪ ਕੀਂਦਣ ਲਈ ਧਰਾਪੈ। ਸੰਤ ਕਾ ਦੁਖੀ ਛੁੱਟੇ ਇਕੇ ਲਾਹ ਜਿਉ ਬੁਆੜ ਦਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇਰਾ ਤੇ ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕੀਰਤਨਿੰਦ ਕਾ ਤੁਰਹੀ ਪੈ ਨਾਨਕ ਜੋ ਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ। ਸੰਤ ਕੇ ਦੁਖੀ ਕਉ ਦਰਗਹਿ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿ ਕਾਈਏ। ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ। ਸੰਤ ਕੇ

ਮਦਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੁ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਕੀ ਉਹ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਕਿਤਨੇ ਜਾਣਿਆ ਗੁਰਪ੍ਰਸਾਦ ਆਪਣੇ

ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਹਿ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਹਿ ਜਨਮੇ ਨਹਿ ਕਹਿ ਮਰੇ ਆਪਣ ਚਲਤੇ ਆਪ ਹੀ ਕਰੇ ਆਵਣ ਜਾਵਣ ਦ੍ਰਿਸ਼ਟਨ ਦ੍ਰਿਸ਼ ਦਾਗਾਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪਣ ਕੇ ਜੁਗਤ ਰਾਚ ਥਾਪੀ ਉਥਾਪ ਅਵਿਨਾਸੀ ਨਾਨਕ ਦਿਖਾਣ

ਸਹਿ ਸੁਪਾਏ ਹੋਵੇ ਸੋਏ ਕਰੇ ਹਾਰ ਪਛਾਣ ਸੋਏ ਪ੍ਰਭਕਾ ਕੀਆ ਜਨਮੀ ਠਲਗਾ ਨਾ ਜਾ ਸਾ ਸਾ ਤੈਸਾ ਦ੍ਰਿਸ਼ਟਾ ਨਾ ਜਿਹ ਤੇ ਵਜੇ ਤੇ ਮਾਏ ਸਮਾਏ ਹੋਏ ਸੁਖ ਨਿਧਾਨ ਉਹਨੂੰ ਬਣਾਏ ਆਪਸ ਕੋ ਆਪ ਦੀ ਨੋ ਮਾਉ ਨਾਨਕ ਪ੍ਰਭ ਜਨੇ ਕੋ ਜਾਣ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣ ਹਾਰ ਜਾ ਕੇ ਸਿਮਰਨੀ ਉਦਰੀ ਹੈ ਨਾਨਕ ਤਿਸ ਬਿਲਹਾਰ ਅਸਤਪਦੀ ਟੂਟੀ ਗਾਣਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤ ਪਾਲ ਸਗਲ ਕੀ ਚਿੰਤਾ ਜਿਸ ਮਨ ਮਾਜ ਤਿਸ ਤੇ ਬਿਰਥਾ ਕੋਈ ਨਾ ਮੇਰੇ ਮਨ ਮੇਰੇ ਸਦਾ ਹਰ ਜਾ ਵਿਵਨਾਸੀ ਪ੍ਰਭ ਆਪੇ ਆਪ

ਮਨੇਹੁ ਰਾਉ ਮਨਸਾ ਪੂਰਨ ਸਰਨ ਜੋਗ ਜੋ ਕਿਰਪਾ ਸੋਈ ਹੋਗ ਹਰਨ ਪਰਨ ਜਾ ਕਾਨੇ ਤ੍ਰਿਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੇ

ਕਰਬੰਦ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਰ ਦਿਸਕੇ ਸਭ ਦਿਸਕੇ ਠਾਓ ਜਪ ਜਪ ਜੀਵੇ ਨਾਨ ਘਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖਾਣ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਮ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਕਾਰ ਨਾਮ ਕੇ ਧਾਰੇ ਪੁਰੀਆ ਸਭ ਭਵ ਨਾਮ ਕੇ ਸੰਗ ਉਦਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਨਾਨਕ ਚੌਥੇ ਪਦਮ ਹੈ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਾਤੀ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਹਿਨ ਸਾਧੂ ਦੇ ਸਤ ਜਨ ਜਾ ਗ੍ਰਿਦੇ ਪ੍ਰਵੇਸ਼ ਸਤ ਨਿਰਤ ਬੂ ਜੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ ਚ ਸੋ ਕਰਨੇ ਹਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤ ਭਾਵ ਸੋ ਵਰਤੀਆ ਬਿਸਮਣ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਨ ਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਵੜ ਭਾਗੀ ਜਨ ਕੇ ਸੰਗ ਏਕਲੇ ਬਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸੱਚ ਗਾ ਸੱਚ ਹੈ ਪਿਹ ਸੱਚ ਨਾਨਕ ਹੋਸੀ ਪਿਹ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸ਼ਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ

ਨੇ ਤ੍ਰਿਪਤ ਪ੍ਰਭਿਆ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਣਾ ਹੀ ਕੋਈ ਸਰਬ ਨਿਰੰਤਰ ਇੱਕੋ ਸੋਏ ਪੋਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕਹਿ ਸੰਗ ਰਾਜ

ਮਿਟ ਜਾਹ ਜਿਸ ਧਨ ਕਹੋ ਚਾਰ ਕੁੰਟ ਉਠਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਕਹੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਭਾ ਕਹੋ ਕਰੇ ਭਲੀ ਕਰਨੀ ਸਾ ਸੋਭਾ ਪਰ ਹਰ ਕੀ ਸਰਨੀ ਅਣਕੀ ਪਾਵੀ ਰੋਗ ਨ ਜਾਏ ਰੋਗ ਮੇਟੈ ਹਰ ਵਖਦ ਲਾਏ।

ਕੇ ਭਾਵਨ ਛੂਟਣ ਹਾਰੇ ਸਿਵ ਮਿਰਤ ਸਾਥ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆਲ ਪਟਾਵੇ ਮੂਰਖ ਮਣਾ ਸੁਤ ਮੀਤ ਕੁਟਾਂਬਰ ਬਨ ਤਾਇਣ ਤੇ ਕਹੋ ਤੁਮ ਕਮਲ ਸੁਨਾਥਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਹੋ ਕਮਲ ਛੁਟਕਾਰ ਆਸ ਹਤੀ ਰਾਥ ਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਨ ਨਾਮ ਵਿਸਾਰ ਨਾਨਕ ਪਛਤਾਣਾ ਗੁਰ ਕੀ ਬਾਤੋਂ ਲੈ ਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰਹੁ ਮਨ ਮੀਤ

ਮਾਇਲ ਹੋਹੇ ਅਚਿੰਤ ਬਸੇ ਸੁਖ ਨਾਲ ਸਾਸ ਗੁਰਾਸ ਹਰਨਾਮ ਸਮਾਲ ਛਾੜ ਸਿਆਣ ਸਗਲੀ ਮਣਾ ਸਾਧ ਸੰਗ ਪਾਵੇ ਸਜ ਧਨਾ ਹਰ ਪੂੰਜੀ ਸਾਂਝ ਕਰੋ ਬਿਹਾਰੀ ਹਾਂ ਸੁਖ ਦਰਗਹਿ ਜੈਕਾਰ ਸਭ ਨਿਰੰਤਰੇ ਏਕੋ ਦੇਹ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਬਣਿਆ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਮ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਪਹਿ ਏਕ ਰਾਜ ਪ੍ਰਾਸ਼ਦ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਕੁਜਾ ਤਸ ਰੋਗ ਫਿਰਤ ਫਿਰਤ ਪ੍ਰਭਾਇਆ ਪਰਿਆ

ਧਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣੀ ਆਰ ਨੀਚ ਜਾਮ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵੈ ਕੁੰਟ ਮੁਕਤ ਮੋਹ ਪਾਏ ਕਿ ਨਿਭ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ

ਦਾਵੇ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਵਣ ਮਾਏ ਬਾਬ ਮਿੱਤਰ ਸਤਭਾਈ ਜਹ ਸਰਬ ਕਲਾਪੇ ਪ੍ਰਵੀਨ ਤੈ ਵੇਦ ਦੇਵ ਕਹਾਂ ਕਉ ਚੀਣ ਜਬ ਆਪਣੇ ਆਪ ਉਰਧਾਰ ਹੈ ਤਉ ਸਗਨ ਸਗਨ ਕਹਾਂ ਵਿਚਾਰ ਹੈ ਜਹ ਆਪਣੇ ਉਜ ਆਪਣੇ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀ ਹੈ ਤੇਰਾ

ਨਾਨਕ ਪ੍ਰਕਾਰ ਕਿਉ ਵਖਿਆਣ। ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋ ਚਹਿ ਤਉ ਨਾਨਕ ਕਹਿ। ਜਹੇ ਅਵਗਤ ਭਗਤ ਆਪ ਜਹੇ ਪਸਰੇ ਪਸਾਰ, ਸੰਤ ਪ੍ਰਤਾਪ ਦਹੁ ਪਾਹ ਕਾਪੇ ਧਨੀ ਉਣ ਕੀ ਸੋਭਾ ਉਣਹੁ ਬਣੀ।

ਸੱਠ ਨਾਮ ਸੋਜਨ ਪਾਇ ਸੋ ਸੁੰਦਰ ਸਿੰਘ ਤਤਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਦੇਤਾ ਜੀ ਜਮ ਤਰੇ ਸਭ ਤਾ ਕਹਿ ਹਾਥ ਦੀਨ ਦਿਆਲ ਅਨਾਥ ਗੁਨਾਥ ਜਿਸ ਰਾਖੇ ਤਿਸ ਕੋਈ ਨ ਮਾਰੇ ਸੋ ਮੁਆ ਜਿਸ ਮਨੋ ਬਿਸਾਰੇ

ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਇਤਿਹਾਸ ਰੋਕ ਗਿਆਨ ਅੰਜਨ ਗੁਰ ਦੀ ਆ ਗਿਆਨ ਅਧੇਰ ਵਿਨਾਸ਼ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ ਸਗਲ ਸਮਿਗਰੀ ਏਕ ਸਕੜ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ ਨਾਉ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਵਿਸਰਾਮ ਸੁਨ ਸਮਾਧ ਅਣਹ ਤੈਨਾਦ ਕਹ ਨ ਜਾਈ ਅਚਰਜ ਵਿਸਮਾਦ ਤਿੰਨ ਦੇਖਿਆ ਜਿਸਾਬ ਦਿਖਾਏ ਨਾਨਕ ਤਿਹਨ ਸੋ ਜੀ ਪਾਏ ਸੋ ਅੰਤਰ ਸੋ ਬਾਰੇ ਨੰਤ ਘੜ ਘਟ ਬਿਆਪ ਰਹਿ ਆਪ ਭਗਵੰਤ।

ਵੈਕੁੰਠ ਜਦ ਸੇ ਸਮਾਜ ਤਿਹ ਤੇ ਭੈਣਾ ਹੀ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਹਰ ਸੂਰਨ ਖਤਰ ਮੈਂ ਸਸੀ ਹਰ ਸੂਰਨ

ਸਵਾਮੀ ਉਦਬੋਧ ਗੁਰਪ੍ਰਸਾਦ ਪ੍ਰਮਖਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੈ ਸਭ ਧਰਮ ਸੰਤ ਜਨਾ ਸੁਣਹਿ ਸੁਭ ਬਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਭਜਨ ਸਾਧੂ ਸਭ ਕਹਿਤ ਜੋ ਜੋ ਹੋਇ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੇ ਅੰਤਰ ਭਸੇ ਬਾਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਇਕੰਕਾਰ ਅਣਕ ਕਲਾ ਲਖੀ ਨਹਿ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਡਿਗਟ ਕਵਨ ਕਹੀ ਅਧੂਰ ਆਪੇ ਆਵਾ ਭਰਪੂਰ ਅੰਤਰ ਗਲ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬਜਾਏ ਸਰਭੂਤ ਆਪ ਰਤਾਰਾ ਸਰਬ ਨੈਣ ਆਪ ਵੇਖਣ ਹਾਰਾ

ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਧਨ ਦਾਨ ਸਰਵਿੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੀ ਕੁਝ ਪਾਏ ਸਥਾਨ ਬਹੁਰ ਨਾ ਹੋਵੇ ਆਵਣ ਜਾਣ ਹਰ ਤਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਦ ਸਗਲ ਦੇਵਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮੁੰਦਰ ਸਿੰਘ ਏਕ ਦ੍ਰਿਸ਼ਟੇਤਾ ਇਹ ਪਲ ਤੇ ਜਨ ਕੇ ਮੁਹ ਭਣੇ ਗੁਰੂ ਨਾਨਕ ਨਾਮ ਭਜਨ ਮਨ ਸੁਣੇ ਇਹੋ ਨਿਧਾਨ ਜਪੇ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਅੰਮ੍ਰਿਤ ਸਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ।

ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ।

ਜਾਈ ਹੁਕਮੀ ਹੋਮਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ।

ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ।

ਪਾਰਬਤੀ ਮਾਈ ਜਿਹਾ ਜਾਣਾ ਆਖਾਂ ਰਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇਤ ਸੁਭਾਵਾਂ ਵਿਣ ਭਾਣੇ ਕੇ ਨਾਹੇ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।

ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਏ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ

ਸਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਗ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹੱਥ ਹੋਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ

ਨਾ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ ਮੰਨੈ ਮਗਨਾ ਚੱਲਾ ਪੰਥ ਮੰਨੈ ਧਰਮ ਸੇਤੀ ਸੰਬੰਧ

ਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ। ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ। ਅਸੰਖ ਮੋਨ ਅਸੰਖ ਸੂਰ ਮੁਖ

ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਅਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਾ ਵਿਚਾਰ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਮ ਅਸੰਖ ਥਾਮ, ਅਗਮ ਅਗਮ ਅਸੰਖ ਲੋ, ਅਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ।

ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ

ਕਾਦੀਆ ਜੇ ਲਿਖਣ ਲੇ ਕੁਰਾਨ ਤੇ ਤਵਾਰ ਨਾ ਜੋਗੀ ਜਾਣੈ ਰੁਤ ਮਾਹ ਨਾ ਕੋਈ ਜਾ ਕਰਤਾ ਸਰਠੀ ਕਉ ਸਾਜੈ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ

ਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਥੇਬਾ ਅਸੁਲ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਆ ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦਰਾਂ ਜਾਣੀ ਹੈ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋ ਬਨੀ ਜੇਤਸ ਮਨੋ ਨਾ ਵੀਸਰਹਿ ਅੰਤ ਨਾ

ਚਾਹੇ ਕਿਤਿਆਂ ਦੁੱਖ ਭੁਗ ਸਦਮਾਰ ਇਹ ਭੇ ਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜਿਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇਭੇ ਕਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀਏ ਅਮਲ ਭੰਡਾਰ ਅਮਲ ਆਵੈ ਅਮਲ ਲੈ ਜਾਹੇ ਅਮਲ ਭਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮਲ ਨੀ

ਸਕਹਿ ਕਹੀ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵੈ ਤੁਹਾਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿੱਤ ਗੁਪਤ ਲਿਖ ਜਾਣੇ

ਕਾਮ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ। ਗਾਵੇਂ ਜੋਤ ਮਹਾਬਲ ਸੂਰਾ ਗਾਵੇਂ ਖਾਣੀ ਚਾਰੇ, ਗਾਵੇਂ ਖੰਡ ਮੰਡਲ ਵਰ ਭੰਡਾ ਕਾਰ ਕਰ ਰੱਖੇ ਤਾਰੇ। ਸਹੀ ਤੁਧ ਨੂੰ ਗਾਵੇਂ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਖੇਤੇ ਗਾਵਨ ਸੇਵੈ ਚੇਤਨਾ ਆਵਨ ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਨ ਉਪਾਈ, ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੰਦਾ ਸੰਤੋਖ ਸਰਮਪਤ ਝੋਲੀ।

ਆਦੇਸ਼ ਤਸਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ

ਬਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਹੇ ਦੀਵਾਨ ਜਿਬਤ ਸੁਭਾਵੈ ਤਵੈ ਚਲਾਵੈ ਜਿਬ ਹੋਵੈ ਫੁਰਮਾਣ ਉਹ ਵੇਖੇ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਤਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਾਹੋ ਲੱਖੋ ਹੇ ਲੱਖੋ ਮੈਂ ਲੱਖ ਵੀਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤਰਾਹ ਪਤ ਪਵੜੀਆਂ ਚੜੀਆ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ।

ਕਹਿ ਸੋਏ ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ।

ਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ਼। ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼। ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ। ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾਂਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਗੋਡ ਆਨੰਦ। ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾਟ ਘੜੀਏ ਬਹੁਤ ਅਨੂਪ। ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿਛੇ ਪਛੁਤਾਏ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿਦਾ ਕੀ ਸੁੱਧ। ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਜੋਧ ਮਹਾਬਲਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰਹੇ ਨਾ ਠਾਗੇ ਜਾਹੇ, ਜਿਨਕੇ ਰਾਮ ਵਸੈ ਮਨ ਮਾਹੇ। ਤਿੱਥੇ ਭਗਤ ਵਸੇ ਕੇ ਲੋਹ, ਕਰੇ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੇ ਖੰਡ ਮੰਡਲ ਵਰ ਭੰਡ,

ਜਦ ਪਾਹਾਰਾ ਧੀਰਜ ਸੁਨਿਆਰ ਆਹਰੜ ਮਤ ਵੇਦ ਅਥਿਆਰ ਪਾਹੋ ਅਖਲਾ ਅਗੰਧ ਬਤਾਓ ਭਾਂਡਾ ਪਾਹੋ ਅੰਮ੍ਰਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ

ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰੇ ਚਿਹਨਾਰ ਵਰਨ ਜਾ ਦਰਬਾਦ ਨਹਿਨ ਜਹੇ ਰੂਪ ਰੰਗਾ ਰੇਖ ਭੇ ਕਉ ਕਹਿ ਨਾ ਸਕਦ ਗਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਣ ਗਣਿਜੈ ਤ੍ਰਿਭਵਨ ਮਹੀਬ ਸੁਰਨਰ ਆਸੁਰ ਨੇਤ ਨੇਤ ਬੰਦਰਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਬਾਰੇ ਨਮਸਤੰਗ ਸੁਵੇਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਨਿਰਧਾਤੇ ਨਮਸਤੰਦਰ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਅਗਾਹੇ ਨਮਸਤੰਗ ਅਵਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਯੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸ ਅਜਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਦਰਧਾਮੇ ਨਮਸਤੰਦਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬ ਰੂਪੇ ਨਮੋ ਸਰਬੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਾਲੇ ਨਮਸਤੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਭੰਗੇ ਨਮੋ ਕਾਲ ਕਾਲੇ ਨਮਸਤਸਤਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਗਿਰਤਾਰੰਗ ਨਮੋ ਸਰਬਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

ਆਲਸਿਆ ਕਰਮਾ ਦ੍ਰਸਿਆ ਧਰਮ ਸਰਬਾ ਪ੍ਰਨਾਡਿਆ ਅਨ ਡੰਡ ਬਾਡਿਆ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿ ਅੰਗ ਹਰਿੰਦਰ ਨਾਮੇ ਅਗਾਮੇ ਭੁਜੰਗ ਪ੍ਰਿਆਦ ਛੰਦ ਚਤੁਰ ਜਗਰ ਕਰਤਾ ਚਤੁਰ ਜਗਰ ਹਰਤਾ ਚਤੁਰ ਜਗਰ ਦਾਨੇ ਚਤੁਰ ਜਗਰ ਜਾਨੇ ਚਤੁਰ ਜਗਰ ਵਰਤੀ ਚਤੁਰ ਜਗਰ ਭਰਤੀ ਚਤੁਰ ਜਗਰ ਬਾਲੇ ਚਤੁਰ ਜਗਰ ਗਾਲੇ ਚਤੁਰ ਜਗਰ ਪਾਸੇ ਚਤੁਰ ਜਗਰ ਵਾਸੇ ਚਤੁਰ ਜਗਰ ਮਾਨੇ ਚਤੁਰ ਜਗਰ ਦਾਨੇ ਚਾਚਰੀ ਛੰਦ ਨਾ ਸਤਰੇ ਨਾ ਮਿੱਤਰੇ ਨਾ ਪਰਮੰਗ ਨਾ ਪਿੱਤਰੇ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੇ ਨਾ ਮਿੱਤਰੇ ਪਰੇ ਹੈ ਪਵਿੱਤਰ ਪ੍ਰਥਿਸੇ ਅਧਿਸੇ ਅਦ੍ਰਿਸੇ ਆਕ੍ਰਿਸੇ ਭਗਵਤੀ ਛੰਦ ਤਵ ਪ੍ਰਸਾਦ ਕਥਤੇ ਕੇ ਆ ਛਿਦੇਸਾ ਕੇ ਆ ਭਿਜ ਬੇਸਾ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭਿਜ ਲੋਕੇ ਕੇ ਆ ਦਿੱਤ ਸੋਕੇ ਕੇ ਬਧੂਤ ਵਰਨੇ ਕੇ ਵਿਭੂਤ ਕਰਨਾ ਹੈ ਕੇ ਰਾਜੰਗ ਪ੍ਰਵਾਹ ਹੈ ਕੇ ਧਰਮੰਗ ਤੁਜਾ ਹੈ ਕੇ ਅਸੋਕ ਵਰਨੇ ਕੇ ਸਰਬਾ ਅਭਰਨਾ ਹੈ ਕੇ ਜਗਤੰਗ ਕਰਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪੇ ਕੇ ਅਨੁਭਵ ਰੂਪੇ ਕੇ ਆਦ ਅਤੇਵ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਿਤਰੰਗ ਵਿਹੀਨ ਹੈ ਕੇ ਕੇ ਅਧੀਨ ਹੈ ਕੇ ਰੋਜ਼ੀ ਰਜ਼ਾ ਕੇ ਰਹੀਮੇ ਰਿਹਾ ਕੈ ਕੇ ਪਾਗ ਵਿਆਪ ਹੈ ਕੇ ਗੈਬਲ ਗਿਆ ਮੈਂ ਕੇ ਫੁਲ ਗੁਨਾਹ ਕੇ ਸ਼ਾਹ ਹਾਂ ਨਸ਼ਾਹ ਹੈ ਕੇ ਕਾਰਨ ਗੁਰਿੰਦਾ ਕੇ ਰੋਜ਼ੀ ਦਾ ਹੰਦਾ ਕੇ ਰਾਜਕ ਰਹੀਮ ਹੈ ਕੇ ਕਰਮੰਗ ਕਰੀਮ ਹੈ ਕੇ ਸਰਵੰਗ ਕਲੀ ਹੈ ਕੇ ਸਰਵੰਗ ਦਲੀ ਹੈ ਕੇ ਸਰਵਤਰ ਮਾਨ ਹੈ ਕੇ ਸਰਵਤਰ ਦਾਨ ਹੈ ਕੇ ਸਰਵਤਰ ਗਾਉਣ ਹੈ ਕੇ ਸਰਵਤਰ ਭਾਉਣ ਹੈ ਕੇ ਸਰਵਤਰ ਦੇਸਾ ਹੈ ਕੇ ਸਰਵਤਰ ਭੇਸਾ ਹੈ ਕਿ ਸਰਵਤਰ ਰਾਜਾ ਹੈ ਕਿ ਸਰਵਤਰ ਸਾਜਾ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਨਾ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਪਾ ਹੋ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲਾ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜਾ ਕਿ ਸਰਵਤਰ ਰਾਜਾ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਮਾਨ ਹੈ ਸਦੈਵੰਗ ਪ੍ਰਧਾਨ ਹੈ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭਾਨ ਹੈ ਕੇ ਸਰਵਤਰ ਮਾਨ ਹੈ ਕੇ ਸਰਵਤਰ ਇੰਦਰ ਹੈ ਕੇ ਸਰਵਤਰ ਚੰਦਰ ਹੈ ਕੇ ਸਰਵੰਗ ਕਲੀਮੈ ਕੇ ਪਰਮੰਗ ਬਹੀਮੈ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੈ ਕੇ ਸੁਨਲ ਵਜੂ ਹੈ ਤਮਾਮ ਰਜੂ ਹੈ ਮੈਂ ਸੁਲ ਸਲਾਮ ਹੈ ਸਲੀਕਤ ਮਦਾਮ ਹੈ ਗਰੀਮਲ ਸ਼ਿਕਸਤਾ ਹੈ ਗਰੀਬ ਗਰੀਬ ਬਿਲੰਦਲ ਮਕਾਨ ਹੈ ਜ਼ਮੀਨੁਲ ਜ਼ਮਾਨ ਹੈ ਗਰੀਮਲ ਸ਼ਿਕਸਤਾ ਹੈ ਗਰੀਬਲ ਪ੍ਰਸਤ ਹੈ ਗਨੀਮਲ ਸ਼ਿਕਸਤਾ ਹੈ ਗਰੀਬਲ ਪ੍ਰਸਤ ਹੈ ਬਿਲੰਦੁਲ ਮਕਾਨ ਹੈ ਜ਼ਮੀਨੁਲ ਜ਼ਮਾਨ ਹੈ ਤਮੀਜ਼ੁਲ ਤਮਾਮ ਹੈ ਅਰਜੁਲ ਨਿਧਾਨ ਹੈ ਹਰੀਫੁਲ ਅਜੀਮ ਹੈ ਰਜਾਇਗ ਯਕੀਨ ਹੈ ਅਨੇਕੁਲ ਤਰੰਗ ਹੈ ਭੇਦ ਹੈ ਅਭੰਗ ਹੈ ਅਜ਼ੀਜ਼ੁਲ ਨਿਵਾਜ ਹੈ ਗਨੀਮੁਲ ਖਰਾਜ ਹੈ ਇੰਦਰਕ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਯੁਕਤ ਸੁਦਾ ਹੈ ਸਦੈਵੰਗ ਸਰੂਪ ਹੈ ਭੇਦੀਏ ਰੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸੁਲ ਸਲਾਮ ਹੈ ਸਦੈਵਲ ਅਕਾਮ ਹੈ ਦਰਬਾਰ ਸੁਰੂਪ ਹੈ ਅਗਾਧ ਹੈ ਅਨੂਪ ਹੈ ਓਅੰਗਾਧ ਰੂਪ ਹੈ ਨਾ ਸੁਰੂਪ ਹੈ ਰੰਗੀ ਨਾਮ ਹੈ ਤ੍ਰਭੰਗੀ ਤ੍ਰਿਕਾਮ ਹੈ ਤ੍ਰਿਵਰਗਮ ਦਰਬਾਦੇ ਅਗੰਜੇ ਅਗਾਧੇ ਸੁਵੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗ ਸਰੂਪ ਹੈ ਅਛਿਜ ਹੈ ਅਸ਼ੂਤ ਹੈ ਕੇ ਨਰਕੰਗ ਪ੍ਰਣਾਸ ਹੈ ਪ੍ਰਥੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰਗ ਸਰਾ ਹੈ ਵਿਭੁਗਤ ਰੂਪ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੁਪ ਹੈ ਨਿਰੁਕ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕ ਸਰੂਪ ਹੈ ਪ੍ਰਯੁਗਤ ਅਨੁਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਪੇ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜਾਇ ਹੈ ਅਭਾਇ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਧ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਬਣ ਸ਼ੰਤ ਹੈ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤਰਾਨੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਤਵ ਪ੍ਰਸਾਦ ਨਮੋ ਨਰਕ ਨਾਸੇ ਸਦੈਵੰਗ ਪ੍ਰਕਾਸੇ ਅਨੰਗੰਗ ਸੁਰੂਪੇ ਅਭੰਗੰਗ ਵਿਭੂਤੇ ਪਰਮਾਥੰਗ ਪਰਮਾਤੇ ਸਦਾ ਸਰਵ ਸਾਥੇ ਅਗਾਧ ਸੁਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਿਕਾਮੇ ਨਿਰਭੰਗੀ ਸੁਰੂਪੇ ਸਰਭੰਗੀ ਅਨੁਪੇ ਨਾ ਪੋਤਰੇ ਨਾ ਪੁੱਤਰੇ ਨਾ ਸੱਤਰੇ ਨਾ ਮਿੱਤਰੇ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰਗ ਸਰੀਕੈ ਮਿੱਤੋ ਅਮੀਗ ਹੈ ਸਦੈਵੰਗ ਪ੍ਰਭਾ ਹੈ ਅਜਾ ਹੈ ਅਜਾ ਹੈ ਭਗਵਤੀ ਛੰਦ ਤਵ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਅਮੇਸੁਲ ਸਲਾਮ ਹੈ ਸਮਸੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੁਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜਕ ਰਹੀਮ ਹੈ ਕੇ ਰੋਜੀ ਦਹੰਦ ਹੈ ਕੇ ਰਾਜਕ ਰਹਿੰਦ ਹੈ ਕਰੀਮਲ ਕਮਾਲ ਹੈ ਕੇ ਸੁਨਲ ਜਮਾਲ ਹੈ ਗਰੀਬਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸ਼ਿਕਨ ਹੈ ਹਰਾਸਲ ਫਿਕਨ ਹੈ ਕਲੰਕੰਗ ਪ੍ਰਨਾਸ਼ ਹੈ ਸਮਸੁਲ ਨਿਵਾਸ ਹੈ ਅਗੰਜੁਲ ਗਰੀਮ ਹੈ ਰਜਾਇਕ ਰਹੀਮ ਹੈ ਕੇ ਰਜਾਇਕ ਰਹੀਮ ਹੈ ਸਮਸੁਲ ਸੁਬਾਹ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰਗ ਪ੍ਰਨਾਸ਼ ਹੈ ਬਹਿਸ਼ੁਲ ਨਿਵਾਸ ਹੈ ਕੇ ਸਰਬੁਲ ਗਮਨ ਹੈ ਮੈਸੁਰ ਰਵਾਨ ਹੈ ਤਮਾਮੁਲ ਤਮੀਜ਼ ਹੈ ਸਮਸੁਲ ਅਜ਼ੀਜ਼ ਹੈ ਪ੍ਰੰਗ ਪ੍ਰਮੀਸ ਹੈ ਸਮਸੁਲ ਅਦੀਸ ਹੈ ਅਦੇਸੁਲ ਅਲੇਖ ਹੈ ਭੇਸੁਲ ਅਮੇਖ ਹੈ ਭੇਖ ਹੈ ਜ਼ਮੀਨੁਲ ਜ਼ਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਰਮਾਲ ਹੈ ਕੇ ਜੁਰਤ ਜਮਾਲ ਹੈ ਕੇ ਅਚਲੰਗ ਪ੍ਰਕਾਸ਼ ਹੈ ਕੇ ਮਿੱਤੋ ਸੁਬਾਸ ਹੈ ਕੇ ਅਜਬ ਸਰੂਪ ਹੈ ਕੇ ਮਿੱਤੋ ਵਿਭੂਤ ਹੈ ਕੇ ਮਿੱਤੋ ਸੁਬਾਹ ਹੈ
ਕਿ ਮਿੱਤੋ ਪਸਾਹ ਕਿ ਆਤਮ ਪ੍ਰਵਾਹ ਕਿ ਚਲੰਗ ਅਨੰਗੇ ਕਿ ਮਿੱਤੋ ਭੰਗੇ ਮਦਭਾਰ ਛੰਦ ਪ੍ਰਸਾਦ ਮੁਨਮਨ ਪ੍ਰਣਾਮ ਗੁਣਗਨ ਮੁਦਾਮ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨਮਨ ਪ੍ਰਣਾਮ ਮੁਨਮਨ ਪ੍ਰਣਾਮ ਗੁਣਗਨ ਮੁਦਾਮ ਹਰ ਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨਮਨ ਸਲਾਮ ਹਰ ਨਰ ਅਖੰਡ ਬਰ ਰਮਣਨ ਬਵਨਾਸ ਮੁਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅੰਸ਼ਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਭੰਡ ਜਲ ਥਲ ਮਹਾ ਦਿਸ ਬੇਅੰਤ ਅਨਭਵਨਾ ਚਰ ਤਰ ਤੁਰਾਸ ਆ ਜਾਨ ਬਾਹੁ ਇੱਕ ਐਸਾ ਉਦਾਹ ਓਅੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤਚਰ ਨਾਮ ਅੰਸ਼ ਜਗਾਤ ਅਜਨਾ ਬਾਤ ਅਨਝੰਜਗਾਤ ਅਨਰੰਜ ਬਾਤ ਅਨਟੁੱਟ ਭੰਡਾਰ ਅਨਠਟ ਅਪਾਰ ਆ ਢੀਠ ਧਰਮ ਅਤਿ ਢੀਠ ਕਰਮ ਅਨਬਰਨ ਅਨੰਦਾਤਾ ਮਹੰਤਰ ਬੋਲ ਮਨਾ ਛੰਦ ਤਵ ਪ੍ਰਸਾਦ ਕਰੁਣਾਲੇ ਅਰਕਾਲੇ ਖਲਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤਕੇ ਧਰਨ ਹੈ ਜਾਕੇ ਕਰਨ ਹੈ ਮਨ ਮਾਤੇ ਹੈ ਜਗ ਜਾਤੇ ਹੈ ਸਰਬੰਕ ਪਰ ਹੈ ਸਰਬੰਕਰ ਹੈ ਸਰਪਾਸੇ ਹੈ ਸਰਵਨਾਸੇ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਕਲਖੰਡਸ ਹੈ ਪਰਤੇਪਰ ਹੈ ਕਰੁਣਾਕਰ ਹੈ ਅਜਪ ਅਜਪ ਥਪ ਥਪ ਆਕਿਰਤਾ ਕਿਰਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕਿਰਤ ਹੈ ਕਰਤਾ ਕਿਰਤ ਹੈ ਧਰਨੀ ਤ੍ਰਿਤ ਹੈ ਮਤੇਸ਼ਵਰ ਹੈ ਪਰਮੇਸ਼ਵਰ ਹੈ ਅਗ੍ਰਤਾ ਕਿਰਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕਿਰਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਿਰਨਾਇਕ ਹੈ ਕਲਗਾਇਕ ਹੈ ਵਿਸ਼ਵੰਬਰ ਹੈ ਕਰੁਣਾਲਯ ਹੈ ਨਿਰਨਾਇਕ ਹੈ ਸਰਪਾਇਕ ਹੈ ਪਾਪੰਜਨ ਹੈ ਅਰਗੰਜਨ ਹੈ ਰਿਵਦਾਪਨ ਹੈ ਜਬ ਜਾਪਨ ਹੈ ਅਕਲੰ ਕਿਰਤ ਹੈ ਸਰਵਾ ਕਿਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਬਰਿਆਦ ਛੰਦ ਨਮਸ ਨਮੋ ਸੂਰਜ ਸੂਰਜੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸੁਰਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਲਮ ਨਮੋ ਕਲੰਕਾਰ ਰੂਪੇ ਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਗ ਬੰਕੇ ਭੰਗੀ ਸੁਰਪੇ ਅਨੰਗੀ ਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਗਾਮੇ ਏਕ ਅਸ਼੍ਰੀ ਛੰਦ ਅਜੈ ਅਲਾਏ ਅਭਾਏ ਅਭਾਏ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਹ ਅਟਾਹ ਅਨਾਥੇ ਪਰਮਾਤੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਬੇ ਨਾ ਰੇਖੇ ਅਕਰਮੰਗ ਅਭਰਮੇ ਅਕਰਮੰਗ ਅਭਰਮੰਗ ਅਗੰਜੇ ਅਲੇਖੇ ਭੁਜੰਗ ਫਰਿਆਦ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਗਾਮੰਗ ਵਿਭੂਤੇ ਸਮਸਲ ਸੁਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਰੀਮੇ ਹਰਿੰਗ ਕਰਿੰਗ ਗਰੀਮਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰ ਭਵ ਸੁਭੰਗ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸੁਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰ ਭਵ ਸੁਭੰਗ ਸਰਬਦਾ ਸਰਬਜੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸੁਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਵ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀਕੇ ਸੂਰ ਸੁਰਾਰਧਨ ਸੁਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕਉ ਨਾ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜੇਰੇ ਜਰ ਸੰਗ ਅਨੂਪ ਅਤੰਗ ਉਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲਿਬਦ ਨਿਆਬ ਸੀਸਨਾ ਜਾਤ ਵਿਚਾਰੇ ਏਤੇ ਭਾਏ ਤਉ ਕਾਹਾ ਪਾਏ ਭੂਪਦੰਤ ਕਉ ਨਾਂਗੇ ਪਾਏ ਪਧਾਰੇ ਜੀਤ ਫਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਵਾ ਸ੍ਰੀ ਭਗਵਾਨ ਭਜੇ ਬਨੰਦ ਕੁੰਦ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖਾ ਹੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖਾ ਹੈ ਪਾਵਨ ਆਹਾਰ ਜਤੀ ਜਤ ਧਾਰ ਸਭ ਸੁਭਚਾਰ ਹਜ਼ਾਰ ਕ ਦੇਖਾ ਹੈ ਸ੍ਰੀ ਭਗਵਾਨ ਭਜੇ ਬਿਨ ਭੁਪਤ ਏ ਕਰਤੀ ਬਿਨ ਏਕ ਨਾ ਲਿਖਾ ਹੈ ਸੁਧ ਸਕਾਹ ਦੁਰੰਦ ਵਾਹ ਸੁਸਾਜ ਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰ ਬਦ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਪਤੰਗਨ ਮਾਨ ਮਲੈਂਗੇ ਸ੍ਰੀ ਪਦ ਸਿਰ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਬਸ਼ਈਆ ਤੋਰ ਦੇਸ ਮਿਲਨ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
ਗਾੜੇ ਗੜਾਨ ਕੋ ਤੋੜਨ ਹਾਰ ਸੁਬਾਤ ਨਿਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਜਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਾਲ ਹੀ ਪਾਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਰੈ ਜਾਗ ਸਤਰ ਸਵੈ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਮ ਜਾਂ ਤਰਲੋਕ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮੇਸ਼ਰ ਬਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਾਲ ਸ੍ਰੀਪਤ ਕੇ ਪ੍ਰਸ ਹੈ ਭਗਤ ਏ ਨਾਲ ਫੇਰ ਨਾ ਦੇਹ ਧਰਾਂਗੇ ਕਹ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਹੋ ਭਗਤ ਧਿਆਨ ਲਗਾਇਓ ਨਾਥ ਫਰੀਓਲੇ ਸਾਸ ਸਮੁੰਦਰ ਲੋਕ ਗਿਓ ਪ੍ਰਲੋਕ ਗਵਾਇਓ ਬਾਸ ਕਿਉ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖੁਰ ਬਾਚੀ ਦਿਸ਼ਾ ਮੈਂ ਕਾਹੂ ਪਸ਼ਾਹ ਕੋ ਸੀਸ ਨਵਾਇਓ ਕਹੁ ਬਤਾਨ ਕੋ ਪੂਜਤ ਹੈ ਪਾਸ ਕਹੁ ਮਰਤਾਨ ਕਾਉ ਭੂਜਨ ਧਾਇਓ ਕੂਰ ਕਿਰਿਆ ਉਰਜਿਓ ਹੀ ਕੂਰ ਕਿਰਿਆ ਉਰਜਿਓ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਹੁ ਬਤਾਨ ਕੋ ਪੂਜਤ ਹੈ ਪਾਸ ਕਹੁ ਮਰਤਾਨ ਕੋ ਭੂਜਨ ਧਾਇਓ ਕੂਰ

ਬੇਨਤੀ ਚੌਪਾਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤਗੀ ਸ਼ਾਹ ਤਬ ਚਰਨਨ ਮੰਦ ਰਹੇ ਹਮਾਰਾ ਬਨਾ ਜਾਨ ਕਰੋ ਬਰਦਵਾਰ ਅਮਰੇ ਦੁਸ਼ਟ ਸਬੈ ਤੁਮ ਗਾਵੋ ਆਪ ਹਾਥ ਦੈ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬਾਇ ਕਰਤਾਰਾ ਮੋਰ ਇੱਛਾ ਨਿਜ ਕਰਦੈ ਕਰਿਆ ਸਭ ਬੈਰਨ ਗੋਆ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਗੋਈ ਅਵਰਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਵੂੰ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰੁ ਮਾਰੇ ਮਾਰੀ ਹੈ ਆਪ ਹਾਥ ਹੈ ਮੁਜੇ ਬਰਿਆ ਮਰਨ ਕਾਲ ਕਾ ਤਰਾਸਨ ਬਰਿਆ ਉਜੋ ਸਦਾ ਹਮਾਰੇ ਪੱਛਾ ਸਰੀਅ ਸੁਜੂ ਕਰਿਓ ਰਛਾ।

ਕਾਲ ਬਾਏ ਕਰ ਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਬਜਾਇਓ।

ਕਰਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸਿੱਠ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰ।

ਅਹੰਕਾਰ ਕਾ ਚੀਨ ਨਹਿ ਬਹਿਵ ਆਵੇ ਆਪਣੀ ਬੁਧਹਿ ਜੇਤੀ ਵਰਨਤ ਭਿੰਨ ਭਿੰਨ ਤੁਏ ਤੇਤੀ ਤੁਮਰਾ ਲਖਾਨਾ ਜਾਏ ਪਸਾਰਾ ਕੇਹੇ ਬੇਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਪੁੱਪਾ ਅੰਡੇ ਜੇਰ ਸੇ ਤਜਗਿਨੀ ਉਦਭੁਜ ਖਾਨ ਬਹੁ ਰਜਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਯੋ ਸੰਗਰੇ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆ ਜੁਗਾ ਸਰੂਪ ਸਵਯੰ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਧੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਭਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰਚਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਏ ਨੇ ਹਰਹੋ ਤਾਗੇ ਤਾਬ ਤਨਕ ਮੈਂ ਹਰਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਬਾ ਸਕੇ ਨ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਗਾਲ ਵਾਸਤੇ ਤਾਹੇ ਉਭਾਰਾ ਜਿਨਰ ਨਾਮ ਤੇ ਹਾਰੋ ਗਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦ ਲਿਹੁ ਉਭਾਰੀ ਸਰਬ ਠਾਵਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹੰਪਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਨ ਕਉ ਸ਼ੈ ਕਰਤਾ ਸ੍ਰੀ ਅਸੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਦਸੇ ਬਿਆਪ ਕੋਈ ਅੜਿਲ ਸੁਨੇ ਗੁੰ ਜੋ ਜਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗੜਨਾ ਦਿਨਰ ਗੇਰਾ ਹੈ ਹੋ ਜੋ ਜਾ ਕੀ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਮਤ ਸਤਰਾ ਸਹਿਸ ਪਣਜਾ ਅਰਧ ਸਹਿਸ ਸੁਨਤੀਨ ਕਹਿ ਜਾ ਭਾਦਰਵ ਸੁਧੀ ਅਸ਼ਟਮੀ ਰਬ ਵਾਰਾ ਤੀਰਥ ਦਰਬ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਗਊ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਗੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭਾ

ਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ

ਕਰਤਾ ਤੇਰਾ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖਮਨ ਆਏ ਵਸਿਆ ਜਨਿਸ਼ਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਉਚਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਓ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤਕਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਦਵਾ ਸਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੁਣ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰਿਆ ਦਹਿ ਦੇ ਸਖਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਗਤ ਕੀ ਕਰੇ ਕਹਾਣੀ ਅਗਤ ਕੇਰੀ ਦੁਆਰੇ ਪਾਈਐ ਤਨ ਮਨ ਧਨ ਸਭ ਸੌਮ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਕਹਿਣਾ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਡਗੌਲੀ ਪਾਈਆ ਕੁਰਬਾਨ ਕੀਤਾ ਦਸੇ ਬਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਗੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਸਾਹ ਤੇਰਾ ਚੱਲੈ ਨਾ ਹੀ ਤਿਸ ਨਾਲ ਕਿਉਂ ਚਤ ਲਾਈਐ ਐਸਾ ਕੰਮ ਮੁੱਲੇ ਨਾ ਖਿੱਚੈ ਜਿਤ ਅਨ ਪਸ਼ੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਗਿਆ ਗੁਆਖ ਵਖਾਣ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਏ ਇੱਕ ਵੇਖ ਪ੍ਰਸੰਨ ਆਇਆ ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਖੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਵੇ ਚੱਲਿਆ ਸਵਾਮੀ ਹੋਰ ਗਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਵੇ ਚੱਲੇ ਜਿੰਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਏ ਆਪਣੇ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਵੇ ਚਲਾਵਹਿ ਇਹ ਸੋਹਿਲਾ ਸ਼ਬਦ ਸੁਭਾਵਾ ਸ਼ਬਦੋ ਸੁਭਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜਾ ਮਿਣ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾ ਇਹ ਸਹਿਸਾ ਇਬਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ
ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚੇ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਨਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ ਗੁਰਕੇ ਚਰਨ ਹਿਰਦਾਇ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੈ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹਾਓ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋਂ ਤਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਬ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਆ ਹੈ ਮਨੋ ਕਿਉਂ ਵਿਸਾਰੀਆ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸੱਕੀ ਜਿਸਨੂੰ ਆਪਣੀ ਲਿਬ ਲਾਵੇ ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਸ ਧਰ ਵਿਸਰਾਇ ਮੋਹ ਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨਾ ਲਿਬ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰਾਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੇ ਮਿਲਾ ਇਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਾ ਹੈ ਹਰ ਵਸੇ ਮਨ ਆਏ ਹਰ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕ

ਲਾਹ ਖਟਿਓ ਦਿਹਾੜੀ, ਇਹ ਧਨ ਤਿਨਾ ਮਿਲਿਆ ਜਨ ਹਰਿਆ ਪੇ ਭਾਣਾ। ਕਹੇ ਨਾਨਕ ਰਾਸ ਮੇਰੀ ਮਨਹੂਆ ਵੰਜਾਰਾ, ਇਹ ਰਸਨਾ ਨੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ ਜਿਚਰ। ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਾਉਣਾ ਤ੍ਰਿਸ਼ਨਾ ਲਾ ਗਏ ਆਏ। ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰ ਆਨ ਰਾਸਾ ਵੀਸਰੇ ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਤੁਮੈ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ, ਅਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ। ਹਰੇ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਹੋ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆ ਪਾਏ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾ ਪਾਏ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰਸ ਭੋਗੋ। ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ, ਤੁਧ ਕਰਮ ਕਮਾਇਆ ਕਿ ਕਰਮ ਕਮਾਇਆ, ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਨ੍ਹਾਂ ਹਰ

ਹੋਈ। ਇਹ ਸਰਵਣ ਹੋ ਮੇਰੇ ਹਉ ਸਾਚੇ ਸੁਣਨਾ ਨੋ ਬਿਠਾਏ, ਸਾਚੇ ਸੁਣਨਾ ਨੋ ਬਿਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਸ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਅਲਖ ਵਿਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੇ ਸੁਣਨਾ ਨੋ ਬਿਠਾਏ, ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ, ਵਜਾਇਆ ਬਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਣੀ ਕਨਾ ਦਸਵਾਂ ਦੁਆਰ ਦਿਖਾਇਆ, ਤਾਂ ਅਨੇਕ ਰੂਪ ਨਾਓ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ, ਕਹੇ ਨਾਨਖਰ ਪਿਆਰਾ ਹੈ, ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ, ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ, ਗਾਵਤਾ ਸੁਹਿਲਾ ਕਰ ਸਾਚੇ, ਜਿੱਥੇ ਸਦਾ ਸੱਚ ਧਿਆਵਹੇ, ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਨਾ ਬੁਝਾਵਹੇ, ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ, ਕਹੇ ਨਾਨਕ ਸੱਚ ਸੁਹਿਲਾ ਸੱਚਾ ਘਰ ਗਾਵਹੇ, ਅਨੰਦ ਸੁਣੋ ਵਡਭਾ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕਿੰਨੀ

ਜੁਗੇ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਪਾਤਸ਼ਾਹ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤਾਂ ਵੱਲੋਂ ਪ੍ਰਥਮ ਨਾਮ ਸਿਮਰਨ ਹੋਏ ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਮੌਕੇ ਦਰਸ਼ਨ ਦਾਇਰੇ ਬਖਸ਼ਿਸ਼ ਕੀਤੇ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਹਨ। ਆਓ ਹੁਣ ਸ਼ਬਦ ਕੀਰਤਨ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਪ੍ਰਾਰੰਭ ਹੋਣ ਜਾ ਰਹੇ ਹਨ ਆਪ ਜੀ ਨੂੰ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਦਾ ਕੀਰਤਨੀ ਜਥਾ ਕੀਰਤਨ ਰਾਹੀਂ ਜੋੜਨਗੇ ਨਾ ਪਾਸੋਂ ਪਿਆਰ ਸਰਵਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਕੱਲ੍ਹ ਦੇ ਰੋਜ਼ ਆ ਰਹੇ ਹਨ। ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹਨ। ਕੱਲ੍ਹ ਸ਼ਾਮ ਨੂੰ ਚਾਰ ਸੰਪੂਰਨਤਾ ਪ੍ਰੰਤਵਾਨ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਪੰਦੇ ਸਤਿਕਾਰ ਜੋ ਕਥਾ ਵਜ ਭਾਈ ਸਾਹਿਬ ਭਾਈ ਬਿੰਦਰਪਾਲ ਸਿੰਘ ਜੀ ਜੋ ਇਸ ਹਫ਼ਤੇ ਸ਼ਾਮ ਦੇ ਦਿਵਾਨਾਂ ਵਿੱਚ ਕਥਾ ਰਾਹੀਂ ਹਾਜ਼ਰੀ ਭਰ ਰਹੇ ਅੱਜ ਉਹਨਾਂ ਦੇ ਸ਼ਾਮ ਦਾ ਦੀਵਾਨ ਸ਼ਾਮ ਨੂੰ ਰਾਤ ਨੂੰ 8 ਤੋਂ 9 ਸਮਾਂ ਹੈ। ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ।

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

0: ਨਾਨਕ ਸੱਚ ਤੇ ਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾ ਸੱਚ ਨਿਆ, ਵੱਡੀ ਵਡਿਆਈ ਜਾ ਨਹਿਚਲ ਥਾਉ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੂਝੈ ਸਭ।

ਦੂਜੀ ਵਰਤਾਲ ਕੋਰੀ ਸਸੂਰੇ ਮਨ ਸਵਾਇਆ ਸਤਿਗੁਰ ਮਿਲ ਸੱਚ ਪਾਇਆ ਜਿਨ ਵਿੱਚ ਵਾਪਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ।

ਸਭ ਤੋਂ ਦੇਖ ਨਦਰੀ ਹੇਠ ਚਲਾਏ ਦਾ ਆਪੇ ਦੀਵਨੀ ਆਈ ਆਪੇ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇਤਰੀ ਸਿਰਾ ਸਿਰ ਧੰਦੇ ਲਾਏ ਦਾ ਨਦਰੂ ਪੱਠੀ ਜੇ

ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ, ਉਹਨਾਂ ਪਾਸੋਂ ਸ਼ਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਆਪਣੇ ਕੋਲ ਸਤਿਕਾਰਯੋਗ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਹੋਏ ਹਨ, ਜੋ ਪੰਜ ਦਿਨ ਦੇ ਸਮਾਗਮ ਸਨ। ਸੋ ਅੱਜ ਉਹਨਾਂ ਦਾ ਇਸ ਫਰੀ ਦਾ ਗੁਰੂ ਘਰ ਵਿਖੇ ਆਖਰੀ ਦੀਵਾਨ ਹੈ। ਸਭ ਸੰਗਤਾਂ ਨੂੰ ਬੇਨਤੀ ਹੈ ਆਪ ਜਾਣੇ ਸ਼ਾਮੀ 8 ਵਜੇ ਤੋਂ ਲੈ ਕੇ ਸਮੇਂ ਸਿਰ ਹਾਜ਼ਰੀ ਭਰ ਕੇ ਜੋ ਲਾਹੇ ਲੈਣੇ ਜੀ। ਦੂਸਰੀ ਬੇਨਤੀ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ, ਜੋ ਹਰ ਸਾਲ ਦੀ ਤਰ੍ਹਾਂ ਸਮੂਹ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ, ਸੰਗਤਾਂ ਵੱਲੋਂ ਜੋ ਨਗਰ ਕੀਰਤਨ ਸਨ ਫਰਾਂਸਿਸਕੋ ਵਿਖੇ ਹੁੰਦੇ ਹਨ, ਇਸ ਵਾਰੀ ਵੀ ਜੋ ਦਿਨ ਸ਼ਨਿਚਰਵਾਰ 6 ਜੂਨ ਨੂੰ ਹੋ ਰਹੇ ਹਨ। ਸੋ ਆਪ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਲਵਾਉਣੀ ਜੀ। ਨਾਲ ਨਾਲ ਗੁਰੂ ਘਰ ਵਿਖੇ ਜੋ ਸਮਾਗਮ ਚੱਲ ਰਹੇ ਹਨ, ਸੁਖਣੀ ਸਾਹਿਬ ਦੇ ਜਾਪ ਸਹਿਜ ਪਾਠ ਸ਼ਹੀਦਾਂ ਦੀ ਯਾਦ ਵਿੱਚ ਆਪ ਜੀ ਹਾਜ਼ਰੀ ਭਰਿਆ ਕਰੋ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਤਿਗੁਰਾਂ ਨੇ ਪਾਵਨ ਫੁਰਮਾਨ ਬਖਸ਼ਿਆ, ਉਹ ਪਾਵਨ ਸ਼ਬਦ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਪਿਤਾ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ। ਜੈਤਸਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 696 ਉੱਤੇ ਸੁਸ਼ੋਭਿਤ ਹੈ। ਸਤਿਗੁਰਾਂ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਿਦਾਇਤ ਕੀਤੀ ਤੇ ਚਾਰ ਪਦਿਆਂ ਦਾ ਇਹ ਪਾਵਨ ਸ਼ਬਦ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਇੱਕ ਓਅੰਕਾਰ, ਉਹ ਪਰਮਾਤਮਾ ਇੱਕ ਹੈ ਜਿਹੜਾ ਇੱਕ ਰਸ ਸਰਵ ਵਿਆਪਕ ਹੈ,

ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਤਿਗੁਰੂ ਕਿਰਪਾ ਕਰ ਦੇਣ ਤਾਂ ਫਿਰ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ। ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਇਸ ਪਾਵਨ ਸ਼ਬਦ ਦੇ ਰਾਹੋ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਆਪਣੇ ਮਨ ਨੂੰ ਸਮਝਾਉਣ ਦੀ ਗੱਲ ਕੀਤੀ, ਕਹਿਣ ਲੱਗੇ ਦੁਨੀਆਂ ਦੇ ਲੋਕੋ ਆਪਣੇ ਇਸ ਮਨ ਨੂੰ ਇਸ ਤਰ੍ਹਾਂ ਕਿਹਾ ਕਰੋ, ਇਸ ਤਰ੍ਹਾਂ ਸਮਝਾਇਆ ਕਰੋ, ਐ ਮੇਰੇ ਮਨਾ ਪਰਮਾਤਮਾ ਦਾ ਨਾਮ ਸਿਮਰਿਆ ਕਰ। ਪਰ ਮਨ ਵੀ ਅੱਗੇ ਕਈ ਵਾਰ ਸਵਾਲ ਕਰ ਦਿੰਦਾ ਹੈ, ਸੁਭਾਵਿਕ ਗੱਲ ਹੈ। ਕਿਸੇ ਵੀ ਮਨੁੱਖ ਨੂੰ ਕਹੋ ਭਾਈ ਤੂੰ ਇਹ ਕੰਮ ਕਰ ਲਿਆ ਕਰ, ਕੰਮ ਬੜਾ ਚੰਗਾ ਹੈ, ਤੇ ਅੱਗੇ ਬੰਦਾ ਇੱਕਦਮ ਸਭ ਤੋਂ ਪਹਿਲਾਂ ਇਹ ਗੱਲ ਪੁੱਛਦਾ ਵੀ ਜੇ ਕਿਤੇ ਮੈਂ ਇਹ ਕੰਮ ਕਰਾਂ ਤਾਂ ਮੈਨੂੰ ਮਿਲੇਗਾ ਕੀ, ਮੈਨੂੰ ਲਾਭ ਕੀ ਹੋਏਗਾ। ਲਾਭ ਦੇ ਪਿੱਛੇ ਰਹਿੰਦਾ ਮਨੁੱਖ, ਕਿਉਂਕਿ ਮਨੁੱਖ ਹਮੇਸ਼ਾ ਹੀ ਲਾਭ ਵਾਲਾ ਸੌਦਾ ਕਰਦਾ ਹੈ, ਘਾਟੇ ਵਾਲਾ ਸੌਦਾ ਨਹੀਂ ਕਦੇ ਕਰਦਾ, ਇਹਨੂੰ ਘਾਟਾ ਪਸੰਦ ਨਹੀਂ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਘਾਟਾ ਕਦੇ ਵੀ ਨਹੀਂ ਆਉਣਾ, ਖਾਵੇਂ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਜਿਹੜਾ ਨਾਮ ਰੂਪ ਖਜ਼ਾਨਾ ਹੈ ਇਹ ਕਦੇ ਨਹੀਂ ਘਟਦਾ। ਇੰਨਾ ਜਿੰਨਾ ਮਰਜ਼ੀ ਆਪ ਛਕ ਲਓ ਤੇ ਜਿੰਨਾ ਮਰਜ਼ੀ ਇਸ ਨੂੰ ਖਰਚ ਲਾਓ, ਖਰਚਣ ਦਾ ਭਾਵ ਹੈ ਦੂਜਿਆਂ ਨੂੰ ਪ੍ਰੇਰਿਤ ਕਰ ਲਓ। ਭਾਈ ਨਾਮ ਜਪਣਾ ਚਾਹੀਦਾ, ਫਿਰ ਇਹ ਧਨ ਸਗੋਂ ਵੱਧਦਾ ਹੈ, ਇਹ ਧਨ ਘਟਦਾ ਨਹੀਂ, ਕਿਉਂਕਿ ਧਨ ਬੜੇ ਕਮਾਲ ਦਾ ਹੈ ਨਾਮ ਧਨ। ਪਰ ਮਿਲਦਾ ਇਹ ਬੜੇ ਮੁਸ਼ਕਿਲ ਨਾਲ ਹੈ, ਗੁਰੂ ਦੇ ਅਧੀਨ ਹੋਣਾ ਪੈਂਦਾ ਹੈ ਤਾਂ ਜਾ ਕੇ ਇਹ ਨਾਮ ਮਿਲਦਾ ਹੈ, ਬਹੁਤ ਕੀਮਤੀ ਹੈ। ਜੇ ਕਿਤੇ ਮਿਲ ਜੇ ਤੇ ਜ਼ਿੰਦਗੀ ਨੂੰ ਸੰਵਾਰ ਕੇ ਰੱਖ ਦਿੰਦਾ ਹੈ। ਫਿਰ ਇਹ ਜਿਹੜਾ ਨਾਮ ਧਨ ਹੈ, ਦੁਨੀਆ ਵੀ ਧਨ, ਦੇਖੋ ਆਪਾਂ ਕਮਾਈਏ ਉਹਦਾ ਬਹੁਤ ਡਰ ਲੱਗਿਆ ਹੁੰਦਾ ਹੈ, ਬੰਦਾ ਸਾਂਭ ਸਾਂਭ ਕੇ ਰੱਖਦਾ ਹੈ, ਲੁਕੋ ਕੇ ਰੱਖਦਾ ਹੈ, ਕਈ ਵਾਰ ਉਹ ਗੁਆਚ ਵੀ ਜਾਂਦਾ ਹੈ ਤੇ ਦੂਜਿਆਂ ਨੂੰ ਦਈਏ ਤੇ ਘਟਦਾ ਵੀ ਹੈ। ਪਰ ਇੱਕ ਬੜੇ ਕਮਾਲ ਦੀ ਗੱਲ ਹੈ ਸਾਧ ਸੰਗਤ ਜੀ, ਜੇ ਕਿਤੇ ਇਸ ਧਨ ਨੂੰ ਨੇਕ ਕੰਮਾਂ 'ਚ ਲਾਈਏ, ਚੰਗੇ ਕੰਮਾਂ 'ਚ ਲਾਈਏ, ਉਹਦਾ ਫਲ ਬਹੁਤਾ ਮਿਲਦਾ ਹੈ। ਇੱਥੇ ਵੀ ਫਲ ਮਿਲਦਾ ਹੈ, ਪਰਲੋਕ ਵਿੱਚ ਵੀ ਉਹਦਾ ਫਲ ਮਿਲਦਾ ਹੈ। ਕਈ ਵਾਰ ਮਨੁੱਖ ਸੋਚਦਾ ਹੈ ਵੀ ਧਨ ਤਾਂ ਬਹੁਤ ਹੋ ਗਿਆ ਪਰ ਇਹਨੂੰ ਸਫਲਾ ਕਿਵੇਂ ਕਰੀਏ, ਦੌਲਤ ਤਾਂ ਬਹੁਤ ਹੈ, ਬੜੀ ਕਮਾਈ ਕਰ ਲਈ ਪਰ ਇਸ ਨੂੰ ਸਫਲੀ ਕਿਵੇਂ ਕਰੀਏ। ਸਾਰੇ ਧਰਮ ਗ੍ਰੰਥ ਕਹਿੰਦੇ ਵੀ ਇਹ ਨਾ, ਇਹ ਜਿਹੜਾ ਦੁਨੀਆ ਵੀ ਧਨ ਇਹ ਨਾਲ ਨਹੀਂ ਜਾਂਦਾ, ਨਾਲ ਨਹੀਂ ਨਿਭਦਾ, ਪਰ ਇਸ ਨੂੰ ਲਿਜਾਉਣ ਦਾ ਤਰੀਕਾ ਥੋੜਾ ਦੂਜਾ ਹੈ। ਇਸ ਧਨ ਨੂੰ ਤੂੰ ਲੋੜਵੰਦਾਂ ਨੂੰ ਦਿਆ ਕਰ, ਇਸ ਧਨ ਨਾਲ ਚੰਗੇ ਕੰਮ ਕਰਿਆ ਕਰ, ਨੇਕ ਕੰਮ ਕਰਿਆ ਕਰ, ਇਸ ਧਨ ਦੇ ਨਾਲ ਕੀਤੇ ਚੰਗੇ ਕੰਮ ਉਹ ਚੰਗੀਆਂ ਤੇਰੇ ਨਾਲ ਨਿਭਣਗੀਆਂ। ਚੰਗੀ ਆਈ ਇਸ ਧਨ ਨੂੰ ਚੰਗੇ ਪਾਸੇ ਲਾਏਗਾ, ਅੱਗੇ ਲੋੜਵੰਦ ਤੈਨੂੰ ਦੁਆਵਾਂ ਦੇਣਗੇ, ਅਸੀਸਾਂ ਦੇਣਗੇ। ਕਿਉਂਕਿ ਇੱਕ ਵਿਦਵਾਨ ਬੜਾ ਕਮਾਲ ਲਿਖਦਾ ਹੈ,
ਉਹ ਲਿਖਦੇ ਜੋ ਬਾਤ ਦਵਾਸੇ ਨਹੀਂ ਹੋਤੀ ਵੋ ਬਾਤ ਦੁਆਸੇ ਹੋਤੀ ਹੈ। ਪਰ ਮੁਸ਼ਕਲ ਤੋ ਯੇ ਹੈ ਕਿ ਇਹ ਬੜੇ ਮੁਸ਼ਕਲ ਸੇ ਹੋਤੀ ਹੈ। ਆਪ ਜੀ ਧਿਆਨ ਕਰਿਓ ਸਾਧ ਸੰਗਤ ਜੀ, ਜਦੋਂ ਬੰਦੇ ਦਾ ਕੋਈ ਕਾਰਜ ਸਿਰੇ ਨਾ ਚੜੇ, ਬੰਦਾ ਹਾਰ ਥੱਕ ਜਾਵੇ, ਫਿਰ ਦੁਆਵਾਂ ਮੰਗਦਾ, ਫਿਰ ਅਰਦਾਸਾਂ ਆਪ ਵੀ ਕਰਦਾ ਤੇ ਗੁਰੂ ਘਰ ਆ ਕੇ ਗੁਰੂ ਪਿਆਰਿਆਂ ਪਾਸੋਂ ਵੀ ਮਨੁੱਖ ਕਰਾਉਂਦਾ ਫਿਰ ਵੀ ਹੁਣ ਤਾਂ ਦੁਆਈ ਕੰਮ ਆਉਣਗੇ। ਆ ਜਿੱਥੇ ਬੰਦੇ ਦੀ ਬੱਸ ਹੋ ਜਾਵੇ, ਇਹ ਬੰਦਾ ਕਹਿੰਦਾ ਭਾਈ ਹੁਣ ਤਾਂ ਦੁਆਈ ਕੰਮ ਕਰਨਗੀਆਂ ਤੇ ਕਰਦੀਆਂ ਵੀ ਨੇ। ਗੁਰਮੁਖ ਪਿਆਰਿਆਂ ਦੀ ਰਸਨਾ ਤੇ ਇੰਨੀ ਸੱਤਿਆ ਆ ਜਾਂਦੀ ਹੈ ਕਿ ਉਹ ਜੋ ਵੀ ਕੁਝ ਬੋਲਦੇ ਨੇ ਉਹ ਸੱਚ ਹੁੰਦਾ ਹੈ, ਕਿਉਂਕਿ ਉਹਨਾਂ ਤੋਂ ਵਾਹਿਗੁਰੂ ਜੀ ਖੁਸ਼ ਹੁੰਦਾ ਹੈ, ਅਕਾਲ ਪੁਰਖ ਖੁਸ਼ ਹੁੰਦਾ ਹੈ। ਤੇ ਫਿਰ ਇਹ ਜਿਹੜਾ ਨਾਮ ਧੰਨ ਹੈ, ਇਹਦੀ ਜਿਹੜੀ ਮਹਿਮਾ ਹੈ, ਤੀਜੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਇਹ ਧੰਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੈ ਸਤਿਗੁਰ ਦੀਆ ਦਿਖਾਏ। ਕਿ ਭਾਈ ਇਹ ਜਿਹੜਾ ਪਰਮਾਤਮਾ ਦਾ ਨਾਮ ਧੰਨ ਹੈ, ਇਹਦੀ ਜਿਹੜੀ ਸਿਫਤਾਂ ਹੈਗੀਆਂ ਉਹ ਮੈਨੂੰ ਮੇਰੇ ਗੁਰੂ ਨੇ ਇਹਦੀ ਸਿਫਤਾਂ ਵਿਖਾ ਦਿੱਤੀ। ਸਤਿਗੁਰੂ ਨੇ ਕੀ ਵਿਖਾਇਆ? ਕਹਿਣ ਲੱਗੇ ਇਹ ਧੰਨ ਅਖੁੱਟ। ਖੁੱਟ ਸ਼ਬਦ ਹੈ, ਮੂਲਕ ਸ਼ਬਦ ਜਿਹੜਾ ਹੈ ਉਹ ਹੈ ਖੁੱਟ। ਖੁੱਟ ਜਾਣਾ, ਕੋਈ ਵੀ ਚੀਜ਼ ਖੁੱਟ ਗਈ, ਪੁਰਾਤਨ ਅੱਖਰ ਹੈ ਬਈ ਇਹ ਚੀਜ਼ ਖੁੱਟ ਗਈ। ਖੁੱਟ ਗਈ ਤਾਂ ਭਾਵ ਮੁੱਕ ਗਈ। ਤੇ ਐੜਾ ਪਹਿਲੇ ਲੱਗੇ ਵੀ ਇਹ ਜਿਹੜਾ ਨਾਮ ਧੰਨ ਹੈ ਇਹ ਕਦੇ ਨਹੀਂ ਖੁੱਟਦਾ, ਇਹ ਕਦੇ ਨਹੀਂ ਮੁੱਕਦਾ, ਇਹ ਮੁੱਕਣ ਵਾਲਾ ਹੈ ਹੀ ਨਹੀਂ। ਨਾ ਨਿਖੁੱਟੈ, ਇਹ ਕਦੇ ਨਹੀਂ ਮੁੱਕਦਾ, ਜਿੰਨਾ ਮਰਜ਼ੀ ਖਾ ਲਓ, ਜਿੰਨਾ ਮਰਜ਼ੀ ਖਰਚ ਲਾਓ, ਇਹ ਨਾਮ ਧੰਨ ਕਦੇ ਨਹੀਂ ਮੁੱਕਣ ਵਾਲਾ, ਨਹੀਂ ਮੁੱਕਦਾ। ਇਹ ਧੰਨ ਅਖੁੱਟ ਨਾ ਨਿਖੁੱਟੈ ਨਾ ਜਾਏ। ਦੁਨੀਆ ਵੀ ਧੰਨ ਤਾਂ ਕਈ ਵਾਰ ਗੁਆਚ ਵੀ ਜਾਂਦਾ ਬੰਦੇ ਦੀ ਜੇਬੋਂ, ਮਾਇਆ ਨਿਕਲ ਜਾਂਦੀ, ਧਿਆਨ ਵੀ ਨਹੀਂ ਰਹਿੰਦਾ ਬੰਦੇ ਨੂੰ। ਹੋਰ ਕੋਈ ਘਰ 'ਚ ਕੋਈ ਦੁਨੀਆ ਵੀ ਕੀਮਤੀ ਸਮਾਨ ਹੋਵੇ, ਕਈ ਵਾਰ ਉਹ ਵੀ ਗੁਆਚ ਜਾਂਦਾ ਬੰਦੇ ਦਾ। ਪਰ ਇਹ ਨਾਮ ਧੰਨ ਇਹ ਨਹੀਂ ਕਦੇ ਗੁਆਚਦਾ, ਕਿਉਂਕਿ ਇਸ ਦੀ ਜਗ੍ਹਾ ਬੜੇ ਕਮਾਲ ਦੀ ਹੈ। ਇਹ ਬਾਹਰ ਨਹੀਂ ਰਹਿੰਦਾ, ਇਹ ਤਾਂ ਕਿਰਦੇ ਦੇ ਅੰਦਰ ਰਹਿੰਦਾ, ਉੱਥੋਂ ਨਹੀਂ ਗੁਆਚਦਾ। ਪਰ ਇਹਦੀ ਸਿਫਤ ਜਿਹੜੀ ਹੈ ਉਹ ਪੂਰੇ ਸਤਿਗੁਰੂ ਜੀ ਵਿਖਾਉਂਦੇ ਨੇ। ਸਤਿਗੁਰੂ ਜੀ ਦੇ ਕੋਲ ਆ ਕੇ ਹੀ ਇਸ ਗੱਲ ਦੀ ਸਮਝ ਆਉਂਦੀ ਹੈ। ਤੇ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਆਪਣੇ ਮਨ ਨੂੰ ਕਿਹਾ ਕਰੋ, ਮਹਾਰਾਜ ਕੀ ਕਹੀਏ, ਮੇਰੇ ਮਨ ਇੱਥੇ ਵਿਸਰਾਮ ਹੈ, ਐ ਮੇਰੇ ਮਨਾ ਭਜ ਰਾਮ ਨਾਮ ਸਭ ਅਰਥਾ। ਪਰਮਾਤਮਾ ਦਾ ਨਾਮ ਜਪਿਆ ਕਰ, ਕਿਉਂ ਜਪਣਾ, ਕਿਉਂ ਜਪੀਏ? ਕਹਿਣ ਲੱਗੇ ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ, ਹੁਣ ਉਹ ਦੇ ਹੀ ਜਾਂਦਾ ਨਾ ਸਾਨੂੰ, ਵਾਹਿਗੁਰੂ ਜੀ ਇਹ ਵੀ ਦੇ ਦਿਓ, ਵਾਹਿਗੁਰੂ ਜੀ ਇਹ ਵੀ ਦੇ ਦਿਓ, ਵਾਹਿਗੁਰੂ ਜੀ ਇਹ ਵੀ ਦੇ ਦਿਓ, ਉਹ ਦੇ ਹੀ ਜਾਂਦਾ। ਉਹਦੇ ਖਜ਼ਾਨੇ ਕਦੇ ਮੁੱਕਣ ਵਾਲੇ ਨਹੀਂ, ਉਸਨੇ ਤਾਂ ਇੱਕ ਵਾਰ ਪਾ ਛੱਡਿਆ। ਆਸਣ ਲੋਏ ਲੋਏ ਭੰਡਾਰ, ਜੋ ਕਿ ਛਪਾਇਆ ਸੋ ਇੱਕਾ ਵਾਰ। ਦੁਨੀਆ ਵੀ ਖਜ਼ਾਨੇ ਮੁੱਕ ਜਾਂਦੇ ਨੇ, ਬੜੇ ਸੁਭਾਵਿਕ ਗੱਲ ਹੈ। ਕਿਸੇ ਬੰਦੇ ਨੇ ਭਾਵੇਂ ਆਪਣੇ ਅਕਾਊਂਟ 'ਚ ਜਿੰਨਾ ਮਰਜ਼ੀ ਦੁਨੀਆ ਵੀ ਧੰਨ ਪਾਇਆ ਹੋਵੇ, ਪਰ ਜੇ ਉਹਦੇ 'ਚ ਕੱਢ ਕੱਢ ਕੇ ਖਾਈ ਜਾਵੇ, ਉਹਦੇ 'ਚ ਫਿਰ ਮੁੜ ਕੇ ਪਾਵੇ ਨਾ, ਇੱਕ ਦਿਨ ਉਹ ਮੁੱਕ ਜਾਂਦਾ ਹੈ।
ਪਹਿਲਾਂ ਘਟਦਾ ਹੈ, ਘਟਦਾ ਘਟਦਾ ਫਿਰ ਮੁੱਕ ਜਾਂਦਾ ਹੈ। ਪਰ ਜਿਹੜਾ ਪਰਮਾਤਮਾ ਦਾ ਖਜ਼ਾਨਾ ਹੈ, ਪਰਮਾਤਮਾ ਦਾ ਭੰਡਾਰਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉਸ ਪਰਮਾਤਮਾ ਨੇ ਇੱਕੋ ਹੀ ਵਾਰ ਪਾ ਛੱਡਿਆ। ਉਹ ਇੱਕ ਵਾਰ ਦਾ ਹੀ ਨਹੀਂ ਮੁੱਕਣਾ ਕਦੇ। ਤੁਸੀਂ ਵੇਖਦੇ ਹੋ ਗੁਰੂਆਂ ਦੀ ਵੀ ਇਸੇ ਤਰ੍ਹਾਂ ਬਖਸ਼ਿਸ਼ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿੰਨਾ ਲੰਗਰ ਚਲਾਇਆ ਸੀ, 20 ਰੁਪਿਆਂ ਦਾ। ਜਿੱਥੇ ਜਿੱਥੇ ਤੱਕ ਵੀ ਨਾਨਕ ਨਾਮ ਲੇਵਾ ਹੈ, ਜਿੱਥੇ ਜਿੱਥੇ ਤੱਕ ਵੀ, ਇਵੇਂ ਕਹਿ ਲਈਏ ਭਾਈ ਸਾਰੀ ਦੁਨੀਆਂ 'ਚ, ਦੁਨੀਆਂ ਦੇ ਹਰੇਕ ਕੋਨੇ 'ਚ ਗੁਰੂ ਨਾਨਕ ਨਾਮ ਲੇਵਾ ਬੈਠਾ ਹੈ। ਅਤੇ ਬਹੁਤਾਤ ਗੁਰੂ ਘਰਾਂ ਵਿੱਚ ਲੰਗਰ ਚੱਲਦਾ, ਬਹੁਤ ਘੱਟ ਗੁਰੂ ਘਰ ਨੇ ਜਿੱਥੇ ਲੰਗਰ ਨਹੀਂ ਚੱਲਦਾ।

ਕਹਿੰਦੇ ਨੇ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਜਦੋਂ ਮੇਰੇ ਗੁਰੂ ਨੇ ਮੇਰੇ ਸਿਰ ਤੇ ਮਿਹਰ ਭਰਿਆ ਖਤ ਰੱਖਿਆ ਤਾਂ ਕੀ ਹੋਇਆ? ਕਹਿਣ ਲੱਗੇ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਮੇਰੇ ਹਿਰਦੇ ਵਿੱਚ ਵਸ ਗਿਆ। ਬੜਾ ਕੀਮਤੀ ਨਾਮ ਹਿਰਦੇ ਵਿੱਚ ਵਸ ਗਿਆ। ਕਿਹਨੇ ਵਸਾਇਆ? ਬਸ ਗੁਰੂ ਨੇ ਮਿਹਰ ਭਰਿਆ ਹੱਥ ਰੱਖਿਆ। ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਜਨਮੋ ਜਨਮਾਂਤਰਾਂ ਦੇ ਜਿਸ ਮਨੁੱਖ ਦੇ ਸਿਰ ਉੱਤੇ ਸਤਿਗੁਰੂ ਮਿਹਰ ਭਰਿਆ ਹੱਥ ਰੱਖ ਦੇਣ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਵਸ ਜਾਵੇ, ਉਸ ਮਨੁੱਖ ਦੇ ਜਨਮੋ ਜਨਮਾਂਤਰਾਂ ਦੇ ਕਮਾਏ ਹੋਏ ਪਾਪ ਤੇ ਉਹਦੇ ਦੁੱਖ ਇਹ ਸਾਰੇ ਖਤਮ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਹੁਣ ਇਹ ਤਾਂ ਸੁਭਾਵਿਕ ਗੱਲ ਹੈ ਸਾਧ ਸੰਗਤ ਜੀ, ਮਨੁੱਖ ਨੂੰ ਚਾਹੀਦਾ ਕਿ ਜੇ ਕਿਤੇ ਜਾਣੇ ਅਣਜਾਣੇ ਚ ਪਾਪ ਕਮਾ ਬੈਠਿਆ ਬੰਦਾ, ਜ਼ਿੰਦਗੀ ਚ ਭੁੱਲਾਂ ਹੁੰਦੀਆਂ ਨੇ, ਇਹ ਤਾਂ ਗੱਲ ਅੰਦਰ ਪੱਕੀ ਕਰ ਲਓ। ਕੋਈ ਬੰਦਾ ਕਹੇ ਕਿ ਮੈਂ ਜ਼ਿੰਦਗੀ ਚ ਕੋਈ ਪਾਪ ਨਹੀਂ ਕੀਤਾ, ਸਮਝ ਲਓ ਬੰਦਾ ਬਿਲਕੁਲ ਝੂਠ ਬੋਲ ਰਿਹਾ। ਜਾਣੇ ਅਣਜਾਣੇ ਚ ਗਲਤੀਆਂ ਹੋ ਜਾਂਦੀਆਂ ਨੇ, ਮਨੁੱਖ ਪਾਪ ਕਮਾ ਬੈਠਦਾ ਹੈ। ਗੁਰਬਾਣੀ ਕਹਿੰਦੀ ਹੈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਤੇ ਪਰਮਾਤਮਾ ਤੋਂ ਭੁੱਲ ਨਹੀਂ ਹੁੰਦੀ, ਬੰਦੇ ਤੋਂ ਜ਼ਿੰਦਗੀ ਚ ਭੁੱਲ ਕਈ ਵਾਰ ਹੋ ਜਾਂਦੀ ਆ, ਜਾਣੇ ਅਣਜਾਣੇ ਚ ਭੁੱਲ ਹੋ ਜਾਂਦੀ ਹੈ। ਪਰ ਜਿਹੜੀ ਭੁੱਲ ਇੱਕ ਵਾਰ ਹੋਵੇ ਉਹ ਵਾਰ ਵਾਰ ਨਾ ਹੋਵੇ। ਜੇ ਕਿਤੇ ਵਾਰ ਵਾਰ ਹੋ ਰਹੀ ਫਿਰ ਉਹ ਬੰਦਾ ਜਾਣ ਬੁੱਝ ਕੇ ਕਰ ਰਿਹਾ, ਜਾਣ ਬੁੱਝ ਕੇ ਭੁੱਲ ਨਹੀਂ, ਭੁੱਲਾਂ ਨਹੀਂ ਕਰਨੀਆਂ, ਪਾਪ ਨਹੀਂ, ਜਾਣ ਬੁੱਝ ਕੇ ਪਾਪ ਨਹੀਂ ਕਮਾਉਣੇ। ਬਸ ਦੋ ਭੁੱਲਣ ਵਿੱਚ ਨਹੀਂ ਆਉਂਦੇ, ਸਤਿਗੁਰੂ ਭੁੱਲਣ ਵਿੱਚ ਨਹੀਂ ਆਉਂਦੇ, ਪਰਮਾਤਮਾ ਭੁੱਲਣ ਵਿੱਚ ਨਹੀਂ ਆਉਂਦਾ। ਬਾਕੀ ਵੱਡੇ ਵੱਡੇ ਗਿਆਨੀਆਂ ਧਿਆਨੀਆਂ ਤੋਂ, ਵੱਡੇ ਵੱਡੇ ਪੜ੍ਹੇ ਲਿਖਿਆਂ ਤੋਂ, ਵੱਡੇ ਵੱਡੇ ਰਿਸ਼ੀ ਮੁਨੀਆਂ ਤੋਂ, ਉਹਨਾਂ ਤੋਂ ਵੀ ਭੁੱਲ ਹੋ ਜਾਂਦੀ, ਕਿਉਂਕਿ ਗੁਰਬਾਣੀ ਕਹਿੰਦੀ ਆ। ਤੇ ਫਿਰ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਜਨਮੋ ਜਨਮਾਂਤਰਾਂ ਦੇ ਕਿਤੇ ਹੋਏ ਉਹਨਾਂ ਦੇ ਪਾਪ, ਉਹਨਾਂ ਦੇ ਦੁੱਖ ਇਹ ਸਾਰੇ ਦੂਰ ਹੋ ਜਾਂਦੇ ਨੇ ਗੁਰਨਾਮ ਦੀ। ਉਹ ਇਹ ਕਾਰਨ ਬਣਿਆ ਜੀ, ਬਸ ਗੁਰੂ ਨੇ ਨਾਮ ਦੀ ਦਾਤ ਬਖਸ਼ੀ। ਪਹਿਲਾਂ ਜਿਵੇਂ ਜਿਵੇਂ ਮਨੁੱਖ ਨੇ ਨਾਮ ਜਪਣਾ ਆਰੰਭ ਕੀਤਾ, ਉਹ ਇਸ ਬੰਦੇ ਦੇ ਕਿੱਤੇ ਕਮਾਏ ਹੋਏ ਪਾਪ ਸਾਰੇ ਧੁੱਪ ਜਾਂਦੇ ਨੇ। ਕਿਵੇਂ ਧੁੱਪਦੇ ਨੇ? ਜਿਵੇਂ ਇੱਕ ਕੱਪੜੇ ਨੂੰ ਲੱਗੀ ਹੋਵੇ ਮੈਲ ਤੇ ਬੰਦਾ ਧੋ ਕੇ ਉਸਨੂੰ ਕਰਨਾ ਚਾਹੇ ਸਾਫ਼, ਤੇ ਜਿਵੇਂ ਜਿਵੇਂ ਉਸ ਕੱਪੜੇ ਨੂੰ ਮਨੁੱਖ ਸਾਬਣ ਲਾਉਂਦਾ ਹੈ, ਇੱਕ ਹੋਰ ਬੜੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ, ਜਦੋਂ ਮਨੁੱਖ ਕੱਪੜੇ ਧੋਂਦਾ ਹੈ ਮੈਲ ਹਟਾਉਣ ਵਾਸਤੇ, ਉਹਨੂੰ ਸਾਬਣ ਲਾਉਂਦਾ ਹੈ, ਕੱਪੜੇ ਚੋ ਮੈਲ ਨਿਕਲਦੀ ਹੈ, ਉਹ ਮੈਲ ਬਾਹਰ ਆ ਜਾਂਦੀ ਹੈ। ਹੁਣ ਬੰਦਾ ਦੇਖ ਕੇ ਕਹੇ ਭਾਈ ਮੇਰੇ ਤਾਂ ਹੱਥ ਗੰਦੇ ਹੋ ਗਏ, ਇਹਨੂੰ ਤਾਂ ਮੈਲ ਲੱਗੀ ਹੋਈ ਹੈ, ਮੈਂ ਨਹੀਂ ਧੋਣੇ ਤਾਂ ਫਿਰ ਮੈਲ ਲੱਗੀ ਰਹਿ ਜਾਏਗੀ। ਚਮਕ ਉਦੋਂ ਹੀ ਆਵੇਗੀ ਜਦੋਂ ਉਸ ਕੱਪੜੇ ਦੀ ਮੈਲ ਹਟੇਗੀ, ਜੇ ਕਿਤੇ ਮੈਲ ਹੀ ਨਾ ਹਟੀ ਫਿਰ ਉਹਦੀ ਆਪਣੀ ਅਸਲੀ ਚਮਕ ਨਹੀਂ ਆਉਣੀ। ਮੈਲ ਹਟੇਗੀ ਤਾਂ ਚਮਕ ਆਵੇਗੀ। ਜਿਵੇਂ ਜਿਵੇਂ ਸਾਬਣ ਲੱਗਦਾ ਹੈ, ਜਿਵੇਂ ਜਿਵੇਂ ਮਨੁੱਖ ਉਸਨੂੰ ਘਿਸਦਾ ਹੈ, ਤਿਵੇਂ ਤਿਵੇਂ ਉਹ ਮੈਲ ਬਾਹਰ ਹੋਈ ਜਾਂਦੀ ਹੈ ਤੇ ਕੱਪੜਾ ਸਾਫ਼ ਹੋਈ ਜਾਂਦਾ, ਕੱਪੜੇ ਦੀ ਆਪਣੀ ਅਲੱਗ ਚਮਕ ਆ ਜਾਂਦੀ ਹੈ। ਹੁਣ ਕੋਈ ਬੰਦਾ ਚਾਹੁੰਦਾ ਵੀ ਮੈਂ ਮੈਲੇ ਕੱਪੜੇ ਪਾ ਕੇ ਘੁੰਮਾਂ, ਗੰਦੇ ਕੱਪੜੇ ਪਾ ਕੇ ਘੁੰਮਾਂ, ਮਨ ਸਾਰੇ ਹੀ ਗੰਦਾ ਲਈ ਫਿਰੀ ਜਾਂਦੇ ਨੇ। ਕੋਈ ਬਿਰਲੇ ਗੁਰਮੁਖ ਪਿਆਰੇ ਨੇ ਜਿਹੜੇ ਨਿੱਤਾ ਪ੍ਰਤੀ ਆਪਣੇ ਮਨ ਨੂੰ ਧੋ ਕੇ ਸਾਫ਼ ਰੱਖਦੇ ਨੇ। ਗੁਰਬਾਣੀ ਨਿੱਤਾ ਪ੍ਰਤੀ ਨਾਮ ਜਪਣ ਦੀ ਗੱਲ ਕਿਉਂ ਕਰਦੀ ਹੈ? ਪਿਆਰੇ ਆਸ਼ ਤੇਰੇ ਚੰਚਲ ਮਨ ਨੂੰ

ਨਿੱਤਾਂ ਪ੍ਰਤੀ ਮੈਲ ਲੱਗਦੀ ਹੈ, ਅੱਖਾਂ ਰਾਹੀਂ ਮੈਲ ਲੱਗ ਜਾਂਦੀ ਹੈ, ਕੰਨਾਂ ਰਾਹੀਂ ਮੈਲ ਲੱਗ ਜਾਂਦੀ ਹੈ, ਜੇਵਾ ਰਾਹੀਂ ਮੈਲ ਲੱਗ ਜਾਂਦੀ ਹੈ, ਤੇਰੀ ਥੋਟ ਰਾਹੀਂ, ਮਨ ਦੇ ਖਿਆਲਾਂ, ਮਨ ਦੇ ਫੁਰਨਿਆਂ ਰਾਹੀਂ ਮੈਲ ਲੱਗ ਜਾਂਦੀ ਹੈ ਅੰਦਰ, ਤੇ ਨਾਲ ਦੇ ਨਾਲ ਉਸਨੂੰ ਧੋਂਦਾ ਵੀ ਰਿਹਾ ਕਰ, ਨਹੀਂ ਤਾਂ ਬਹੁਤ ਮੈਲ ਚੜ ਜਾਏਗੀ। ਤੇਰਾ ਇਹ ਜੀਵਨ, ਇਹ ਰੰਗਾ ਭਰਿਆ ਜੀਵਨ, ਇਹ ਕੁਰੰਗਾ ਹੋ ਜਾਏਗਾ।

ਇਹ ਕਾਲਾ ਹੀ ਨਹੀਂ ਹੋਵੇਗਾ ਫਿਰ। ਜੇ ਨਾਨਾ ਮੈਲ ਧੋਤੀ ਫਿਰ ਇਹ ਕਾਲਾ ਸਿਆ ਹੋ ਜਾਏਗਾ। ਤੇ ਕਾਲਾ ਤਾਂ ਚਲੋ ਧੁੱਪ ਕੇ ਠੀਕ ਵੀ ਹੋ ਜਾਏ, ਜੇ ਕਿਤੇ ਕੋਈ ਚੀਜ਼ ਬਿਲਕੁਲ ਕਾਲੀ ਸਿਆ ਹੋ ਜਾਵੇ ਉਸਨੂੰ ਫਿਰ ਬਹੁਤ ਮੁਸ਼ਕਲ ਹੋ ਜਾਂਦੀ ਨਿਖਾਰਨੀ। ਤੇ ਗੁਰਦੇਵ ਕਹਿੰਦੇ ਨੇ ਪਿਆਰੇ ਜੇ ਮੈਲ ਲੱਗਦੀ ਗਈ ਲੱਗਦੀ ਗਈ ਨਾਮ ਨਾਲ ਨਾ ਧੋਤੀ ਤੇ ਫਿਰ ਅੰਦਰ ਤੇਰਾ ਹਿਰਦਾ ਨਾ ਇਹ ਕਾਲਾ ਸਿਆਹੀ ਹੋ ਜਾਏਗਾ। ਤੇ ਮੈਂ ਜ਼ਿਕਰ ਕਰਦੇ ਹਾਂ ਜਿਨ੍ਹਾਂ ਦੇ ਅੰਦਰ ਵਿਕਾਰਾਂ ਦੀ ਬਹੁਤੀ ਮੈਲ ਲੱਗੀ ਹੋਵੇ ਨਾ, ਕਿ ਦੇਖਣ ਵਾਲੇ ਸਹਿਜ ਹੀ ਕਹਿ ਜਾਂਦੇ, ਕਈ ਵਾਰ ਮਨੁੱਖ ਕਹਿ ਜਾਂਦੇ ਇਹ ਜਿਹੜਾ ਬੰਦਾ ਜਾ ਰਿਹਾ ਨਾ ਇਹ ਅੰਦਰੋਂ ਬੜਾ ਕਾਲਾ ਹੈ। ਭਾਈ ਅੰਦਰ ਕਿਹੜਾ ਤੂੰ ਦੇਖ ਲਿਆ, ਇਹਦਾ ਸਿੰਨਾ ਚੀਰ ਕੇ ਦੇਖਿਆ? ਨਹੀਂ ਨਹੀਂ ਦੇਖਿਆ, ਸਿੰਨਾ ਚੀਰ ਕੇ ਤਾਂ ਨਹੀਂ ਦੇਖਿਆ, ਇਹਦਾ ਪੇਟ ਚੀਰ ਕੇ ਦੇਖਿਆ ਤੂੰ ਭਾਈ ਅੰਦਰੋਂ ਕਾਲਾ ਇਹ ਬੰਦਾ? ਨਹੀਂ ਦੇਖਿਆ। ਪਰ ਕਿਵੇਂ ਕਹਿ ਦਿਆ ਤੂੰ ਇਹ ਬੰਦਾ ਅੰਦਰੋਂ ਬੜਾ ਕਾਲਾ ਹੈ? ਅੰਦਰ ਤਾਂ ਰੰਗ ਨਹੀਂ ਦੇਖਿਆ ਵੀ ਕਿਸ ਤਰ੍ਹਾਂ ਦਾ ਹੈਗਾ ਅੰਦਰ ਰੰਗ, ਇਹਦੇ ਜੇਕਰ ਦੇਖੀਏ ਵੀ ਤਾਂ ਲਾਲ ਹੀ ਹੋਏਗਾ, ਮਾਸ ਦਾ ਰੰਗ ਲਾਲ ਹੈ, ਅੰਦਰ ਖੂਨ ਨਿਕਲੇਗਾ, ਕੀ ਦੇਖੇਗਾ ਤੂੰ? ਤੂੰ ਤਾਂ ਕਾਲਾ ਕਹੀ ਜਾਂਦਾ। ਅਸਲ ਵਿੱਚ ਉਹਦਾ ਜਿਹਦਾ ਜੀਵਨ ਹੈ ਉਹ ਕਾਲਾ ਹੋ ਗਿਆ, ਉਹਦੇ ਜਿਹੜੇ ਕਰਮ ਨੇ ਉਹ ਕਾਲਕ ਭਰੇ ਹੋ ਗਏ। ਤਾਂ ਹੀ ਬੰਦਾ ਕਹਿੰਦਾ ਭਾਈ ਅੰਦਰੋਂ ਬੰਦਾ ਬੜਾ ਕਾਲਾ ਹੈ। ਕਾਲੇ ਦਾ ਭਾਵ ਹੈ ਅੰਦਰੋਂ ਬੜੀ ਦੇ ਠੱਗੀਆਂ ਚੱਲਦੀਆਂ, ਅੰਦਰ ਬੜੇ ਪਾਪ ਭਰੇ ਪਏ ਇਸਦੇ, ਉਹ ਪਾਪਾਂ ਨੇ ਕਾਲਾ ਕਰਦੇ ਆ ਅੰਦਰ, ਅੰਦਰ ਪਾਪਾਂ ਦੀ ਮੈਲ ਭਰੀ ਪਈ ਹੈ, ਵਿਕਾਰਾਂ ਦੀ ਮੈਲ ਚੜੀ ਪਈ ਹੈ, ਉਸ ਕਰਕੇ ਕਾਲਾ ਕਹਿੰਦੇ ਨੇ। ਸੁਭਾਵਕ ਗੱਲ ਹੈ, ਕਈ ਵਾਰ ਕਿਤੇ ਬੰਦੇ ਦਾ ਥੋੜ੍ਹਾ ਰੰਗ ਬਾਹਰੋਂ ਥੋੜ੍ਹਾ ਜਿਹਾ, ਵਾਹਿਗੁਰੂ ਕਿਰਪਾ ਕਰੇ ਕਿਸੇ ਦਾ ਰੰਗ ਕਾਲਾ ਨਾ ਹੋਵੇ, ਪਰ ਜੇ ਕਿਤੇ ਹੋਵੇ ਥੋੜ੍ਹਾ ਜਿਹਾ ਬਾਹਰੋਂ ਕਾਲਾ ਹੋਵੇ ਤੇ ਨਾਲੇ ਬੰਦਾ ਵਿਕਾਰ ਕਮਾ ਲਏ ਤੇ ਸਾਰੇ ਫਿਰ ਦੇਖ ਕੇ ਕਹਿੰਦੇ ਵੀ ਉਹ ਇਹ ਜਿਹੜਾ ਬੰਦਾ ਜਾ ਰਿਹਾ ਨਾ ਜਿੰਨਾ ਬਾਹਰੋਂ ਕਾਲਾ, ਇਸ ਤੋਂ ਜ਼ਿਆਦਾ ਇਹ ਅੰਦਰੋਂ ਕਾਲਾ। ਬਾਹਰ ਦਾ ਕਾਲਾ ਤਾਂ ਨਿਭ ਜਾਂਦਾ, ਪਰ ਅੰਦਰ ਦਾ ਕਾਲਾ ਜੇ ਹੋਏ, ਜੇ ਮਨ ਕਾਲਾ ਹੋ ਜਾਵੇ, ਹਿਰਦਾ ਕਾਲਾ ਹੋ ਜਾਵੇ ਤੇ ਸੱਚ ਜਾਣਿਓ ਫਿਰ ਉਹ ਬੰਦੇ ਆਪਣਿਆਂ ਨੂੰ ਵੀ ਨਹੀਂ ਛੱਡਦੇ, ਉਹਨਾਂ ਨਾਲ ਵੀ ਧੋਖਾ ਕਰ ਜਾਂਦੇ ਜਿਨ੍ਹਾਂ ਦਾ ਅੰਦਰ ਕਾਲਾ ਹੋਇਆ ਪਿਆ। ਆਪਣਿਆਂ ਨਾਲ ਵੀ ਧੋਖਾ ਕਰ ਜਾਂਦੇ, ਆਪਣਿਆਂ ਨਾਲ ਵੀ ਠੱਗੀ ਮਾਰ ਜਾਂਦੇ, ਇੱਥੇ ਤੱਕ ਕਿ ਭਰਾ ਭਰਾ ਦੇ ਨਾਲ ਠੱਗੀ ਕਰ ਜਾਂਦਾ, ਪੁੱਤ ਪਿਓ ਨਾਲ ਠੱਗੀ ਕਰ ਜਾਂਦਾ, ਭਰਾ ਭੈਣ ਨਾਲ ਠੱਗੀ ਮਾਰ ਜਾਂਦਾ, ਇਹ ਕੀ ਹੈ? ਅਸਲ ਵਿੱਚ ਉਹ ਅੰਦਰੋਂ ਕਾਲੇ ਹੋਏ ਪਏ ਨੇ ਬਿਲਕੁਲ, ਉਹਨਾਂ ਨੂੰ ਦੁਨੀਆ ਵੀ ਰਿਸ਼ਤਿਆਂ ਤੋਂ ਕੋਈ ਲੈਣ ਦੇਣ ਨਹੀਂ, ਫਿਰ ਬਸ ਕਿਤੇ ਆਪਣਾ ਸਵਾਰਥ ਪੂਰਾ ਹੋ ਜਾਵੇ, ਆਪਣਾ ਸਵਾਰਥ ਪੂਰਾ ਹੋ ਜਾਵੇ, ਨਹੀਂ ਤਾਂ ਭਰਾ ਤਾਂ ਭਰਾ ਦੇ ਉੱਤੇ ਜਾਨ ਮਾਰ ਦਿੰਦਾ ਹੈ। ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਜਨਮ ਜਨਮ ਕੇ ਕਿਲ ਬਿਖ ਦੁਖੂ ਤਰੇ ਗੁਰਨਾਮ ਮੰਦੀਓ। ਇਹ ਉਤਰੇ ਜਦੋਂ ਜਦੋਂ ਗੁਰੂ ਨੇ ਕਿਰਪਾ ਕਰਕੇ ਪ੍ਰਮਾਤਮਾ ਦਾ ਨਾਮ ਦੇ ਦਿੱਤਾ, ਜਿਸ ਮਨੁੱਖ ਨੂੰ ਨਾਮ ਦੀ ਦਾਤ ਬਖਸ਼ ਦਈ ਗੁਰੂ ਨੇ, ਉਸਦੀ ਇਹ ਅਵਸਥਾ ਬਣਦੀ ਹੈ ਰਿਨ ਲਾਥਾ, ਜਿਹੜਾ ਪਾਪਾਂ ਦਾ ਦੁੱਖਾਂ ਦਾ ਜਿਹਦੇ ਸਿਰ ਤੇ ਕਰਜ਼ਾ ਸੀ, ਕਹਿਣ ਲੱਗੇ ਉਹ ਕਰਜ਼ਾ ਵੀ ਲੈ ਗਿਆ। ਹੁਣ ਧਿਆਨ ਕਰਿਓ ਸਾਧ ਸੰਗਤ ਜੀ, ਜਿਸ ਬੰਦੇ ਦੇ ਸਿਰ ਤੇ ਕਰਜ਼ਾ ਹੋਵੇ, ਜੇ ਕਿਤੇ ਉਹਦਾ ਕਰਜ਼ਾ ਲੈ ਜੇ ਕਿਤੇ ਇੱਕਦਮ, ਅੰਦਰੋਂ ਬੜਾ ਸਕੂਨ ਮਿਲਦਾ ਵੀ ਮੇਰੇ ਸਿਰ ਤੇ ਬੜਾ ਕਰਜ਼ਾ ਹੋਇਆ ਪਿਆ ਸੀ, ਇੱਕਦਮ ਹੀ ਮੈਨੂੰ ਕੋਈ ਕਮਾਈ ਹੋ ਗਈ ਤੇ ਇੱਕਦਮ ਹੀ ਉਹ ਲੈ ਗਿਆ ਸਾਰਾ ਕਰਜ਼ਾ। ਜੇ ਗੁਰੂ ਕਿਰਪਾ ਕਰਦੇ ਤੇ ਸਾਧ ਸੰਗਤ ਜੀ, ਜਿਹੜਾ ਪਾਪਾਂ ਦਾ ਦੁੱਖਾਂ ਦਾ ਜਿਹੜਾ ਕਰਜ਼ਾ ਕਮਾਇਆ ਬੰਦੇ ਨੇ, ਅਸਲ ਵਿੱਚ ਉਹ ਸਾਰਾ ਦੂਰ ਹੋ ਜਾਂਦਾ, ਇਹ ਗੁਰੂ ਰਾਮਦਾਸ ਪਿਤਾ ਜੀ ਕਹਿ ਰਹੇ ਨੇ। ਫਿਰ ਅਗਲੇ ਪਦੇ ਵਿੱਚ ਗੁਰਦੇਵ ਬਖਸ਼ਿਸ਼ ਕਰਦੇ ਨੇ, ਬਿਨ ਗੁਰ ਮੂੜ ਪਏ ਐ ਮਨਮੁਖ। ਮਨਮੁਖ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਨੇ, ਮਨ ਨੇ ਜੋ ਕਿਹਾ ਉਹ ਕਰ ਲਿਆ, ਮਨ ਨੇ ਜੋ ਕਿਹਾ ਉਹ ਖਾ ਲਿਆ, ਮਨ ਨੇ ਜਿੱਧਰ ਨੂੰ ਕਿਹਾ ਉੱਧਰ ਨੂੰ ਤੁਰ ਪਏ, ਸਿਰਫ ਮਨ ਦੇ ਪਿੱਛੇ ਉਹ ਮਨਮੁਖ ਨੇ। ਕਹਿਣ ਲੱਗੇ ਬਿਨ ਗੁਰ ਮੂੜ, ਮਨਮੁਖ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਸੰਕੋਚ ਕਰਦੇ ਨੇ, ਗੁਰੂ ਤੋਂ ਵਾਂਝੇ ਰਹਿ ਜਾਂਦੇ ਨੇ,
ਤੇ ਕਹਿਣ ਲੱਗੇ ਉਹ ਮੂਰਖ ਬਣ ਜਾਂਦੇ ਨੇ, ਮੂਰਖ ਹੋ ਜਾਂਦੇ ਨੇ। ਤੇ ਮੋਹ ਮਾਇਆ ਨਿਤ ਫਾਤਾ, ਉਹ ਸਿਰਫ ਮਾਇਆ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਨੇ, ਮਾਇਆ ਦੇ ਮੋਹ, ਬਸ ਮਾਇਆ ਇਕੱਤਰ ਕਰ ਲਈਏ, ਮਾਇਆ ਇਕੱਤਰ ਕਰ ਲਈਏ। ਗੁਰੂ ਤੋਂ ਕੋਈ ਲੈਣ ਦੇਣਾ ਉਹਨਾਂ ਦਾ ਨਹੀਂ ਹੁੰਦਾ, ਨਾਮ ਤੋਂ, ਭਜਨ ਬੰਦਗੀ ਤੋਂ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਰਹਿ ਜਾਂਦਾ। ਕਹਿਣ ਲੱਗੇ ਤਿੰਨ ਸਾਧੂ ਚਰਨ ਨਾ ਸੇਵੇ ਕਬੂ, ਤਿੰਨ ਸਭ ਜਨਮ ਅਕਾਥਾ। ਮਨਮੁੱਖਾਂ ਨੇ ਕਦੇ ਗੁਰੂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ, ਭਾਉ ਗੁਰੂ ਦੀ ਦੱਸੀ ਕਾਰ ਨਹੀਂ ਉਹ ਕਰਦੇ। ਤੇ ਕਹਿਣ ਲੱਗੇ ਉਹਨਾਂ ਦਾ ਇਹ ਸਾਰਾ ਜਨਮ ਇਹ ਅਕਾਰਥ ਚਲਾ ਜਾਂਦਾ ਹੈ, ਇਹ ਕਿਸੇ ਲੇਖੇ ਨਹੀਂ ਲੱਗਦਾ। ਬੜਾ ਸੋਹਣਾ ਜਨਮ ਇਹ ਮਿਲਿਆ ਸੀ, ਪਰ ਇਸਨੂੰ ਐਵੇਂ ਗਵਾ ਬੈਠਦੇ ਨੇ ਗੁਰੂ ਤੋਂ ਬਿਨਾਂ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਫਿਰ ਦੂਜਿਆਂ ਦੀ ਗੱਲ ਕੀਤੀ ਗੁਰਮੁੱਖਾਂ ਦੀ, ਕਿਉਂਕਿ ਮੈਂ ਜ਼ਿਕਰ ਕਰ ਦੇਵਾਂ ਬਹੁਤ ਥਾਵਾਂ ਤੇ, ਜ਼ਿਆਦਾਤਰ ਥਾਵਾਂ ਤੇ ਜਿੱਥੇ ਮਨਮੁੱਖ ਦੀ ਗੱਲ ਹੋਏਗੀ ਉੱਥੇ ਗੁਰਮੁੱਖ ਦੀ ਗੱਲ ਵੀ ਕੀਤੀ ਸਤਿਗੁਰਾਂ ਨੇ, ਜਿੱਥੇ ਮਨਮਤ ਦੀ ਗੱਲ ਕੀਤੀ ਉੱਥੇ ਗੁਰਮਤ ਦੀ ਗੱਲ ਵੀ ਕੀਤੀ, ਜਿੱਥੇ ਦਿਨ ਦੀ ਗੱਲ ਕੀਤੀ ਉੱਥੇ ਰਾਤ ਦੀ ਵੀ ਗੱਲ ਕੀਤੀ, ਜਿੱਥੇ ਦੁੱਖ ਦੀ ਗੱਲ ਕੀਤੀ ਉੱਥੇ ਸੁੱਖ ਦੀ ਵੀ ਗੱਲ ਕੀਤੀ ਹੈ। ਬੜੇ ਕਮਾਲ ਦੀ ਬਣਤਰ ਗੁਰਬਾਣੀ ਦੀ। ਤੇ ਗੁਰਦੇਵ ਪਾਤਸ਼ਾਹ ਹੁਣ ਗੁਰਮੁਖ ਦੀ ਗੱਲ ਕਰ ਰਹੇ ਨੇ, ਕਹਿਣ ਲੱਗੇ ਜਿਨ ਸਾਧੂ ਚਰਨ ਸਾਧ ਪਗ ਸੇਵੇ, ਜਿਨ੍ਹਾਂ ਨੇ ਗੁਰੂ ਦੀ ਦੱਸੀ ਕਾਰ ਕੀਤੀ, ਗੁਰੂ ਦੇ ਚਰਨਾਂ ਦੀ ਸੇਵਾ ਕੀਤੀ, ਤਿੰਨ ਸਫਲਿਓ ਜਨਮ, ਉਹਨਾਂ ਦਾ ਇਹ ਮਨੁੱਖਾ ਜਨਮ ਸਫਲਾ ਹੋ ਗਿਆ। ਸਨਾਤਾ ਉਹ ਮਾਲਕ ਪਰਮਾਤਮਾ ਵਾਲੇ ਹੋ ਗਏ, ਉਹ ਖਸਮ ਵਾਲੇ ਹੋ ਗਏ। ਮੋਕੋ ਕੇ ਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ। ਹੇ ਜਗਤ ਦੇ ਨਾਥ, ਹੇ ਇਸ ਸਾਰੇ ਸੰਸਾਰ ਦੇ ਮਾਲਕ, ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ। ਬੜੇ ਕਮਾਲ ਦੀ ਗੱਲ, ਸਿੱਧਾ ਦਾਸ ਵੀ ਨਹੀਂ ਆਖਿਆ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਦਿਓ, ਇਹ ਕਿਰਪਾ ਮੇਰੇ ਤੇ ਕਰ ਦਿਓ। ਹਮ ਅੰਦੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲੈ ਮਾਰਗ ਪੰਥਾ। ਉਹਨਾਂ ਦੇ ਅੰਦਰੋਂ ਇਸ ਤਰ੍ਹਾਂ ਦੀ ਆਵਾਜ਼ ਨਿਕਲਦੀ ਹੈ, ਇਸ ਤਰ੍ਹਾਂ ਦੀ ਭਾਵਨਾ ਬਣ ਜਾਂਦੀ ਹੈ। ਉਹ ਕਹਿੰਦੇ ਨੇ, ਕਹਿਣ ਲੱਗੇ ਹਮ ਅੰਦੁਲੇ, ਵਾਹਿਗੁਰੂ ਜੀ ਅਸੀਂ ਮਾਇਆ ਦੇ ਮੋਹ ਵਿੱਚ ਹੰਨੇ ਹੋਏ ਰਹਿੰਦੇ ਹਾਂ। ਫਿਰ ਕਹਿੰਦੇ ਨੇ ਗਿਆਨਹੀਨ, ਅਸੀਂ ਗਿਆਨ ਤੋਂ ਸੱਖਣੇ ਹੈਗੇ ਹਾਂ। ਅਗਿਆਨੀ, ਸਾਨੂੰ ਪਰਮਾਤਮਾ ਦੇ ਨਾਲ ਸਾਂਝ ਪਾਉਣ ਦਾ ਕੋਈ ਗਿਆਨ ਹੀ ਨਹੀਂ ਹੈ। ਫਿਰ ਕਹਿੰਦੇ ਨੇ, ਕਿਉਂ ਚੱਲੈ ਮਾਰਗ ਪੰਥਾ। ਸਤਿਗੁਰੂ ਜੀ ਅਸੀਂ ਤੁਹਾਡੇ ਦੱਸੇ ਹੋਏ ਜੀਵਨ ਰਾਹ ਤੇ ਕਿਵੇਂ ਤੁਰ ਸਕਦੇ ਹਾਂ। ਫਿਰ ਅਖੀਰਲੀ ਤੁਕ ਵਿੱਚ ਕਹਿੰਦੇ, ਕਹਿਣ ਲੱਗੇ ਇੱਕ ਤਰੀਕਾ ਸੁੱਝਿਆ ਹੈ, ਇੱਕ ਤਰੀਕਾ ਹੈ। ਹਮ ਅੰਦੁਲੇ ਕਹੋ ਗੁਰ ਅੰਚਲ ਦੀਜੈ। ਕੀ ਹੋਇਆ ਜੇ ਅਸੀਂ ਮਾਇਆ ਦੇ ਮੋਹ ਵਿੱਚ, ਦੁਨਿਆਵੀ ਪਦਾਰਥਾਂ ਦੇ ਮੋਹ ਵਿੱਚ ਅੰਨੇ ਹੋਏ ਰਹਿੰਦੇ ਹਾਂ ਤਾਂ ਕੀ ਹੋਇਆ? ਵਾਹਿਗੁਰੂ ਜੀ, ਸਤਿਗੁਰੂ ਸੱਚੇ ਪਾਤਸ਼ਾਹ, ਜੇ ਤੁਸੀਂ ਸਾਨੂੰ ਆਪਣਾ ਲੜ ਫੜਾ ਦਿਓ। ਹਮ ਅੰਦੁਲੇ ਕਹੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲਨ ਥਾ। ਫਿਰ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਤੇ ਤੁਰ ਸਕਦੇ ਹਾਂ। ਸਾਧ ਸੰਗਤ ਜੀ, ਅਸੀਂ ਸਾਰੇ ਹੀ ਮੰਗ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਆਪਣੇ ਲੜ ਲਾਈ ਰੱਖੋ। ਇਹ ਉਪਦੇਸ਼, ਇਹ ਗਿਆਨ, ਇਹ ਸਾਨੂੰ ਦਿੰਦੇ ਹੀ ਰਹੋ, ਦਿੰਦੇ ਹੀ ਨਹੀਂ ਰਹੋ। ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਪਰਮਾਤਮਾ ਦਾ ਨਾਮ, ਭਜਨ ਬੰਦਗੀ ਦੀ ਦਾਤ ਇਹ ਸਾਡੇ ਕਿਰਦੇ ਵਿੱਚ ਵਸਾ ਦਿਓ। ਫਿਰ

ਆਪਣੇ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ।

ਸੁਣੀਆ ਤਿਨਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬ੍ਰਿਤ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜ ਬਾਣੀਆਂ ਦੇ ਨੇਤਰੇ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਗ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਸੱਚੇ ਪਾਤਸ਼ਾਹ ਪਰਿਵਾਰ ਵੱਲੋਂ ਭਾਈ ਧਰਮ ਸਿੰਘ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਬਖਸ਼ੀਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ
आग्या पही अकाल की तबे चलायो पंथ सब सिखण को हुक्म है।

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ।

ਮਹੱਲਾ ਤੀਜਾ ਰਹਿਣ ਸਵਾਈ ਜਲ ਮੋਈ ਅੰਤ ਨਾ ਲਾਇਓ ਭਾਉ ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਓ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕ ਦਾਤਾ ਉਪਾਏ ਕਿਤੇ ਨਾ ਪਾਈਏ ਹਰ ਕਰਮ ਬਿਦਾਤਾ ਗੁਰਸਬਦੀ ਹਰ ਮਨ ਵਸੇ ਹਰ ਸਹਿ ਜੈ ਦਾਤਾ ਅੰਦਰੋਂ ਤ੍ਰਿਸ਼ਨਾਗਨ ਬੁਝੇ ਹਰ ਅੰਮ੍ਰਿਤ ਸਰਨਾਤਾ ਵੱਡੀ ਵਡਿਆਈ ਵੱਡੇ ਕੇ ਗੁਰਮੁਖ ਬੋਲਾਤਾ ਸੁਰੁਖ ਮਹੱਲਾ ਤੀਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ ਇਹ ਸੁਣੋ ਕੂੜ ਬੋਲ ਕੇ ਖਵਾਲੀਏ ਜੇ ਸਤਿਗੁਰੂ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛੋ ਜਾਏ ਹੋ ਤਾਂ ਮਾਇਆ ਮੋਹਿਆ ਫਿਰ ਫਿਰ ਆਵਾ ਜਾਏ ਨਾਨਕ ਹੁਕਮ ਨਾ ਜਾਤੋ ਖਸਮ ਕਾ ਜੇ ਰਹਾ ਸੱਚ ਸਮਾਏ ਮਹੱਲਾ ਤੀਜਾ ਏਕੋ ਨਿਚਲ ਨਾਮ ਚੰਨ ਹੋਰ ਤਨ ਆਵੈ ਜਾਏ ਇਸ ਤਨ ਕੋ ਤਸਕਰ ਜੋਹੇ ਨਾ ਸਕੇ ਨਾ ਉਚੱਕਾ ਲੈ ਜਾਏ ਏਹੋ ਹਰ ਤਨ ਜੀਏ ਸੇਤੀ ਰਵ ਰਿਹਾ ਜੀਏ ਨਾਲ ਜਾਏ ਪੂਰੇ ਗੁਰ ਤੇ ਪਾਈਏ ਮਨਮੁਖ ਪੱਲੇ ਨਾ ਪਾਏ ਤਨ ਵਪਾਰੀ ਨਾਨਕ ਜਿਨ ਨਾਮ ਤਨ ਖਟਿਆ ਆਏ ਪੌੜੀ ਮੇਰਾ ਸਾਹਿਬ ਅਤ ਵੱਡਾ ਸਚ ਗੈਰ ਗੰਭੀਰਾ ਸਭ ਜਗ ਤਿਸ ਕੈ ਵਾਸੈ ਸਭ ਤਿਸ ਕਾ ਚੀਰਾ ਗੁਰਪ੍ਰਸਾਦੀ ਪਾਈਏ ਨਿਸ਼ਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੇ ਭੇਟੈ ਗੁਰਸੂਰਾ ਗੁਣਵੰਤੀ ਸਾ ਲਾਹਿਆ ਸਦਾ ਥਿਰ ਨਿਸ਼ਚਲ ਹਰ ਪੂਰਾ ਸ਼ਲੋਕ ਮਹੱਲਾ ਤੀਜਾ ਤ੍ਰਿਗਤ ਨਾਂਦਾ ਜੀਵਿਆ ਜੇ ਹਰ ਸੁਖ ਪਰ ਹਰ ਤਿਆਗ ਦੇ ਦੁੱਖ ਹੋਮੇ ਪਾਪ ਕਮਾਏ ਮਨਮੁਖ ਗਿਆਨੀ ਮਾਇਆ ਮੋਹ ਵਿਆਪੈ ਤਿੰਨ ਬੂਝ ਕਾਈ ਪਾਏ ਹਲਤ ਪਲਤੋਏ ਸੁਖ ਨਾ ਪਾਵੈ ਅੰਤ ਗਏ ਪਛਤਾਏ ਗੁਰਪ੍ਰਸਾਦੀ ਕੋ ਨਾਮ ਧਿਆਏ ਤਸੋਮੈ ਵਿੱਚੋਂ ਜਾਏ ਨਾ

ਨਾ ਨਾਉ ਸ਼ਕਤੀ ਅੰਦਰ ਵਰਤਦਾ ਕੂੜ ਤਿਸਕਾ ਹੈ ਉਹ ਪਾਓ ਤਿਸਕਾ ਅੰਦਰ ਚਿਤ ਨਾ ਭੇਜੈ ਮੁਖ ਪੀਕਾ ਅਲਾਓ ਉਹ ਧਰਮ ਰਲਾਏ ਨਾ ਰਲਨੋ ਨਾ ਅੰਦਰ ਕੂੜ ਸੁਆਓ ਨਾਨਕ ਕਰਤੇ ਬਣਤ ਬਣਾਈ ਮਨ ਮੇ ਕੂੜ ਬੋਲ ਬੋਲ ਡੂਬੈ ਗੁਰਮੁਖ ਤਰੇ ਜਾ ਪਰ ਨਾਓ ਪੌੜੀ ਬਿਨ ਬੂਜੈ ਵੱਡਾ ਫੇਰ ਪਿਆ ਫਿਰ ਆਵੈ ਜਾਈ ਸਤਿਗੁਰ ਕੀ ਸੇਵਾ ਨਾ ਕੀਤਿਆ ਅੰਤ ਗਿਆ ਪਛੋਤਾਈ ਆਪਣੀ ਕਿਰਪਾ ਕਰੇ ਗੁਰ ਪਾਈਏ ਵਿੱਚੋਂ ਆਪ ਗਵਾਈ ਤ੍ਰਿਸ਼ਨਾ ਭੁੱਖ ਵਿੱਚੋਂ ਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਾ ਲਾਹੀਏ ਹਿਰਦੇ ਲਿਵਲਾਈ ਸਲੋਕ ਮਹਲਾ ਤੀਜਾ ਜੇ ਸਤਿਗੁਰ ਸੇਵੇ ਆਪਣਾ ਤਿਸਨੋ ਪੂਜੈ ਸਭ ਕੋਈ ਸਭਨਾ ਉਪਾਵਾਂ ਸਿਰਿਓ ਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣ ਅੰਮ੍ਰਿਤ ਪਹਿਰਣ ਨਾਨਕ ਨਾਮ ਵਡਾਈ ਹੋਏ ਮਹਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਹਰ ਪਾਵੈ ਗੁਣੀ ਨਿਧਾਨ ਹਰ ਸੁਖਦਾਤਾ ਮਨ ਵਸੈ ਹੋਮੈ ਜਾਇ ਗੁਮਾਨ ਨਾਨਕ ਨਦਰੀ ਪਾਈਐ ਤਾਂ ਦਿਨ ਲਾਗੈ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਾਵਿਤਾ ਅੰਦਰੋਂ ਕਪਟ ਬੇਕਾਰ ਗਿਆ ਮਨ ਸਹਿਜੈ ਜਿੱਤਾ ਤੈ ਜੋਤ ਪ੍ਰਗਾਸ ਅਨੰਦ ਰਸ ਅਗਿਆਨ ਗਵਿਚਾਇ ਅੰਦਨ ਹਰ ਕੈ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਇਕ ਹੈ ਇਕੋ ਹਰ ਮਿਤਾ ਸਲੋਕ ਮਹਲਾ ਤੀਜਾ ਬ੍ਰਹਮ ਬਿੰਦੈ ਸੋ ਬ੍ਰਾਹਮਣ ਕਹੀਏ ਜੇ ਅੰਦਨ ਹਰ ਲਿਵਲਾਏ ਸਤਿਗੁਰ ਪੁੱਛੈ ਸਚ ਸੰਜਮ ਕਮਾਵੈ ਹੋਮੈ ਰੋਗ ਤਿਸ ਜਾਏ ਹਰ ਗੁਣ ਗਾਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਜੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਜੇ ਹੋਮੈ ਮੇਟ ਸਮਾਏ ਨਾਨਕ ਤਿਸਨੋ ਮਿਲਿਆ ਸਦਾ ਸੁਖ ਪਾਈਐ ਜੇ ਅੰਦਨ ਹਰ ਨਾਮ ਤੇ ਆਏ ਮਹਲਾ ਤੀਜਾ ਅੰਤਰ ਕਪਟ ਮਨਮੁਖ ਗਿਆਨੀ ਰਸਨਾ ਝੂਠ ਬੁਲਾਏ ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਏ ਦੂਜੇ ਪਾਏ ਜਾਏ ਜਗ ਪ੍ਰਭੁਦੇ ਵਿਖ ਮਾਇਆ ਮੋਹ ਸੁਭਾਏ ਤਿ ਕਮਾਣੇ ਸਦਾ ਦੁਖ ਪਾਵੇ ਜੰਮੈ ਮਰੈ ਫਿਰਿਆ ਪੈ ਜਾਏ ਸਹਿਸਾ ਮੂਲ ਨਾ ਚੁਕੈ ਵਿਚ ਵਿਸ਼ਟਾ ਪਚੈ ਪਚਾਏ ਜਿਸਨੂੰ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੇ ਸਿੱਖ ਸੁਣਾਏ ਹਰ ਨਾਮ ਚ ਆਵੈ ਹਰ ਨਾਮ ਗਾਵੈ ਹਰ ਨਾਮ ਅੰਤ ਛਡਾਏ ਪੌੜੀ ਜਿਨ੍ਹਾਂ ਹੁਕਮ ਮਨਾਇਓਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ ਹਰ ਕੀ ਸੇਵਾ ਚਾਕਰੇ ਸੱਚੇ ਸ਼ਬਦ ਪਿਆਰ ਹਰ ਕਾ ਮੈਲ ਤਿਨੀ ਪਾਇਆ ਜਿਨ ਹੋਮੇ ਵਿੱਚ ਹੋਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਅਵਤਾਰ ਸਲੋਕ ਮਹਲਾ ਤੀਜਾ ਗੁਰਮੁਖ ਧਿਆਨ ਸਹਿਤ ਉਪਜਾਏ ਸਚ ਨਾਮ ਜਿਤ ਲਾਇਆ ਗੁਰਮੁਖ ਅੰਦਨ ਰਾਹੇ ਰੰਗ ਰਾਤਾ ਹਰ ਕਾ ਨਾਮ ਅਨੁਪਾਇਆ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੈ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰਾ ਗਿਆਨ ਅੰਧੇਰ ਝੁਕਾਇਆ ਜਿਸਨੂੰ ਕਰਮ ਹੋਵੇ ਤੁਰਪੂਰਾ ਤਿਨ ਗੁਰਮੁਖ ਹਰ ਨਾਮ ਧਿਆਇਆ ਮਹਲਾ ਤੀਜਾ ਸਤਿਗੁਰੂ ਜਿਨਾ ਨਾ ਸੇਵਿਓ ਸਬਦ ਨਾ ਲਗੋ ਪਿਆਰ ਸਹਿਜੇ ਨਾਮ ਨਾ ਧਿਆਇਆ

ਗੁਰਮੁਖ ਬਰ ਜੇ ਆਪ ਮਿਲੇ ਕਰਤਾਰ ਪੌੜੀ ਭਗਤ ਸੱਚੇ ਡਰ ਸੋ ਹੁੰਦੇ ਸੱਚੇ ਸ਼ਬਦ ਰਹਾਏ ਹਰ ਕੇ ਪ੍ਰੇਤਨ ਉਪਜੇ ਹਰ ਪ੍ਰੇਮ ਕਸਾਏ ਹਰ ਰੰਗ ਰਵੇ ਸਦਾ ਰੰਗ ਰਾਤੇ ਰਤਨਾ ਹਰ ਰਸ ਪਿਆਏ ਸਫਲ ਜਨਮ ਜਿਨੇ ਗੁਰਮੁਖ ਜਾਤਾ ਹਰ ਜਿਉ ਹਿਰਦੈ ਵਸਾਏ ਬਾਜ ਗੁਰੂ ਫਿਰੇ ਬਿਲ ਲਾਦੇ ਦੂਜੇ ਭਾਏ ਖੁਆਏ ਸਲੋਕ ਮਹਲਾ ਤੀਜਾ ਕਲਯੁਗ ਮੈਂ ਨਾਮ ਨਿਧਾਨ ਭਗਤੀ ਖਟਿਆਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਆਂਦਿਨ ਨਾਮ ਤਿਆਇਆ ਵਿਚੇ ਗ੍ਰਹਿ ਗੁਰ ਸਾਹਿਬ ਬਚਨ ਉਦਾਸੀ ਹੋਮੇ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਤਨ ਜਣੇ ਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਧਰਮਸਤਕ ਹਰ ਲਿਖ ਪਾਇਆ ਜਨ ਨਾਨਕ ਬੋਲੇ ਹਰੀ ਗੁਰ ਆਪਣੇ ਵਿਟੋਂ ਜਨ ਭ੍ਰਮ ਭੂਲਾ ਮਾਰਗ ਪਾਇਆ ਮਹੱਲਾ ਤੀਜਾ ਸ੍ਰੈ ਗੁਣ ਮਾਇਆ ਵੇਖ ਭੂਲੇ ਜਿਉ ਦੇਖ ਦੀਪਕ ਪਤੰਗ ਪਚਾਇਆ ਪੰਡਤ ਭੁੱਲ ਭੁੱਲ ਮਾਇਆ ਵੇਖ ਦਿਖਾ ਕਿਨੇ ਕਿਹ ਆਣ ਚੜਾਇਆ ਦੂਜੇ ਪਾਏ ਪੜੈ ਨਿਤ ਵਿਖਿਆ ਨਾਮ ਦੁਇ ਖਵਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਉਨਾ ਅਹੰਕਾਰ ਬਹੁ ਗਰਭ ਵਧਾਇਆ ਛਾਡਨ ਭੋਜਨ ਨਾ ਲੈ ਹੀ ਸਤ ਵਿਖਿਆ ਮਨ ਅਟ ਜਨਮ ਗਵਾਇਆ ਕੇਤੜਿਆਂ ਵਿੱਚੋਂ ਸੋ ਜਨ ਸਮਦਾ ਜਨ ਗੁਰਮੁਖ ਨਾਮ ਤੇ ਆਇਆ ਜਨ ਨਾਨੀ ਕਿਸ ਨੂੰ ਆਗ ਸੁਣਾਈਏ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪਰੇ ਥੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੇ ਸਰਕਾਰ ਹੈ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ ਮਨਮੁਖ ਜਮ ਮਗ ਪਾਇਨ ਜਿਨ ਦੂਜਾ ਭਾਉ ਪਿਆਰਾ ਜਮ ਪ੍ਰਬਦੇ ਮਾਰੀਅਨ ਕੋ ਸੁਣੇ ਨਾ ਪੁਕਾਰਾ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੇ ਗੁਰਮੁਖ ਨਿਸਾਰਾ ਸੁਰੁਖ ਮਹੱਲਾ ਤੀਜਾ ਹੋਮੇ ਮਮਤਾ ਮੋਹਣੀ ਮਨਮੁਖਾਂ ਨੂੰ ਗਈ ਖਾਏ ਜੋ ਮੋਹੇ ਦੂਜੇ ਚਿਤ ਲਾਇੰਦੇ ਤਿੰਨਾ ਵਿਆਪ ਰਹੀ ਲਪਟਾਏ ਗੁਰ ਕੇ ਸ਼ਬਦ ਪਰ ਜਾਲੀਏ ਤਾਂ ਇਹ ਵਿਚੋਂ ਜਾਏ ਤਨ ਮਨ ਹੋਵੇ ਉਦਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹ ਮਨ ਕੇ ਤੜਿਆ ਜੁਗ ਭਰਮਿਆ ਸਿਰ ਰਹੇ ਨ ਆਵੇ ਜਾਏ ਹਰ ਕਾ ਭਾਣਾ ਹਰ ਭਾਣਾ ਤਾਂ ਪਰਮਾਇਨ ਕਰ ਪ੍ਰਪੰਚ ਖੇਲ ਉਪਾਏ ਜਾਂ ਹਰ ਬਖਸੇ ਤਾਂ ਗੁਰ ਮਿਲੇ ਅਸਰ ਰਹੇ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਸ ਮਰਾਏ ਨਾ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਦਰਿਆਪ ਵਸ ਰਹਿ ਆਪੇ ਰਸ ਭੋਗੀ ਆਪ ਅਤੀਤ ਲਿਪਤ ਹੈ ਨਿਰਜੋਗ ਹਰ ਜੋਗੀ ਜੋਤ ਪਾਵੇ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਏ ਲੈ ਜਾਏ ਬਜੋਗੀ ਸਲੋਕ ਮਹੱਲਾ ਤੀਜਾ ਵਾਹ ਵਾਹ ਆਪ ਆਖਾਇੰਦਾ ਗੁਰ ਸਬਦੀ ਸੱਚ ਸੋਏ ਵਾਹ ਵਾਹ ਸਬਤ ਸਲਾਹ ਹੈ ਗੁਰਮੁਖ ਬੁਝਾਏ ਕੋਏ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤਿਆਂ ਪ੍ਰਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ ਪੂਰੇ ਸ਼ਬਦ ਪ੍ਰਭ ਮਿਲਿਆ ਆਈ ਵਡਭਾਗੀਆਂ ਵਾਹ ਵਾਹ ਮੋਹ ਕਢਾਈ ਵਾਹ ਵਾਹ ਕਰੈ ਸਹੀ ਜਨ ਸੁਹਣੇ ਤਿਨ ਕੋ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੇ ਸੋਭਾ ਪਾਈ ਪੌੜੀ ਬਜਰ ਕਪਾਟ ਕਾਇਆ ਗੜ ਪੀਤਰ ਕੂੜ ਕੁਸਤ ਅਭਿਮਾਨੀ ਭਰਮ ਭੁੱਲੇ ਨਦਰ ਨਾਯਾਬਨੀ ਮਨਮੁਖ ਅੰਧ ਅਗਿਆਨੀ ਉਪਾਏ ਕਿਤੇ ਨਾ ਲਭਨੇ ਕਰ ਭੇਖ ਥਕੇ ਭੇਖ ਵਾਨੀ ਗੁਰਸਬ ਦੀ ਖੋਲਾਇਨ ਹਰ ਨਾਮ ਜਪਾਨੀ ਹਰ ਜਿਉ ਅੰਮ੍ਰਿਤ ਬਿਰਖਾਇ ਜਿਨ ਪਿਆ ਤੇ ਤ੍ਰਿਪ ਚਾਨੀ ਸੁਰਖ ਮਹੱਲਾ ਤੀਜਾ ਬਾਬਾ ਕਰਤਿਆਂ ਰਹਿਣ ਸੁਖ ਵਿਆਏ ਬਾਬਾ ਕਰਤਿਆਂ ਸਦਾਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਤਿਆਂ ਹਰ ਸਿਉ ਲਿਵਲਾਏ ਬਾਬਾ ਕਰਮੀ ਬੋਲੇ ਬੋਲਾਏ ਵਾਹ ਵਾਹ ਕਰਤਿਆਂ ਸੋਭਾ ਪਾਏ ਨਾਨਕ ਵਾਹ ਵਾਹ ਸਤ ਹਿਰਦਾਏ ਮਹੱਲਾ ਤੀਜਾ ਬਾਬਾ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ ਬਾਬਾ ਸਬਦੇ ਉਚਰੇ ਬਾਬਾ ਹਿਰਦੇ ਨਾਲ
वाह वाह करत्या हर पाया सहजे गुरमुख पाल से बड़ पागे नानका हर हर हृदय संभाल पौड़ी ए मन्ना तलो बिया नलो बेराता माया मनसा मोहनी दराता गे नाओ जात न ना जायसी मनमुख दुख खाता रसना हर रस ना चख्यो फीका बोलाता जिन्ना गुरमुख अमृत चाख्या से जन त्रिप ताता सलोक महला तीजा बाबा तिसनु आखिए दे सच्चा गहर गंभीर बाबा तिसनु आखिए दे गुणदाता मात तीर वाह वाह तिसनु आखिए दे साब में रहा समाये बाबा तिसनु आखिए दे दिनदार जिक सबाहे नानक बाबा इको कर सलाहिए जे सतगुरु दिया दिखाए महला तीजा बाबा गुरमुख सदा करें गुरमुख मरें बिख खाए ओना वाह वाह न पावे दुखे दुख विहाए गुरमुख अमृत पीवना वाह वाह करें लिवलाए नानक वाह वाह करें से जन निर्मल त्रिपवन सोजी पाए पौड़ी हर के पाणे गुर मिले सेवा भगत बनी जय हर कै पाणे हर मन वसै सह जय रस पी जय हर के पाणे सुख पाइए हर लाहा नित लि जय हर के तख्त बहालिए निज घर सदा वसी जय हर का पाणा तिनि मन्या जन गुरु मलि जय सलोक महला तीजा वाह वाह से जन सदा करें जिनको आपे दे बुझाए वाह वाह करत्या मन निर्मल होवे हम मैं विचों जाए वाह वाह गुर सिख जो नित करें सो मन चिंदिया फल पाए वाह वाह करें से जन सोने हर तन के संग मिलाए वाह वाह हृदय उचरा मुख भी वाह वाह करे ओ नानक वाह वाह जो करे हो तिन मन तिन को दे महला तीजा बाबा साहेब सच है अमृत जाका नाओ जिन सेव्या तिन फल पाया हो तिन बल हारे जाओ वाह वाह गुणी निदान है जिस नंद सुखाए वाह वाह जल थल भरपूर है गुरु का पाया जाए वाह वाह गुर सिख नित सब करो गुर पूरे वाह वाह पावे नानक वाह वाह जो मन चित करे ते सो जम कंकर निर्णय आवे पौड़ी हर जो सच्चा सच है सच्ची गुरबाणी सतगुर ते सच पहचानिए सच सहज समाणी अंजन जाग न समय जागत रहन विहानी गुरमति अरस चाखिया से पुन प्राणी बिन गुर किने ना पायो पच मोया जानी सुरुख महला।

अब पतियार क्या कीजै, बचनी तोरा मोर मन मानै।

ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਾਈਨ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਈ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ ਮਰੀਦਾਂ, ਹੱਠੀਆਂ ਜੱਪੀਆਂ ਤੱਪੀਆਂ, ਸਿਦਕਵਾਨਾਂ ਜਿਨ੍ਹਾਂ ਨਾਮ ਜੱਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮਹੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਵਾਏ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਰਹੇ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸੰਭਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ, ਆਪ ਜੀ ਨੇ ਮਹਾਨ ਬਖਸ਼ਿਸ਼ਾਂ ਰਹਿਮਤਾਂ ਬਖਸ਼ਿਸ਼ ਕੀਤੀਆਂ, ਸੇਵਕ ਪਰਿਵਾਰਾਂ ਨੂੰ ਉੱਦਮ ਅਤੇ ਉਪਰਾਲਾ ਬਖਸ਼ਿਸ਼ ਕੀਤਾ, ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਨੇ। ਸਤਿਗੁਰੂ ਜੀ, ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਮਲੇਸ਼ੀਆ, ਸਿੰਗਾਪੁਰ, ਅਮਰੀਕਾ ਦੀਆਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸੰਤ ਬਾਬਾ ਸੋਹਣ ਸਿੰਘ ਜੀ ਮਲਾਕੇ ਵਾਲਿਆਂ ਦੀ ਮਿੱਠੀ ਪਿਆਰੀ ਯਾਦ ਵਿੱਚ ਸਮੂਹ ਪਰਿਵਾਰਾਂ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਨੇ। ਸਤਿਗੁਰੂ ਜੀ ਰਹਿਮਤ ਕਰਨੀ, ਸਮੂਹ ਪਰਿਵਾਰਾਂ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਦੌਰਾਂ ਕਰੋ ਨਾਮ ਦਾਨ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਦੂਸਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਸਰਦਾਰ ਅੰਗਰੇਜ਼ ਸਿੰਘ, ਬੀਬੀ ਛਿੰਦਰਪਾਲ ਕੌਰ ਵੱਲੋਂ ਆਪਣੇ ਬੇਟੇ ਮਨਰੂਪ ਸਿੰਘ ਗਿੱਲ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਪ ਜੀ ਦੇ ਚਰਨ ਪਰਸਰੇ ਨੇ। ਸਤਿਗੁਰੂ ਜੀ ਰਹਿਮਤ ਕਰਨੀ, ਭਚੰਗੀ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਦੀਰਘਾਰਜਾ ਮਾਤਾ ਪਿਤਾ ਦਾ ਆਗਿਆਕਾਰ, ਮਨ ਨੀਵਾਂ, ਮਤ ਉੱਚੀ, ਉੱਚ ਵਿਦਿਆ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨੀ। ਤੀਸਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਅਮਨਦੀਪ ਸਿੰਘ ਜੀ ਪਰਿਵਾਰ ਵੱਲੋਂ ਨਵਾਂ ਕਾਰੋਬਾਰ ਆਰੰਭ ਕਰ ਰਹੇ ਨੇ। ਸਤਿਗੁਰੂ ਜੀ ਕਾਮਯਾਬੀ, ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਚਰਨ ਪਰਸਰੇ ਨੇ। ਸਤਿਗੁਰੂ ਜੀ ਰਹਿਮਤ ਕਰਨੀ, ਸੇਵਕਾਂ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਕਾਰੋਬਾਰਾਂ ਦੇ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਸਮੂਹ ਪਰਿਵਾਰ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਅੰਗ ਸੰਗ ਸਹਾਈ ਹੋਣਾ। ਛੇ ਬੁੜੀ ਆਨੰਦ ਸਾਹਿਬ ਜੀ ਕੀ ਅਰਦਾਸ, ਅਖਰਵਾਦ ਕਾਟ ਭੁੱਲ ਚੁੱਕ ਮਾਫ਼ ਕਰਨੀ। ਪਾਠੀ ਸਿੰਘਾਂ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸਾਵਧਾਨਤਾ ਬਲ ਤੇ ਚਾਓ ਬਖਸ਼ਿਸ਼ ਕਰਨਾ। ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ ਚ ਵਰਤਾਉਣ ਦੀ ਆਗਿਆ ਹੋਵੇ।
ਪਾਵਨ ਹੁਕਮਨਾਮੇ ਬਖਸ਼ ਕੇ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸ ਮਸਤਕ ਭਾਗ ਸੋ ਲਾਗਾ ਸੇਵਾ ਸਤਨਾਮ।

ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਸਾਬਿਆ ਕੋਲਾ ਨਰੰਜਨ ਡੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂ ਨੀਸੈ ਭੰਗ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕੋ ਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਵਤਾਰ, ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸੋ ਸਿਆਣਪਾਂ ਲਖ ਹੋਹੈ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾਂ ਹੋਈਐ ਕਿਵ ਕੂੜੇ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਓਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਓਵਨ ਜੀ ਹੁਕਮ ਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਗਾਵੇ ਕੋ ਤਾਣ ਹੋਵੈ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰ ਦੇਹ, ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਸੇ ਵੇ ਪਰਵਾਹੋ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਐ ਜਿੱਤ ਦਿਸੇ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕੀ ਵਹਿ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਏ ਪਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਮਾਈ, ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਨ ਭਾਣੇ ਕੇ ਨਾਹੀ ਕਰੀ ਜੇ ਤੀਸਰ ਠਿਉ ਪਾਈ, ਵੇਖਾ ਵਿਨ ਕਰਮਾ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੁਰਦ ਸੋਹਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾ ਉਰਖਾਇ ਕੈ ਜਸ ਕੀਰਤ ਜਾਗਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ, ਗੁਣ ਦੀ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰਾਏ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲੇ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੇ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸਰ ਬਰ ਮਾਹਿੰਦਾ, ਸੁਣਿਆ ਮੁਖ ਸੁਲਾਹਨ ਮੰਦ, ਸੁਣਿਆ ਜੁਗ ਜੁਗ ਤਨ ਭੇਦ, ਸੁਣਿਆ ਸਾਧ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤਸੰਗ ਤੋਂ ਗਿਆਨ, ਸੁਣਿਆ ਅਰਸਰ ਕਾ ਸੁਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣੈ ਸਰਾ ਗੁਣਾ ਕੇ ਗਾਹ, ਸੁਣੈ ਸੇਖ ਪੀਰ ਪਾਤ ਸਾਹ, ਸੁਣੈ ਅੰਦੇ ਭਾਵੇ ਰਾਹ, ਸੁਣੈ ਹੱਥ ਵੇ ਸੁਗਾਹ,
ਨਾਨਕ ਭਗਤਾਂ ਸਦਾ ਵਿਗਾਸ, ਸੁਨੈ ਦੁਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਸੁਰਤ ਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੋਦਾ, ਮੰਨੈ ਮੋਹ ਝੋਟਾ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵੇ ਮੁਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ, ਪੰਚੈ ਸੁਹੈ ਦਰ ਰਾਜਾਨ, ਪੰਚਾਂ ਕਾ ਗੁਰੇਗ ਧਿਆਨ, ਜੇ ਕੋ ਕਹੈ ਕਰੇ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੇ ਸੁਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਮਣ ਜੋਰ, ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਹਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲ ਰੂਪ, ਕੀਤੀ ਦਰ ਜਾਣੇ ਕੁਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਪਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਾਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਕਸਾਰ।

ਆਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਅਲਵੜ ਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜੇ ਆਰ ਕੂੜੇ ਫੇਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸੋਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨੇ ਲਿਖੇ ਤੇ ਸਰਣਾਏ, ਜੇ ਫਰਮਾਏ ਤੇ ਉਤ ਪਾਏ, ਜੇਤਾ ਕੀਤਾ ਤੇਤਾ ਨਾਉ, ਵਰਣਾਵੇ ਨਾਹੀ ਕੋ ਥਾਉ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇਕ ਵਾਰ, ਜੋ ਤੁਦ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੇ ਉਤਰ ਸਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਹੋ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਤੂੰ ਪਹਿਨਾਵੇ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣਗੁਣ ਕੀਤੇ ਭਗਤ ਨਾ ਹੋਏ, ਸਵਸਥ ਹਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਨ ਸੁਵੇਲ

ਵੇਲਨਾ ਪਾਈਆ ਪੰਡਤੀ ਜੇ ਹੋਵੇ ਲਿਖ ਪੁਰਾਣ ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲਿਖ ਕੁਰਾਨ ਥਿਤ ਵਾਰ ਨ ਜੋਗੀ ਜਾਣੇ ਰੁਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸੁਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੂ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲਾਖੇ ਆਗਾਸਾਂ ਗਾ ਸੋੜ ਕੋੜ ਕਪਾਲ ਥੱਕੇ ਵੇਦ ਕੈਨਿਕ ਵਾਤ ਸਹਿਸ ਉਠਾਰੇ ਕੈਨਿਕ ਤੇ ਬਾਂਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਹੈ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸੋਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਏ ਸਮੁੰਦ ਸਾ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਨ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੇ ਕੋਹੇ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰੀ ਉੱਚਾ ਨਾ ਹੋਵੇ ਵੱਡੀ ਉੱਚਾ ਹੋਵੇ ਕੋਹੇ ਤੇ ਸੂਚੇ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ।

ਮਾਏ ਕੇਤੇ ਮੰਗੇ ਜੋਦੇ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਬ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖਾਈ ਖਾਹੇ ਕੇਤਿਆਂ ਦੂਪ ਉਸਦ ਮਾਰੇ ਪੇਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਰੱਖ ਨਾ ਸਕੇ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇ ਤੀਆਂ ਮੁੱਖ ਆਏ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਮੁੱਲ ਜਾਏ ਮੁੱਲ ਭਾਏ ਮੁੱਲਾਂ ਸੁਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਬਰਮ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸੇਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁਰਜਨ ਸੇਵਾ ਕੇਤੇ ਆਖੇ ਆਖਣ ਪਾਹੇ ਕੇਤੇ ਕਹੇ ਕਹਿ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੇਈ ਕੇ ਜਿਵੜ ਪਾਵੇ ਤਿਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਰਗਾ ਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦੇ ਅਨੇਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸੋ ਕਹੀ ਅਨਾਉ ਕੇਤੇ ਗਾਵਣ ਹਾਰੇ ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਣ ਸਦਾ ਸੁਵਾਰੇ ਗਾਵੇ ਦਿਓ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਨੀਆ ਮਨਮੋਹਨ ਸੁਰਗਾਮਾ ਚ ਪਿਆਲੇ ਗਾਵਣ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋਂ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨਿਓ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਨੈਨ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸੇ ਆਦੇਸ਼ ਆਦਿ ਅਨਿਲ ਨਾਦਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਦ ਸਿਦੇਵਰਾ ਸਾਧ ਸੰਜੋਗ ਵਿਜੋਦੇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇ ਤਿਸੇ ਆਦੇਸ਼ ਆਦਿ ਅਨਿਲ ਨਾਦਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਪਾਵੇ ਤਿਵੇ ਚੁਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਇਹੋ ਵਡਾਣ ਆਦੇ ਤਿਸੇ ਆਦੇਸ਼ ਆਦ ਅਨਿਲ ਅਨਾਦ ਨਾਦ ਜੁਗ ਜੁਗ ਏਕੋ ਵੇਸ ਹਾਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸਵੇਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੇ ਆਦੇਸ਼ ਆਦੇ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲਾ ਗੇੜਾ ਆਖੀਏ ਇੱਕ ਨਾਮ ਜਗਦੀਸ ਹੋਏ ਤਰਾਹ ਪਦ ਪਵੜੀਆਂ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੇ ਨਹਿ ਜੋਰ ਜੋਰ ਨਾ ਮੰਗਣ ਦੇ ਨ

ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੁਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਨਚੰਨ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾ ਨਰਿੰਦਾ ਕੇਤੀ ਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋੜੇ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾ ਮਾਹੀ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਮਰੇ ਨਾ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਹ ਕਰਿਆ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਅਖੰਡ ਮੰਡਲ ਵਰ ਭੰਡ ਜੇ ਕੋ ਕਥਿਤਾ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾ

ਨਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੋਦਾ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਜਿੱਤ ਚੜ੍ਹੇ ਤਨ ਪੀੜੀਏ ਮਨ ਮਹਿ ਚਲੇ ਵਿਕਾਰ। ਹਾਉ ਕਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਵਾਰ, ਹੁਕਮ ਸੋਈ ਤੁਧ ਭਾਵ ਸੀ, ਹੋਰ ਆਖਣ ਬਹੁਤ ਉਪਾਰ, ਨਾਨਾ ਨਾਨਕ ਸੱਚਾ ਪਾਤਸ਼ਾਹੋ ਪੂਛ ਨਾ ਕਰੇ ਵਿਚਾਰ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਜਿੱਤ ਸੁੱਤੇ ਤਨ ਪੀੜੀਏ ਮਨ ਮਹਿ ਚਲੇ ਵਿਕਾਰ। ਹਾਉ ਸ੍ਰੀ ਰਾਗ ਮਹੱਲਾ ਪਹਿਲਾ, ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ, ਵਾਸ ਤਨ ਸਾਸ ਅੜਸਠ ਤੀਰਥ ਕਾ, ਮੁਖ ਟਿੱਕਾ ਤਿਤ ਘਟ ਮਤ ਵਿਗਾਸ, ਓਤ ਮਤੀ ਸਲਾਹਣਾ ਸੱਚ ਨਾਮ ਗੁਣਤਾਸ। ਬਾਬਾ ਹੋਰ ਮਤ ਹੋਰ ਹੋਰ, ਜੇ ਸੋ ਵੇਰ ਕਮਾਈਐ ਕੂੜੈ ਕੂੜਾ ਜੋਰ ਰਹਾਉ, ਪੂਜ ਲਗੈ ਪੀਰ ਆਖੀਏ ਸਭ ਮਿਲੇ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ, ਜਾਂ ਪਤ ਲਿਖੇ ਨਾ ਪਵੇ ਸਭਾ ਪੂਜ ਖੁਆਰ, ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਈ, ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ, ਨਾਉ ਪੂਜੀਏ ਨਾਉ ਮੰਨੀਏ ਅਖੰਡ ਸਦਾ ਸੱਚ ਸੋਏ, ਖੇਹੂ ਖੇਹਰ ਲਾਈਏ ਤਾਂ ਜੀਓ ਕਿਹਾ ਹੋਏ, ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ, ਨਾਨਕ ਨਾਮ ਵਿਸਾਰੇ ਦਰ ਗਏ ਕਿਆ ਹੋਏ, ਸ੍ਰੀ ਰਾਗ ਮਹੱਲਾ ਪਹਿਲਾ, ਗੁਣਵੰਤੀ ਗੁਣ ਵਿਥਰੇ ਔਗੁਣਵੰਤੀ ਝੂਰ, ਜੇ ਲੋੜੈ ਵਰ ਕੰਮ ਕਾਮਣੀ ਨਹਿ ਮਿਲੀਏ ਪਿਰਕੂਰ, ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ, ਮੇਰੇ ਠਾਕੁਰ ਪੂਰੇ ਤਖਤ ਅਡੋਲ, ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਅਤੋਲ। ਰਹਾਉ ਹਰ ਪ੍ਰਭ ਹਰਿਮੰਦਰ ਸੋਹਣਾ, ਤਿਸਮੈ ਮਾਣਕ ਲਾਲ, ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ, ਬਿਨ ਪੌੜੀ ਗੜ ਕਿਉਂ ਚੜੋ, ਗੁਰ ਹਰ ਧਿਆਨ ਨਿਹਾਰ, ਗੁਰ ਪੌੜੀ ਬੇੜੀ ਤੁਲਹ ਗੁਰ, ਗੁਰ ਤੁਲਹ ਹਰ ਨਾਉ, ਗੁਰ ਸਰ ਸਾਗਰ ਬਹੁਤੋ, ਗੁਰ ਤੀਰਥ ਦਰਿਆਓ, ਜੇ ਤਿਸ ਭਾਵੈ ਉਜਲੀ ਸਤ ਸਰ ਨਾਵਣ ਜਾਓ, ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ, ਪੂਰੇ ਥਾਨ ਸੁਹਾਵਣੇ ਪੂਰੇ ਆਸ ਨਿਰਾਸ, ਨਾਨਕ ਪੂਰਾ ਜੇ ਮਿਲੇ ਕਿਉਂ ਘਾਟੇ ਗੁਣ ਤਾਸ, ਸ੍ਰੀ ਰਾਗ ਮਹੱਲਾ ਪਹਿਲਾ, ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਹਾ, ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਹਾ, ਕਰਤਾ ਸਭ ਕੋ ਤੇਰੇ ਜੋਰ, ਏਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਰਹਾਓ, ਜਾਏ ਪੁੱਛ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ, ਸਹਿਜ ਸੰਤੋਖ ਸਿਗਾਰੀਆਂ ਮਿੱਠਾ ਬੋਲਣੀ, ਫਿਰ ਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ, ਕੇਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ, ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ, ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ, ਸੱਚ ਮਿਲੇ ਸੱਚ ਉਪਜੈ ਸੱਚ ਮੈਂ ਸਾਚ ਸਮਾਏ, ਸੁਰਤ ਹੋਵੇ ਪਤ ਉਗਵੈ ਗੁਰ ਬਚਨੀ ਪਉ ਖਾਏ, ਨਾਨਕ ਸੱਚਾ ਪਾਤਸ਼ਾਹੋ ਆਪੇ ਲੈ ਮਿਲਾਏ, ਸ੍ਰੀ ਰਾਗ ਮਹੱਲਾ ਪਹਿਲਾ, ਭਰੀ ਸਰੀ ਜੇ ਉਭਰੀ ਹੋਮੈ ਮੁਈ ਕਰਾਹੋ, ਦੂਤ ਲਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਹੋ, ਕਲਪ ਤਿਆਗੀ ਵਾਦ ਹੈ ਸੱਚਾ ਵੇ ਪਰਵਾਹੋ, ਮਨ ਰੇ ਸੱਚ ਮਿਲੇ ਭਉ ਜਾਏ ਪੈ ਬਿਨ ਨਿਰਭਉ ਕਿਉਂ ਥੀਏ, ਗੁਰਮੁਖ ਸ਼ਬਦ ਸਮਾਏ ਰਹਾਉ, ਕੇਤਾ ਆਖਣ ਆਖੀਐ ਆਖਣ ਤੋਟ ਨਾ ਹੋਏ, ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ, ਜਿਸ ਕੈ ਜੀ ਪ੍ਰਾਣ ਹੈ ਮਨ ਵਸੈ ਸੁਖ ਹੋਏ, ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖਿਲਾਏ, ਸੰਜੋਗੀ ਇੱਕ ਸੰਜੋਗੀ ਮਿਲ ਏਕ ਸਹਿ ਵਜੋਗੀ ਉੱਠ ਜਾਏ, ਜੋ ਤਿਸ ਭਾਣਾ ਸੋ ਥੀਏ ਅਵਰ ਨਾ ਕਰਨਾ ਜਾਏ, ਗੁਰਮੁਖ ਵਸਤ ਵਸਾਹੀਏ ਸੱਚ ਵਖਰ ਸੱਚ ਰਾਸ, ਜਿਨੀ ਸੱਚ ਵਣੰਜਿਆ ਗੁਰ ਪੂਰੇ ਸਬਾਸ, ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ, ਸ੍ਰੀ ਰਾਗ ਮਹੱਲਾ ਪਹਿਲਾ, ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ, ਸੱਚ ਮਿਲੇ ਸੰਤੋਖੀਆਂ ਹਰ ਜਪ ਏਕੈ ਭਾਏ, ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਏ ਮੁਕਤ ਪਦਾਰਥ ਧੇਣ, ਰਹਾਓ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈਏ ਦਰ ਕਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ, ਤ੍ਰਿਬਧ ਕਰਮ ਕਮਾਈਏ ਆਸ ਅੰਦੇਸਾ ਹੋਏ, ਕਿਉਂ ਗੁਰ ਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲੇ ਸੁਖ ਹੋਏ, ਨਿਜ ਕਰ ਮਹਿਲ ਪਛਾਣੀਏ ਨਦਰ ਕਰੇ ਮਲ ਧੋਏ।

ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ ਆਵਣ ਜਾਣ ਨ ਚੁੱਕੀ ਮਰ ਜਨਮੈ ਹੋਏ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ ਚੁਆ ਚੰਦਨ ਬਹੁਕਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨ ਭਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸਿਗਾਰ ਵਿਕਾਰ ਜਬ ਲਗ ਸ਼ਬਦ ਨ ਭੇਦੀਐ ਕਿਉਂ ਸੋ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁੰਜੀ ਦੇਹ ਡਰਾਵਣੀ ਜਾਂ ਜੀਓ ਵਿੱਚੋਂ ਜਾਏ ਪਾਹੇ ਬੁਲੰਦੀ ਵਿਜ ਵੀ ਧੂ ਨਾ ਨਿਕ ਸਿਓ ਕਾਏ ਪੰਚੇ ਰੁਨੇ ਦੁੱਖ ਪਰੈ ਬਿਨ ਸਹਿ ਦੂਜੇ ਪਾਏ ਮੂੜੇ ਰਾਮ ਜਪੋ ਗੁਰ ਸਾ ਗੁਣ ਸਾਰ ਹੋਮੇ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗ ਦੁਬਦਾ ਲਾਗੇ ਪਚਮੂਏ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦੇ ਠੱਗ ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਧੰਦਾ ਥੱਕਾ ਹੋ ਮੂਈ ਮਮਤਾ ਮਾਇਆ ਕ੍ਰੋਧ ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੇ ਗੁਰਮਤਿ ਪੱਲੇ ਪਾਏ ਨਾ ਨਰ ਜੰਮੈ ਨਾ ਮਰੇ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ ਔਗੁਣ ਫਿਰ ਲਾਗੂ ਪੈ ਕੂਰ ਵਜਾਵੈ ਤੂਰ ਬਿਨ ਸ਼ਬਦ ਪਰਮਾਈਏ ਦੁਬਦਾ ਡੋਬੈ ਪੂਰ ਮਨਰੇ ਸ਼ਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੂਜਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸਮੇ ਸਾਚਾ ਨਾਉ ਪੈ ਸਚ ਰਾਤੀ ਦੇਹੁਰੀ ਜਿਹਵਾ ਸਚ ਸੁਆਉ ਸੱਚੀ ਨਦਰ ਨਿਹਾਲੀਏ ਬਹੁੜ ਨ ਪਾਵੈ ਤਾਉ ਸਾਚੇ ਤੇ ਪਵਨਾ ਪਿਆ ਪਵਨੇ ਤੈ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਕਟਕਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਏ ਸ਼ਬਦ ਰਤੇ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸਚ ਪੈਰ ਤੇ ਜੋਤ ਸੱਚੀ ਮਨ ਮਾਹੇ ਨਾਨਕ ਔਗੁਣ ਵਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇੱਕ ਆਵਹਿ ਇੱਕ ਜਾਵਹਿ ਪੂਰ ਭਰੇ ਅਹੰਕਾਰ ਮਨਟ ਮਤੀ ਬੂਡੀਏ ਗੁਰਮੁਖ ਸੱਚ ਸੂਤਾਰ ਗੁਰ ਬਿਨ ਕਿਉਂ ਤਰੀਏ ਸੁਖ ਹੋਏ ਜਿਉਂ ਭਾਵੇ ਤਿਉਂ ਰਾਖ ਤੂੰ ਮੈਂ ਅਵਰ ਨਾ ਦੂਜਾ ਕੋਈ ਰਹਾਉ ਆਗੇ ਦੇਖੋ ਡੋਜਲੈ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਨਸੇ ਘੱਟ ਘੱਟ ਸੱਚ ਭਰਪੂਰ ਆਪੇ ਮੇਲ ਮਿਲਾਵ ਹੀ ਸਾਚੇ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਭਲਾਂ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਧੂੰ ਤਣੀ ਗਰਭ ਨਿਵਾਰ ਸਮਿਓ ਜਿਨ ਇਹੋ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਗੁਰ ਮਨਮੁਖ ਮੁਗਧ ਗੁਬਾਰ ਕਟਕਟ ਜੋਤ ਨਿਰੰਤਰੀ ਤੂੰ ਬੁਝੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਵਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇ ਬਿਨ ਗੁਣ ਕਾਮਨ ਆਵਈ ਟਹਿ ਢੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮੁਖ ਨਾਮ ਸਲਾਹੀਏ ਹੋਮੈ ਨਿਵਰੀ ਪਾਹੇ ਰਹਾਉ ਸੁਣ ਸੁਣ ਗੰਡਣ ਗੰਡੀਏ ਲਿਖ ਪੜ ਬੁਝੈ ਭਾਰ ਤ੍ਰਿਸ਼ਨਾ ਅਹਿੰਸ ਅਗਲੀ ਹੋਮੈ ਰੋਗ ਵਿਕਾਰ ਉਹ ਬੇਪਰਵਾਹੋ ਤੋਲਵਾ ਗੁਰਮਤ ਕੀਮਤ ਸਾਰ ਲੱਖ ਸਿਆਣ ਪੁਜੇ ਕਰੀ ਲੱਖ ਸਿਉ ਪ੍ਰੀਤ ਮਿਲਾ ਬਿਨ ਸੰਗਤ ਤਰਾ ਬਿੰਗਨ ਸੰਗਤ ਸਾਧਨਾ ਤਰਾਪੀਆਂ ਬਿਨ ਨਾਮੇ ਦੁੱਖ ਸੰਤਾਪ ਹਰ ਜਪ ਜੀਰੇ ਛੁੱਟੀਏ ਗੁਰਮੁਖ ਚੀਨੇ ਆਪ ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ ਤ੍ਰਿਭਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਪਾਲ ਹੀ ਲਿਖੈ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਬਸੈ ਜਿਉਂ ਭਾਵੈ ਤਿਉਂ ਨਿਰਜਾਸ ਜੀਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸੰਕ ਉਤਾਰ ਮੋਇਆ ਜਿਤ ਕਰ ਜਾਈਏ ਜਿਤ ਜੀ ਤਿਤ ਜੀਵ ਦਿਆਂ ਮਰਮਾਰ ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤਹਿ ਹੋਮੈ ਹੋਏ ਬਿਨਾਸ ਸਤਿਗੁਰ ਸੇਵੇ ਆਪਣਾ ਹੋ ਸਦ ਕੁਰਬਾਣੇ ਤਾਸ ਖੜ ਦਰਗਹਿ ਪੈ ਨਹਾਈਏ ਮੁਖ ਹਰ ਨਾਮ ਨਿਵਾਸ ਜਹਿ ਦੇਖਾ ਤਹਿ ਰਵ ਰਹਿ ਸਿਵ ਸ਼ਕਤੀ ਕਾ ਮੇਲ ਤ੍ਰਹਿ ਗੁਣ ਬੰਦੀ ਦਿਹੋਰੀ ਜਿਉਂ ਆਇਆ ਜਗ ਸੋ ਖੇਲ ਵਜੋਗੀ ਦੁਖ ਵਿਛੜੇ ਮਨ ਮੁਖ ਲਹੇ ਨਾ ਮੇਲ ਮਨ ਬੈਰਾਗੀ ਘਰ ਵਸੇ ਸੱਚ ਪੈ ਰਾਤਾ ਹੋਏ ਗਿਆਨ

ਰਸ ਭੋਗ ਵੈ ਬਾਹੁੜ ਭੂਖ ਨਾ ਹੋਏ, ਨਾਨਕ ਇਹ ਮਨ ਮਾਰ ਮਿਲ ਵੀ ਫਿਰ ਦੁੱਖ ਨਾ ਹੋਏ। ਸ੍ਰੀ ਰਾਗ ਮਹੱਲਾ ਪਹਿਲਾ। ਇਹੋ ਮਨੋ ਮੂਰਖੋ ਲੋਭੀਆਂ ਲੋਭੇ ਲਗਾ ਲੁਭਾਨ, ਸ਼ਬਦ ਨਾ ਭੀਜੇ ਸਾਕਤਾਂ ਦੁਰਮਤ ਆਵਨ ਜਾਨ। ਸਾਧੂ ਸੰਗ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ, ਮਨਰੇ ਹੋਮੈ ਛੋੜ ਗੁਮਾਨ। ਹਰ ਗੁਰ ਸਰਵਰ ਸੇਵ ਤੂੰ ਪਾਵਹਿ ਦਰਗਹਿ ਮਾਨ, ਰਹਾਉ ਰਾਮ ਨਾਮ ਜਪ ਦਿਨ ਸਰਾਤ ਗੁਰਮਤ ਹਰ ਤਨ ਜਾਨ। ਸਭ ਸੁਖ ਹਰਸ ਭੋਗਣੇ ਸੰਤ ਸਭਾ, ਸੰਤ ਸਭਾ ਮਿਲ ਗਿਆਨ, ਨਿਤ ਅਹਿਨ ਸਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਏ। ਗੁਰ ਨਿੰਦਾ ਪਚੇ ਪਚਾਨ, ਭਰਮੇ ਪੂਲਾ ਦੁਖ ਕਣੋ ਜਮ ਮਾਰ ਕਰੇ ਖੁਲਹਾਨ, ਮਨਮੁਖ ਸੁਖ ਨਾ ਪਾਈਏ ਗੁਰਮੁਖ ਸੁਖ ਸੁਭਾਨ। ਐਥੇ ਤੰਦ ਪਟਾਈਏ ਸੱਚ ਲਿਖਤ ਪ੍ਰਵਾਨ, ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ। ਨਾਨਕ ਨਾਮ ਨਾ ਵਿਸਰੈ ਕਰਮ ਸੱਚੈ ਨਿਸਾਨ, ਸ੍ਰੀ ਰਾਗ ਮਹੱਲਾ ਪਹਿਲਾ। ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ, ਕਿਉਂ ਦਰਗਹਿ ਪਤ ਪਾਈਏ ਜਾਂ ਹਰ ਨਾ ਵਸੈ ਮਨ ਮਾਹੇ। ਗੁਰਮੁਖ ਮਿਲੇ ਸੁਖ ਪਾਈਏ ਅਗਨ ਮਰੈ ਗੁਣ ਮਾਹੇ, ਮਨ ਰੇ ਅਹਿਨ ਸਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ। ਤੇ ਜਨਮ ਵਿਰਲੇ ਸੰਸਾਰ ਰਹਾਓ, ਜੋਤੀ ਜੋਤ ਮਿਲਾਈਏ, ਸੁਰਤੀ ਸੁਰਤ ਸੰਯੋਗ ਹੈ ਹਿੰਸਾ ਹਉਮੈ ਗਤ ਗਏ ਨਾਹੀ ਸਹਿਸਾ ਸੋਗ। ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਯੋਗ, ਕਾਇਆ ਕਾਮਣ ਜੇ ਕਰੀ ਭੋਗੈ ਭੋਗਣ ਹਾਰ, ਤਿਸ ਸਿਉ ਨੇਹੋ ਨਾ ਕੀਜੀ ਜੋ ਦੀਸੈ ਚੱਲਣ ਹਾਰ। ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਪਧਾਰ, ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ, ਅੰਤਰ ਕਮਲ ਪਰ ਗਾਸਿਆ ਅੰਮ੍ਰਿਤ ਭਰਿਆ ਅਘਾਏ। ਨਾਨਕ ਸਤਿਗੁਰ ਮੀਤ ਕਰ ਸੱਚ ਪਾਵਹਿ ਦਰਗ ਹੈ ਜਾਏ, ਸ੍ਰੀ ਰਾਗ ਮਹੱਲਾ ਪਹਿਲਾ। ਹਰ ਹਰ ਜਪੋ ਪਿਆਰਿਆ ਗੁਰਮਤਲੇ ਹਰ ਬੋਲ, ਮਨ ਕਸਬੱਟੀ ਲਾਈਏ ਤੁਲੀਏ ਪੂਰੇ ਤੋਲ, ਕੀਮਤ ਕਿਨੇ ਨਾ ਪਾਈਏ ਰਿਦ ਮਾਣਕ ਮੋਲ ਅਮੋਲ ਭਾਈ ਰੇ ਹਰ ਹੀਰਾ ਗੁਰ ਮਾਹੇ। ਸਤ ਸੰਗਤ ਸਤਿਗੁਰ ਪਾਈਏ ਅਹਿਨ ਸ਼ਬਦ ਜਲਾ ਸਲਾਹੇ, ਰਹਾਉ ਸੱਚ ਵੱਖਰ ਧਨ ਰਾਸ ਲੈ ਪਾਈਏ ਗੁਰ ਪ੍ਰਗਾਸ, ਜਿਉਂ ਅਗਨ ਮਰੇ ਜਲ ਪਾਈਏ ਤਿਉਂ ਤ੍ਰਿਸ਼ਨਾ ਦਾਸਨ ਦਾਸ, ਜਮ ਜੰਦਾਰ ਨ ਲੱਗਈ ਇਉਂ ਭੋਜਲ ਤਰੇ ਤਰਾਸ, ਗੁਰਮੁਖ ਕੂੜ ਨ ਭਾਵੀ ਸੱਚ ਰਤੇ ਸੱਚ ਪਾਏ, ਸਾਕਤ ਸੱਚ ਨ ਭਾਵੀ ਕੂੜੇ ਕੂੜੀ ਪਾਏ, ਸੱਚ ਰਤੇ ਗੁਰ ਮੇਲੇ ਸੱਚੇ ਸੱਚ ਸਮਾਏ, ਮਨ ਮਹਿਮਾਨਕ ਲਾਲ ਨਾਮ ਰਤਨ ਪਦਾਰਥ ਹੀਰ, ਸੱਚ ਵੱਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ, ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ, ਸ੍ਰੀ ਰਾਗ ਮਹੱਲਾ ਪਹਿਲਾ। ਭਰਮੇ ਪਾਹੇ ਨਾ ਵਿਜਵੈ ਜੇ ਭਵੈ ਦਸੰਤਰ ਦੇਸ, ਅੰਤਰ ਮੈਲ ਨਾ ਉਤਰੇ ਧ੍ਰਿਗ ਜੀਵਨ ਧ੍ਰਿਗ ਵੇਸ, ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼, ਮਨ ਰੇ ਗੁਰਮੁਖ ਅਗਨੇ ਵਾਰ ਗੁਰ ਕਾ ਕਹਿਆ ਮਨ ਵਸੈ, ਹੋਮੈ ਤ੍ਰਿਸ਼ਨਾ ਮਾਰ ਰਹਾਉ, ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ, ਮਿਲ ਸਤਸੰਗਤ ਹਰ ਪਾਈਏ ਗੁਰਮੁਖ ਹਰ ਲਿਵ ਲਾਏ, ਆਪ ਗਿਆ ਸੁਖ ਪਾਇਆ ਮਿਲ ਸਲਲੈ ਸਲਲ ਸਮਾਏ, ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੇ ਜਾਏ, ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭੌਜਲ ਪਚੈ ਪਚਾਏ, ਇਹੋ ਮਾਣਕ ਜੀਓ ਨਿਰਮੋਲ ਹੈ ਇਉਂ ਕੌਡੀ ਬਦਲੇ ਜਾਏ, ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੁਰਖ ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਣ, ਗੁਰਮਿਲ ਭੋਜਲ ਲੰਘੀਏ ਦਰਗਹਿ ਪਤ ਪਰਵਾਣ, ਨਾਨਕ ਤੇ ਮੁਖ ਉਜਲੇ ਤਨ ਉਪਜੈ ਸ਼ਬਦ ਨਿਸਾਨ, ਸ੍ਰੀ ਰਾਗ ਮਹੱਲਾ ਪਹਿਲਾ। ਵਣਜ ਕਰੋ ਵਣਜਾਰਿਓ ਵੱਖਰ ਲਿਓ ਸਮਾਲ, ਜੈਸੀ ਵਸਤ ਵਸਾਹੀਏ ਜੈਸੀ ਨਿਭਹਿ ਨਾਲ, ਅੱਗੇ ਸਾਹੁ ਸੁਜਾਣ ਹੈ ਲੈਸੀ ਵਸਤ ਸਮਾਲ, ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਫਕਰ ਹਰ ਜਸ ਵੱਖਰ ਲਹਿ ਚੱਲੋ ਸਹਿ ਦੇਖੈ ਪਤਿਆਏ, ਰਹਾਓ ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿਨ੍ਹਾਂ ਸੁਖ ਹੋਏ, ਖੋਟੇ ਵਣਜ ਵਣਜੈ ਮਨ ਤਨ ਖੋਟਾ ਹੋਏ, ਫਾਹੀ ਫਾਥੇ ਮਿਰਗ ਜਿਉਂ ਦੂਹ ਘਣੋ ਨਿਤ ਰੋਏ, ਖੋਟੇ ਪੋਤੇ ਨਾ ਪਵੈ ਤਿਨ ਹਰ ਗੁਰ ਦਰਸ ਨਾ ਹੋਏ, ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਕੋਏ, ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ, ਨਾਨਕ ਮਨ ਸਮਝ ਜਾਈਏ ਗੁਰ ਕੇ ਸ਼ਬਦ ਸਲਾਹਾ, ਰਾਮ ਨਾਮ ਰੰਗ ਰਤਿਆ ਪਰਮ ਨਾ ਪਰਮ ਭਾਰ ਨਾ ਪਰਮ ਤਿਨਾਹਾ, ਹਰ ਜਪ ਲਾਹਾ ਅਗਲਾ ਨਿਰਭ ਹਰ ਮਨ ਮਾਹਾ, ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ। ਧਨ ਜੋਬਨ ਅਰ ਫੂਲੜਾ ਨਾਠੜੀਏ ਦਿਨ ਚਾਰ, ਪਵਣ ਕੇਰੇ ਪਤ ਜਿਉ ਢਲ ਢੁਲ ਜਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੌ ਹੁੱਲਾ, ਦਿਨ ਥੋੜਰੇ ਥੱਕੇ ਪਿਆ ਪੁਰਾਣਾ ਚੋਲਾ, ਰਹਾਉ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀਰਾਣ, ਹੰਪੀ ਵੰਝਾ ਡੂਮਣੀ ਰੋਮਾ ਝੀਣੀ ਬਾਣ, ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨ ਸੋਏ, ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨ ਸੋਏ, ਆਪਣ ਕੰਨੀ ਸੋਏ ਲੱਗੀ ਆਵੇ
सहुरे नितना पिये हुए नानक सुती पिये जान बिरती सन गुणा गवाई गंठड़ी अवगण चली बन श्री राग महला पहला कर दूजा दूजा आपे रसिया आप रस आपे रावण हार आपे होवे चोलड़ा आपे सेज पतार रंग रता मेरा साहेब रब रहा भरपूर रहाओ आपे माछी माछली आपे पानी जाल आपे जाल मड़कड़ा आपे अंदर लाल आपे बहब दरंगला सखिए मेरा लाल नित रवै सुहागणी देख हमारा हाल प्रणमय नानक बेनती तू सरवर तू हंस कौल तू है कविया तू है आपे वेख विगस श्री राग महला पहला कर तीजा ए तन तरती बीज कर्मा करो सलल अपाओ सारंग बाणी मन किरसान हर हृदय जमाए लै इउ पावस पद निर्बाणी काहे गर्भस मूड़े माया पित सुतो सगल काल तर माता तेरे हुए न अंत सखाया रहाओ बिखे बिकार दुष्ट किरखा करे इन तज आत्मे हुए त्याई जप तप संजम हुए जब राखे कमल बिकसे मद आसरमाई बीस सप्ताहरो बासुरो संग्रह तीन खोड़ा नित काल सारे दस अठार में अपरंपरो चीने कह नानक इव एक तारे श्री राग महला पहला कर तीजा अमल कर तरती बीज शब्दो कर सच की आब नित देह पानी हुए किरसान ईमान जमाए लै तिस दोजक मूड़े एव जानी मन मत जान सह गली पाया माल के माने रूप की शोभा इत विधि जन्म गवाया रहाओ ऐब तन चिकड़ो इहो मन मींड को कमल की सार नहीं मूल पाई पौर उस्ताद नित पाख्या बोले क्यों न बुझे जान है बुझाई आखण सुनना पौन की बाणी इहो मन रता माया खसम की नदर दिले पसंदे जिन कर एक त्या ती कर रखे पंज कर साथी नाव सतान मत कट जाई नानक आखे राहे पै चलना माल तन कित कु संजे आहीर श्री राग महला पहला कर चौथा सोई मौला जिन जग मौलिया हरिया की असंसारो आप खाक जिन बंद रहाई तन सिरजन हारो मरना मुल्ला मरना पी कर तारो डरना रहाओ ता तू मुल्ला ता तू काजी जाने नाम खुदाई जे बो तेरा पड़िया होवे कोई रहे ना परिये पाई सोई काजी जिन आप दजया एक नाम किया अधारो है पी होसी जाए न जासी सच्चा सिरजन हारो पंज बखत निवाज गुजारे पड़े कतेब कुराना नानक आखे गोर सदई रहो पीना खाना श्री राग महला पहला कर चौथा एक स्वान दोए स्वानी नाल पलके पहुके सदा बयाल कूड़ शुरा मुठा मुरदार तानक रूप रहा करतार मैं पत की पंद ना कर की करने की कार हों बिगड़े रूप रहा बिकराल एक तेरा ना तेरा एक नाम तारे संसार मैं एहा आस एहो आधार हाउ मुख निंदा आखा दिन रात पर कर जोही नीच सनात काम क्रोतन तन बसे चंडाल तानक रूप रहा करतार फाही सुरत मलुकी वेस हों ठगवाड़ा ठगी देश खरा स्याणा बहुता पार तानक रूप रहा करतार मैं कीता ना जाता हराम खोर हों क्या मुँह देसा दुष्ट चोर नानक नीच कहे विचार तानक रूप रहा करतार श्री राग महला पहला कर चौथा एका सुरत जित है जी सुरत विहुणा कोई ना की जेही सुरत तेहा तिन राहो लेखा एको आवो जाहो काहे जी करह चतुराई ले वै दे वै ढिल न पाई रहाओ तेरे जी जिया का तो है तिको साहेब आवै रूहै जे तू साहेब आवै रूहै तू उन्ना का तेरे ओ है असी बोल बिगाड़ बिगाड़े बोल तू नदरी अंदर तोल है तोल जह करनी तह पूरी मत करनी बाजो घटे न घट प्रणवत नानक ज्ञानी कैसा होए आप पछाणे बूझे सोए गुर प्रसाद करे विचार सो ज्ञानी दरगह परवान श्री राग महला पहला कर चौथा तू दरियाओ दाना बीना मैं मछली कैसे अंत लहां जय जय देखा तह तह तू है तुझते निकसी फूट मरा ना जाना मेओ ना जाना जाली जा दुख लागे ता तुझे समाली रहाओ तू भरपूर जाना मैं दूर जो किछ करी सू तेरे हदूर तू देखै हों मुकर पाऊं तेरे कम ना तेरे नाए जेता देह तेता
ਖਾਉ ਬਿਆਦਰ ਨਾਹੀ ਕਹਿ ਦਰ ਜਾਉ ਨਾਨਕ ਏਕ ਕਹੇ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਜ ਮਿਆਨ ਆਪੇ ਵੇਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨ ਜੋ ਤਿਸ ਭਾਵੇ ਨਾਨਕਾ ਹੁਕਮ ਸੋਈ ਪਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਦੇਵਣ ਹਾਰੇ ਕਹਿ ਹੱਥ ਦਾਨ ਭਾਵੇਂ ਦੇ ਨਾ ਦੇਈ ਸੋਏ ਕੀਤੇ ਕੇ ਕਹਿਆ ਕਿਆ ਹੋਏ ਆਪੇ ਸੱਚ ਭਾਵੇ ਤੇ ਸੱਚ ਅੰਧਾ ਕੱਚਾ ਕੱਚ ਨੇ ਕੱਚ ਰਹਾਉ ਜਾਂ ਕੇ ਰੁੱਖ ਬਿਰਖ ਆਰਾਉ ਜਿਹੀ ਤਾਤ ਤੇਹਾ ਤਿੰਨ ਨਾਉ ਫੁੱਲ ਪਾਉ ਫੁੱਲ ਲਿਖਿਆ ਪਾਏ ਆਪ ਵੀ ਜਾਪੇ ਹੀ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਅਲੂਣੀ ਫਿੱਕਾ ਸਾਧ ਨਾਨਕਾਣੇ ਆਵੇ ਰਾਸ ਬਿਣ ਨਾਮੈ ਨਾਹੀ ਸਬਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਛਲ ਛਲਾਈ ਨਹਿ ਛਲੈ ਨਹਿ ਘਟਾਉ ਘਾਉ ਕਟਾਰਾ ਕਰ ਸਕੈ ਜਿਉਂ ਸਾਹਿਬ ਰਾਖੈ ਤਿਉਂ ਰਹਿ ਇਸ ਲੋਭੀ ਕਾ ਜੀਉ ਟਲ ਪਲੈ ਬਿਨ ਤੇਲ ਦੀਵਾ ਕਿਉਂ ਜਲੈ ਰਹਾਉ ਪੋਥੀ ਪੁਰਾਣ ਕਮਾਈਏ ਭਉ ਬੱਟੀ ਇਤ ਤਨ ਪਾਈਏ ਸੱਚ ਬੂਝਣ ਆਣ ਜਲਾਈਏ ਇਉਂ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋ ਮਿਲੈ ਰਹਾਉ ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਏ ਕਹੁ ਨਾਨਕ ਬਹਾਂ ਲੁਡਾਈਐ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੁਣ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ ਬੂਝਾਏ ਮਨ ਚਿੰਦਿਆਂ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਧਿਆਈਏ ਨਾਉ ਮੰਗੀਏ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਚਾਖ ਥਿਕ ਜਾਏ ਜਿਨ ਗੁਰਮੁਖ ਨਾਮ ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ ਅੰਤਰ ਹਰ ਸਰਵ ਰਹਿਆ ਚੂਕਾ ਮਨ ਅਭਿਮਾਨ ਹਿਰਦੇ ਕਮਲ ਪਰ ਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹੋਮੇ ਮਮਤਾ ਮਾਰ ਰੱਖੈ ਹਰ ਰਾਖਿਆ ਉਰਧਾਰ ਹੋਂ ਤਿਨਕੈ ਬਲਿਹਾਰਣੇ ਜਿਨ੍ਹਾਂ ਨਾਮੇ ਲਗਾ ਪਿਆਰ ਸੇ ਸੁਖੀਏ ਚਹੁ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ ਗੁਰ ਮਿਲੇ ਨਾਮ ਪਾਈਏ ਚੁਕੇ ਮੋਹ ਪਿਆਸ ਹਰ ਸੇਤੀ ਮਨ ਰਵ ਰਹਿਆ ਕਰ ਹੀ ਮਾਹੇ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ ਹੋਂ ਤਿਨ ਬਲਿਹਾਰੇ ਜਾਸ ਨਾਨਕ ਨਦਰੀ ਪਾਈਏ ਸੱਚ ਨਾਮ ਗੁਣ ਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਭਰਮਾਈਏ ਮਨ ਹਿਰਦੇ ਕਪਟ ਕਮਾਏ ਹਰ ਕਾ ਮਹਿਲ ਨ ਪਾਵੇ ਮਰ ਵਿਸ਼ਟਾ ਮਾਹੇ ਸਮਾਏ ਮਨ ਰੇ ਗ੍ਰਹਿ ਮਾਹੇ ਉਦਾਸ ਸਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪਰ ਗਾਸ ਰਹਾਉ ਗੁਰ ਕੇ ਸ਼ਬਦ ਮਨ ਜੀਤਿਆ ਗਤ ਮੁਕਤ ਕਰਹਿ ਮੈਂ ਪਾਏ ਹਰ ਕਾ ਨਾਮ ਧਿਆਈਏ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆਂ ਭੋਗ ਕਰੇ ਨਵ ਖੰਡ ਰਾਜ ਕਮਾਹੇ ਬਿਨ ਸਤਿਗੁਰ ਸੁਖ ਨਾ ਪਾਵੇ ਫਿਰ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚਿਤ ਲਾਏ ਤਿਨਾਂ ਪਿੱਛੇ ਰਿੱਧ ਸਿੱਧ ਫਿਰੇ ਉਹਨਾਂ ਤਿਲ ਨਾ ਤਮਾਏ ਜੋ ਪ੍ਰਭਾਵੈ ਸੋ ਥੀਏ ਅਵਰ ਨ ਕਰਨਾ ਜਾਏ ਜਿਨ ਨਾਨਕ ਜੀਵੇ ਨਾਮ ਲੈ ਹਰ ਦੇਵ ਹੋ ਸਹਿਜ ਸੋ ਭਾਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਹੋਏ ਗੁਰਮਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੇ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਤਿਨ ਨਿਜ ਕਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਵਰ ਨ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੇ ਸੋ ਮਿਲ ਰਹੇ ਜਿਸ ਨੂੰ ਆਪੇ ਲਏ ਮਿਲਾਏ ਦੂਜੇ ਭਾਈ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮੈਂ ਏਕ ਵਰਤਦਾ ਏਕੋ ਰਹਿਆ ਸਮਾਏ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੀ ਵਾਦ ਕਰੇ ਵਿਚਾਰ ਮਤ ਬੁੱਧ ਭਵੀ ਨ ਬੁੱਝੀ ਅੰਤਰ ਲੋਭ ਵਿਕਾਰ ਲੱਖ ਚੁਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪਵੇ ਸਭ ਥਾਏ ਪਾਰਸ ਪਰਸੈ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੈ ਮਤ ਤੂੰ ਕਰੈ ਪੁਕਾਰ ਲੱਖ ਚੁਰਾਸੀ ਜਿਨ ਸ੍ਰੀ ਸਭ ਸਹਿ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੂਝੀਐ ਪਾਈਏ ਮੁਖ ਦੁਆਰ ਸ੍ਰੀ ਰਾਗ ਮਹੱਲਾ ਤੀਜਾ
ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰ ਵਾਸ ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਹੋ ਸਦ ਬਲਿਹਾਰੇ ਜਾਸ ਹਿਰਦੇ ਜਿਨ ਕੇ ਹਰ ਵਸੈ ਤਿਤ ਕਟ ਹੈ ਪਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਓ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੇ ਭਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ ਜਿਨੀ ਗੁਣ ਜਿਨ ਗੁਣ ਤਿਨ ਸਦ ਮਨ ਵਸੇ ਔਗੁਣ ਬੰਤਿਆਂ ਦੂਰ ਮਨਮੁਖ ਗੁਣ ਤੇ ਬਾਹਰੇ ਬਿਨ ਨਾਮੇ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਅੰਧਨ ਭਗਤੀ ਰਤਿਆਂ ਮੰਤਨ ਨਿਰਮਲ ਹੋਏ ਕੂੜਾ ਰੰਗ ਕੋ ਸੰਭ ਕਾ ਬਿਨਸ ਜਾਏ ਦੁੱਖ ਰੋਏ ਜਿਸ ਅੰਦਰ ਨਾਮ ਪਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕਹਿ ਹਰ ਨਾਮ ਨਾ ਚੇਤੇ ਲਿਵ ਲਾਏ ਪਗ ਖਿਸਿਆਂ ਰਹਿਣਾ ਨਹੀਂ ਆਗੇ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛੁਤਾਏ ਜਿਸ ਨਦਰ ਕਰੇ ਸੋ ਉਭਰੈ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੈ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੋਧੈ ਸੇਵ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ ਨਾਨਕ ਤਿਨਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੇ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨਕੇ ਮੁਖ ਸਦ ਉਜਲੇ ਤਿਤ ਸੱਚੈ ਦਰਬਾਰ ਓਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਏ ਮਲ ਹੋਮੈ ਕੱਢੈ ਧੋਏ ਰਹਾਓ ਮਨਮੁਖ ਨਾਮ ਨ ਜਾਣਨੀ ਬਿਨ ਨਾਮੇ ਪਤ ਜਾਏ ਸ਼ਬਦੈ ਸਾਧ ਨ ਆਇਓ ਲਾਗੇ ਦੂਜੇ ਪਾਏ ਵਿਸ਼ਟਾ ਕੇ ਕੀੜੇ ਪਵਹਿ ਵਿੱਚ ਵਿਸ਼ਟਾ ਸੇ ਵਿਸ਼ਟਾ ਮਾਹੇ ਸਮਾਏ ਤਿਨਕਾ ਜਨਮ ਸਫਲੈ ਜੋ ਚੱਲੈ ਸਤਿਗੁਰ ਭਾਏ ਕੁਲ ਉਧਾਰੇ ਆਪਣਾ ਧਨ ਜਿਣੇ ਦੀ ਮਾਏ ਹਰ ਹਰ ਨਾਮ ਧਿਆਈਏ ਜਿਸਨੂੰ ਕਿਰਪਾ ਕਰੇ ਰਜਾਏ ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪਰਵਾਨ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾਂ ਹਰ ਧਨ ਰਾਸ ਹੈ ਗੁਰ ਪੂਛ ਕਰੇ ਵਪਾਰ ਹਰ ਨਾਮ ਸਲਾਹਨ ਸਦਾ ਸਦਾ ਵੱਖਰ ਹਰ ਨਾਮ ਆਧਾਰ ਗੁਰ ਪੂਰੇ ਹਰ ਨਾਮ ਦ੍ਰਿੜਾਇਆ ਹਰ ਭਗਤਾਂ ਅਤੁੱਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਧਿਆਏ ਰਹਾਓ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵੇ ਦੁਬਦਾ ਬੋਲ ਖੁਆਰ ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਏ ਜੋ ਹਰ ਰਾਖੈ ਉਰਧਾਰ ਮਨ ਤਨ ਸੌਂਪੈ ਆਗੈ ਤਰੇ ਹੋਮੈ ਵਿੱਚੋਂ ਮਾਰ ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੈ ਹਾਰ ਕਰਮ ਮਿਲੇ ਤਾਂ ਪਾਈਏ ਬਿਨ ਕਰਮੇ ਪਾਇਆ ਨਾ ਜਾਏ ਲੱਖ ਚੁਰਾਸੀ ਤਰਸਦੇ ਜਿਸ ਮਿਲੈ ਸੋ ਮਿਲੈ ਹਰ ਰਾਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਦਨ ਨਾਮ ਧਿਆਈਏ ਸਹਿਜੇ ਨਾਮ ਸਮਾਏ ਅੰਦਰ ਰਚੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੇ ਭਾਏ ਗੁਰਮੁਖ ਗੁਰ ਸਰਣਾਈ ਸੁਖ ਲਹੇ ਅੰਦਰ ਨਾਮ ਧਿਆਏ ਰਹਾਉ ਸਾਚੇ ਮੈਲ ਨ ਲਾਗਈ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੀਏ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨ ਅੰਧੇਰਾ ਜਾਏ ਮਨਮੁਖ ਮੈਲੇ ਮਲ ਭਰੇ ਹੋਮੇ ਤ੍ਰਿਸ਼ਨਾ ਵਿਕਾਰ ਬਿਨ ਸ਼ਬਦੈ ਮੈਲ ਨ ਉਤਰੈ ਮਰ ਜੰਮੈ ਹੋਏ ਖੁਆਰ ਧਾਤਰ ਬਾਜੀ ਪਲ ਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੇ ਨਾਮ ਪਿਆਰ ਗੁਰਮੁਖ ਸਦਾ ਧਿਆਈਏ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਮੋਹਿ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੇ ਸਦਾ ਦੁਖ ਹਰ ਦਰਗਹਿ ਪਤ ਖੋਏ ਮਨਮੁਖ ਮੋਹਿ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੇ ਸਦਾ ਦੁਖ ਹਰ ਦਰਗਹਿ ਪਤ ਖੋਏ ਹੋਮੈ ਗੁਰਮੁਖ ਹੋਈਏ ਨਾ ਮਰਤੇ ਸੁਖ ਹੋਏ ਮੇਰੇ ਮਨ ਅਹਿਨ ਸਪੂਰ ਰਹੀ ਨਿਤ ਆਸਾ ਸਤਿਗੁਰ ਸੇਵ ਮੋਹਿ ਪਰ ਜਲੈ ਘਰ ਹੀ ਮਾਹੇ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੈ ਬਿਕਸੈ ਹਰ ਬੈਰਾਗ ਆਨੰਦ ਅਹਿਨਸ ਭਗਤ ਕਰੇ ਦਿਨ ਰਾਤੀ ਹੋਮੈ ਮਾਰ ਨਿ ਚੰਦ ਵੱਡੇ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੇ ਨਾਮ ਵਸਾਏ
ਅੰਤਰ ਲਾਗਨਾ ਤਾਮਸ ਮੂਲੇ ਵਿੱਚ ਹੂੰ ਆਪ ਗੁਬਾਏ ਨਾਮ ਨਿਧਾਨ ਸਤਿਗੁਰੂ ਦੇ ਖਾਲਿਆ ਹਰਸ ਪਿਆ ਅਘਾਏ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨਮੁਖ ਫਿਰੇ ਨ ਜਾਣੇ ਸਤਿਗੁਰ ਹੋਮੇ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਪੈ ਕੇ ਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਕਰਹੀ ਸੌਦਾ ਪਾਈਏ ਅੰਤਰ ਸਭ ਬਥ ਹੋਏ ਖਿਨ ਖਿਨ ਨਾਮ ਸੰਭਾਲੀਏ ਗੁਰਮੁਖ ਪਾਵੈ ਕੋਏ ਨਾਮ ਨਿਧਾਨ ਅਖੁੱਟ ਹੈ ਬਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋਮੇ ਅਹੰਕਾਰ ਹਰ ਜਿਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਉ ਗੁਰਮੁਖਾਂ ਕੇ ਮੁਖ ਉਜਲੇ ਗੁਰਸਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ ਜਪ ਜਪ ਹਿਰਦੈ ਮੁਰਾਦ ਘਰ ਹੀ ਵਿੱਚ ਮਹਿਲ ਪਾਇਆ ਗੁਰਸਬਦੀ ਵਿਚਾਰ ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ ਅਨਦਿਨ ਦੁੱਖ ਕਮਾਉਂਦੇ ਨਿਤ ਜੋ ਹੈ ਜਮ ਜਾਲੇ ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵੇ ਜਿਸ ਭਾਵੈ ਤਿਸ ਦੇ ਨਾਨ ਗੁਰਮੁਖ ਪਾਈਏ ਆਪੇ ਜਾਣੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਏ ਸੱਚ ਵਡਿਆਈ ਦੇ ਗੁਰਪ੍ਰਸਾਦੀ ਮਨ ਵਸੇ ਹੋਮੈ ਦੂਰ ਕਰੇ ਇਹੋ ਮਨ ਧਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰ ਨਾਮ ਧਿਆਏ ਨਾਮ ਨਿਧਾਨ ਸਦ ਮਨ ਵਸੇ ਮਹਿਲੀ ਪਾਵੈ ਥਾਉ ਰਹਾਉ ਮਨਮੁਖ ਮਨ ਤਨ ਅੰਧ ਹੈ ਤਿਸ ਨੂੰ ਠੋਰ ਨਾ ਠਾਉ ਬਹੁ ਜੋਨੀ ਭਾਉਂਦਾ ਫਿਰੇ ਜਿਉਂ ਸੁੰਝੇ ਕਰ ਕਾਉ ਗੁਰਮਤਿ ਕਟ ਚਾਨਣਾ ਸ਼ਬਦ ਮਿਲੇ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅਨਕੋ ਸੇਵਦੇ ਪੜ ਵੇਦਾਂ ਕਰੇ ਪੁਕਾਰ ਵਿਖਿਆ ਅੰਦਰ ਪਚ ਮੂਏ ਨਾ ਉਰਵਾਰ ਨਾ ਪਾਰ ਮਾਇਆ ਮੋਹੇ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜ ਗੁਰੂ ਉਚੇਤ ਹੈ ਸਭ ਦੀ ਜਮਕਾਲ ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ ਪੋਤੈ ਜਿਨ ਕੇ ਪੁੰਨ ਹੈ ਤਿਨ ਸਤ ਸੰਗਤ ਮੇਲਾਏ ਭਾਈ ਰੇ ਗੁਰਮਤਿ ਸਾਚ ਰਹਾਓ ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਉ ਰਹਾਓ ਜਿਨੀ ਨਾਮ ਪਛਾਣਿਆ ਤਿਨ ਵਿਠੋਂ ਬਲ ਜਾਓ ਆਪ ਛੋੜ ਚਰਣੀ ਲੱਗਾਂ ਚੱਲਾਂ ਤਿਨ ਕੇ ਭਾਈ ਲਾਹਾ ਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ ਬਿਨ ਗੁਰ ਮਹਿਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈਏ ਸੱਚ ਸੋਏ ਅਸਰ ਸੰਘਾਰੇ ਸੁਖ ਵਸੈ ਜੋ ਤਿਸ ਭਾਵੈ ਸੂ ਹੋਏ ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ ਇਹੋ ਸਹਿਸਾ ਮੂਲੇ ਨਾਹੀਂ ਭਾਉ ਲਾਏ ਜਨ ਕੋਈ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਭਾਣੇ ਸੇਵਾ ਕਰੇ ਬੇਡਾਣੀ ਆਪਣਾ ਧਰਮ ਗਵਾਵੈ ਬੂਝੇ ਨਾਹੀਂ ਅਨਦਿਨ ਦੁੱਖ ਵਿਹਾਣੀ ਮਨਮੁਖ ਅੰਧ ਨਾ ਚੇਤ ਹੀ ਡੂਬ ਮੂਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਣਾਈ ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਵਿਸਰਨਾ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੈ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਣਾ ਮਨਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛਾ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਣਾਗਤੀ ਹੋ ਤਿਨ ਕੈ ਬਲ ਜਾਉ ਦਰ ਸੱਚੇ ਸੱਚੀ ਵਡਿਆਈ ਸਹਿਜੇ ਸੱਚ ਸਮਾਉ ਨਾਨਕ ਨਦਰੀ ਪਾਈਏ ਗੁਰਮੁਖ ਮੇਲ ਮਿਲਾਉ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉਂ ਦੁਹਾਗਣ ਤਨ ਸਿਗਾਰ ਸੇਜੇ ਕੰਤ ਨ ਆਵਈ ਨਿਤਨਿਤ ਹੋਏ ਖੁਆਰ ਪਿਰਕਾ ਮਹਿਲ ਨ ਪਾਵਈ ਨਾ ਦੀਸੇ ਕਰ ਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਰਧਾਰ ਮਿੱਠਾ ਬੋਲੇ ਨਿਵ ਚੱਲੈ ਸੇਜੈ ਰਵੇ ਪਧਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੇ ਭਾਗ ਸਤਿਗੁਰ ਮਿਲੇ ਜਾਂ ਭਾਗੇ ਕਾ ਉਦੋ ਹੋਏ ਅੰਤਰੋਂ ਦੁੱਖ ਭਰਮ ਕਟੀਐ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੇ ਜੋ ਚੱਲੈ ਦੁੱਖ ਨਾ ਪਾਵੈ ਕੋਈ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੈ ਕੋਈ ਜਿਨ੍ਹਾਂ ਪ੍ਰਾਪਤ ਤਿਨ ਪਿਆ ਹੋਮੈ ਵਿੱਚੋਂ ਜਾਏ ਨਾਨਕ ਗੁਰਮੁਖ ਨਾਮ ਧਿਆਈਏ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਾਂ ਫਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜੇ ਸਾਚ ਮਿਲਾਵੜਾ ਸਾਚ ਵਡਾਈ ਦੇ ਭਾਈ ਰੇ ਗੁਰਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਈ ਰਹਾਉ
ਲੱਖ 84 ਫੇਰ ਪਿਆ ਕਾਮਣ ਦੂਜੇ ਪਾਏ, ਬਿਨ ਗੁਰ ਨੀਂਦ ਨ ਆਵੇ ਦੁਖੀ ਰਹਿਣ ਵਿਹਾਏ, ਬਿਨ ਸ਼ਬਦ ਪਿਰ ਨਾ ਪਾਈਏ ਬਿਰਥਾ ਜਨਮ ਗਵਾਏ, ਹੋਂ ਹੋਂ ਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ, ਅੰਧੀ ਨਾਮ ਨ ਚੇਤਈ ਸਭਾਦੀ ਜਮਕਾਲ, ਸਤਿਗੁਰ ਮਿਲਿਆ ਸਤਿਗੁਰ ਮਿਲੇ ਧਨ ਪਾਇਆ, ਹਰ ਨਾਮਾ ਹਿਰਦੇ ਸਮਾਲ, ਨਾਮ ਰਤੇ ਸੇ ਨਿਰਮਲੇ ਗੁਰ ਕੇ ਸਹਿਜ ਸੁਭਾਏ, ਮੰਤਨ ਰਤਾ ਰੰਗ ਸਿਉਂ ਰਸਨਾ ਰਸਨ ਰਸਾਏ, ਨਾਨਕ ਰੰਗ ਨਾ ਉਤਰੇ ਜੋ ਹਰ ਧੁਰ ਛੋਡਿਆ ਲਾਏ, ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੇ, ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ, ਬੂਝੇ ਤਾਂ ਨਿਰਮਲ ਹੋਵੈ ਸੋਈ, ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ, ਭਾਈ ਰੇ ਭਗਤ ਕੀਹਣ ਕਾਹੇ ਜਗ ਆਇਆ, ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੇ ਬਿਰਥਾ ਜਨਮ ਗਵਾਇਆ, ਰਹਾਉ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ, ਜੀ ਜਾਣਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ, ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ, ਦੇਹ ਕੁਟੰਬ ਮੋਹ ਲੁਭਾਣਾ ਚਲਦਿਆਂ ਨਾਲ ਨਾ ਜਾਈ, ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ, ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸੁਖਾਈ, ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨ ਜਾਈ, ਹਰ ਜਿਉ ਦਾਤਾ ਭਗਤ ਬਛਲ ਹੈ ਕਰ ਕਿਰਪਾ ਮਨ ਵਸਾਈ, ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ, ਸ੍ਰੀ ਰਾਗ ਮਹੱਲਾ ਤੀਜਾ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਦਾਨ, ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ, ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ, ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ ਮੰਤਨ ਨਿਰਮਲ ਹੋਏ, ਰਹਾਉ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ, ਗੁਰ ਸਬਦੀ ਸਲਾਹੀਐ ਰੰਗੇ ਸਹਿਜ ਸਵਾਏ, ਸੱਚੇ ਸੱਚ ਸਮਾਇਆ ਮਿਲ ਰਹੇ ਨਾ ਵਿਛੜ ਜਾਏ, ਜੋ ਕਿਛ ਕਰਨਾ ਸੁ ਕਰ ਰਹਿਆ ਅਵਰ ਨ ਕਰਨਾ ਜਾਏ, ਚਿਰੀ ਵਿਛੁਨੈ ਮੇਲਿਓਨ ਸਤਿਗੁਰ ਪੰਨੇ ਪਾਏ, ਆਪੇ ਕਾਰ ਕਰਾਏ ਸੀ ਅਵਰ ਨ ਕਰਨਾ ਜਾਏ, ਮੰਤਨ ਰਤਾ ਰੰਗ ਸਿਉ ਹੋਮੈ ਤਜ ਵਿਕਾਰ, ਅਹਿਨਸ ਹਿਰਦੇ ਰਵ ਰਹੇ ਨਿਰਭਉ ਨਾਮ ਨਿਰੰਕਾਰ, ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ, ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਧਾਨ ਹੈ ਅੰਤ ਨ ਪਾਇਆ ਜਾਏ, ਕਥਨੀ ਬਦਨੀ ਨ ਪਾਈਏ ਹੋਮੈ ਵਿੱਚੋਂ ਜਾਏ, ਸਤਿਗੁਰ ਮਿਲੇ ਸਦ ਭੈ ਰਚੇ ਆਪ ਵਸੇ ਮਨ ਆਏ, ਭਾਈ ਰੇ ਗੁਰਮੁਖ ਬੂਝੈ ਕੋਏ ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ ਰਹਾਉ ਜਿਨੀ ਚਾਖਿਆ ਤਿਨੀ ਸਾਧ ਪਾਇਆ, ਬਿਨ ਚਾਖੇ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨ ਜਾਏ, ਪੀਵਤ ਹੂੰ ਪ੍ਰਵਾਣ ਪਿਆ ਪੂਰੇ ਸ਼ਬਦ ਸਮਾਏ, ਆਪੇ ਦੇ ਤਾਂ ਪਾਈਏ ਹੋਰ ਕਰਣਾ ਕਿਛੂ ਨਾ ਜਾਏ, ਦੇਵਣ ਵਾਲੇ ਕੇ ਹੱਥ ਦਾਤ ਹੈ ਗੁਰੂ ਦੁਆਰੇ ਪਾਏ, ਜਿਹਾ ਕੀ ਤੋਨ ਤੇਹਾ ਹੋਆ ਜਿਹੇ ਕਰਮ ਕਮਾਏ, ਜਾਤ ਸਤ ਸੰਜਮ ਨਾਮ ਹੈ ਬਿਨ ਨਾਮੈ ਨਿਰਮਲ ਨਾ ਹੋਏ, ਪੂਰੇ ਭਾਗ ਨਾ ਮਨ ਵਸੈ ਸ਼ਬਦ ਮਿਲਾਵਾ ਹੋਏ, ਨਾਨਕ ਸਹਿਜ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ, ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧੇ ਉਰਦ ਤਪ ਕਰੈ ਵਿੱਚੋਂ ਹੋਮੈ ਨਾ ਜਾਏ, ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬ ਹੀ ਪਾਏ, ਗੁਰ ਕੇ ਸ਼ਬਦ ਜੀਵਤ ਮਰੇ ਹਰ ਨਾਮ ਵਸੇ ਮਨ ਆਏ, ਸੁਣ ਮਨ ਮੇਰੇ ਭਜ ਸਤਿਗੁਰ ਸਰਣਾ ਗੁਰ ਪ੍ਰਸਾਦੀ ਛੂਟੀਏ ਬਿਖ ਭਵ ਜਲ ਸ਼ਬਦ ਗੁਰ ਤਰਣਾ, ਰਹਾਉ ਤਰੈ ਗੁਣ ਸਵਾ ਧਾਤ ਹੈ ਦੂਜਾ ਭਾਉ ਵਿਕਾਰ, ਪੰਡਿਤ ਪੜੇ ਬੰਧਨ ਮੋਹ ਬਾਧਾ ਨਹਿ ਬੁੱਝੈ ਬਿਖਿਆ ਪਿਆਰ, ਸਤਿਗੁਰ ਮਿਲੇ ਤ੍ਰਿਕੁਟੀ ਛੁਟੈ ਚੌਥੇ ਪਦ ਮੁਕਤ ਦੁਆਰ, ਗੁਰ ਤੇ ਮਾਰਗ ਪਾਈਏ ਚੂਕੇ ਮੋਹ ਗੁਬਾਰ, ਸ਼ਬਦ ਮਰੇ ਤਾਂ ਉਧਰੈ ਪਾਏ ਮੋਖ ਦੁਆਰ, ਗੁਰ ਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰ, ਇਹੋ ਮਨੁਆ ਅਤ ਸਬਲ ਹੈ ਛੜੇ ਨਾ ਕਿਤੇ ਉਪਾਏ, ਦੂਜੇ ਭਾਏ ਦੁੱਖ ਲਾਇੰਦਾ ਬਹੁਤੀ ਦੇ ਸਜਾਏ, ਨਾਨਕ ਨਾਮ ਲੱਗੇ ਸੇ ਉਭਰੈ ਹੋਮੈ ਸ਼ਬਦ ਗਵਾਏ, ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਏ ਹਰ ਨਾਮੋ ਦੇ ਦਿਰੜਾਏ, ਬਿਨ ਗੁਰ ਕਿਨੇ ਨ ਪਾਇਓ ਬਿਰਥਾ ਜਨਮ ਗਵਾਏ, ਮਨਮੁਖ ਕਰਮ ਕਮਾਵਣੇ ਦਰਗਹਿ ਮਿਲੇ ਸਜਾਏ, ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰੇ ਹਰ ਵਸੈ, ਗੁਰ ਸੇਵਾ ਸੁਖ ਪਾਏ ਰਹਾਉ, ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ, ਹਰ ਕਾ ਨਾਮ ਮਨ ਵਸੈ ਹੋਮੈ ਕ੍ਰੋਧ ਨਿਵਾਰ, ਮਨ ਨਿਰਮਲ ਨਾਮ ਧਿਆਈਏ ਤਾਂ ਪਾਏ ਮੋਖ ਦੁਆਰ, ਹੋਮੈ ਵਿੱਚ ਜਗ ਬਿਨਸਦਾ ਮਰ ਜੰਮੈ ਆਵੈ ਜਾਏ, ਮਨਮੁਖ ਸ਼ਬਦ ਨ ਜਾਣਨੀ ਜਾਸਨ ਪਤ ਗਵਾਏ, ਗੁਰ ਸੇਵਾ ਨਾਉ ਪਾਈਐ ਸੱਚੇ ਰਹਿ ਸਮਾਏ, ਮਨ ਸ਼ਬਦ ਮੰਨਿਆ ਗੁਰ ਪਾਈਏ ਵਿੱਚੋਂ ਆਪ ਗਵਾਏ, ਅੰਧਨ ਭਗਤ ਕਰੇ ਸਦਾ ਸੱਚੇ ਕੀ ਲਿਵਲਾਏ,
ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਿਗੁਰੂ ਕੋਆ ਫਿਟਕਿਆ ਮੰਗੇ ਥੱਕ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਦੂਰ ਜਨਮ ਮਰ ਦੁਖ ਪਰ ਹਰੇ ਸ਼ਬਦ ਰਹਿਆ ਪਰ ਭੂਰ ਰਹਾਓ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੂ ਵਰਤਦਾ ਕੋਈ ਨਾ ਮਿਟਣ ਹਾਰ ਮਨਮੁਖ ਮਹਿਲ ਨ ਪਾਇਨੀ ਕੂੜ ਮੁਠੇ ਕੁੜਿਆਰ ਹੋਮੇ ਕਰਤਾ ਜਗ ਮੂਆ ਗੁਰਬਿਨ ਘੋਰ ਅੰਧਾਰ ਮਾਇਆ ਮੋਹਿ ਵਿਸਾਰਿਆ ਸੁਖਦਾਤਾ ਦਤਾਰ ਸਤਿਗੁਰ ਸੇਵੈ ਤਾਂ ਉਭਰ ਹੈ ਸੱਚ ਰਖੇ ਉਰਧਾਰ ਕਿਰਪਾ ਤੇ ਹਰ ਪਾਈਏ ਸੱਚ ਸ਼ਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹੋਮੇ ਤਜ ਵਿਕਾਰ ਆਪ ਛੋੜ ਜੀਵਤ ਮਰੇ ਗੁਰ ਕੇ ਸ਼ਬਦ ਵਿਚਾਰ ਧੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚੇ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸਨਾਨ ਦਾਨ ਜਿਤਹ ਕਰੇ ਦੂਜੇ ਭਾਈ ਖੁਆਰ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਨਾਮ ਸਮਾਲ ਤੂੰ ਗੁਰ ਕੈ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰੂ ਕਾ ਭਾਣਾ ਮਨ ਲਈ ਵਿੱਚੋਂ ਆਪ ਗਵਾਏ ਇਹ ਸੇਵਾ ਚਾਕਰੀ ਨਾਮ ਵਸੇ ਮਨ ਆਏ ਨਾਮੇ ਹੀ ਤੇ ਸੁਖ ਪਾਈਏ ਸੱਚੇ ਸ਼ਬਦ ਸੁਹਾਏ ਮਨ ਮੇਰੇ ਅੰਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਓ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ ਭੈ ਭਾਏ ਭਗਤ ਕਰੇ ਦਿਨ ਰਾਤੀ ਹਰ ਜੀਓ ਵੇਖੈ ਸਦਾ ਹਜੂਰ ਸੱਚੇ ਸ਼ਬਦ ਸਦਾ ਮਨ ਰਾਤਾ ਭਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਭਰੈ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁੰਝੇ ਕਰਕਾ ਪਹੁਣਾ ਜਿਉਂ ਆਇਆ ਤਿਉਂ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਹਾ ਮੂੰਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਣ ਨਾ ਜਾਏ ਗੁਰ ਕੇ ਸ਼ਬਦ ਪਛਾਣੀਏ ਦੁੱਖ ਹਉਮੈ ਵਿੱਚੋਂ ਜਾਏ ਸਤਿਗੁਰ ਸੇਵਨ ਆਪਣਾ ਹੋ ਤਿਨ ਕਹਿ ਲਾਗੋਂ ਪਾਏ ਨਾਨਕ ਦਰ ਸੱਚੇ ਸਚਿਆਰ ਹੈ ਹੋ ਤਿਨ ਬਲਿਹਾਰੇ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਅੰਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮੰਤਨ ਸੀਤਲ ਸਾਚ ਸਿਉਂ ਸਾਸ ਨਾ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਏ ਜਾਂ ਹਰ ਵਸੇ ਮਨ ਆਏ ਰਹਾਓ ਸਹਿਜੇ ਖੇਤੀ ਰਹੀਏ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਖ ਜਾਏ ਇਹੋ ਮਨ ਸਾਚਾ ਸੱਚ ਰਤਾ ਸੱਚੇ ਰਹਿਆ ਸਮਾਏ ਆਖਣ ਵੇਖਣ ਬੋਲਣਾ ਸ਼ਬਦੇ ਰਹਿਆ ਸਮਾਏ ਬਾਣੀ ਵੱਜੀ ਚਹੁ ਜੁਗੀ ਸੱਚੋ ਸੱਚ ਸੁਣਾਏ ਹੋਮੇ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ਤਿਨਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵਲਾਏ ਨਦਰੀ ਨਾਮ ਧਿਆਏ ਬਿਨ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਹਿ ਸਤਿਗੁਰ ਭੇਟੈ ਜਿਸ ਆਏ ਅੰਦਿਨ ਨਾਮੇ ਰਤਿਆ ਦੁਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਦਾ ਮੈਲ ਚੁਕਾਈਆਂ ਹਰ ਰਾਖਿਆ ਉਰਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹੋਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੁਹਣਾ ਸ਼ਬਦ ਸਵਾਰਨ ਹਾਰ ਰਹਾਉ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਅੰਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ ਬਿਨ ਨਾਮੇ ਸਭ ਡੂਬਣੀ ਦੂਜੇ ਭਾਏ ਖੁਆਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਭਰਮ ਪੁਲਾਣਾ ਅੰਦਲਾ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ ਸਭ ਕਿਛ ਸੁਣਦਾ ਵੇਖਦਾ ਕਿਉਂ ਮੁਕਰ ਪਿਆ ਜਾਏ ਪਾਪੋ ਪਾਪ ਕਮਾਮ ਦੇ ਪਾਪੇ ਪਚਹਿ ਪਚਾਏ ਸੋ ਪ੍ਰਭ ਨਦਰ ਨ ਆਵੇ ਮਨਮੁਖ ਬੂਝ ਨ ਪਾਏ ਜਿਸ ਵਿਖਾਲੇ ਸੋਈ ਵੇਖੇ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟੀ ਹੋਮੈ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੇ ਨਾਮੇ ਰਹੇ ਸਮਾਏ ਗੁਰ ਸ਼ਬਦੀ ਹਰ ਪਾਈਏ ਬਿਨ ਸ਼ਬਦੈ ਭਰਮ ਪੁਲਾਏ ਮਨ ਰੇ ਨਿਜ ਘਰ ਵਾਸਾ ਹੋਏ ਰਾਮ ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹੋਮੇ ਸਭਾ ਗਣਤ ਹੈ ਗਣਤੇ ਨੂੰ ਸੁਖ ਨਾਹੀ
ਬਿਖੀ ਕਾਰ ਕਮਾਮਣੀ ਬਿਖੀ ਮਾਹੇ ਸਮਾਹੇ ਬਿਨ ਨਾਮੇ ਠੋਰ ਨਾ ਪਾਇਨੀ ਜੰਪੁਰ ਦੁਖ ਸੁਹਾਏ ਜੀਉ ਪਿੰਡ ਸਭ ਤਿਸਦਾ ਤਿਸੇ ਦਾ ਆਧਾਰ ਗੁਰ ਪ੍ਰਸਾਦੀ ਬੂਝੀ ਹੈ ਤਾਂ ਪਾਏ ਮੋਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਪਾਰ ਸ੍ਰੀ ਰਾਗ ਮਹਲਾ ਤੀਜਾ ਤਿੰਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰ ਸਭ ਦੀ ਸੱਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵੈ ਸਾਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦਿੱਤੋਨ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈ ਹਰ ਸਿਉ ਰਹੇ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿਜ ਸੁਭਾਏ ਗੁਰ ਸਬਦੀ ਮਨ ਮੋਹਿਆ ਕਹਿਣਾ ਕਿਸ਼ੂ ਨਾ ਕਹਿਣਾ ਕਸ਼ੂ ਨਾ ਜਾਏ ਜਿਹਵਾ ਰਤੀ ਸਬਦ ਸੱਚੇ ਅੰਮ੍ਰਿਤ ਪੀਬੇ ਰਸ ਗੁਣ ਗਾਏ ਗੁਰਮੁਖਿਉ ਰੰਗ ਲਾਈਏ ਜਿਸ ਨੂੰ ਕਿਰਪਾ ਕਰੇ ਰਜਾਏ ਸੰਸਾ ਇਹੋ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਏ ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀਆਂ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲਏ ਸਮਝਾਏ ਇੱਕ ਆਪੇ ਆਪ ਖੁਆਇਨ ਦੂਜੇ ਛੱਡਿਆਂ ਲਾਏ ਗੁਰਮਤੀ ਹਰ ਪਾਈਏ ਜੋਤੀ ਜੋਤ ਮਿਲਾਏ ਅੰਦਿਨ ਨਾਮੇ ਰਤਿਆਂ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸਨਾ ਤਜ ਵਿਕਾਰ ਗੁਰ ਸਬਦੀ ਮਨ ਰੰਗਿਆ ਰਸਨਾ ਰੇਮ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਕਰਦ ਵੇਖੋ ਮਨ ਵਿਚਾਰ ਮਨਮੁਖ ਮੈਲ ਨਾ ਉਤਰੇ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਨਿਚਕਰ ਵਸੇ ਅੰਮ੍ਰਿਤ ਪੀਵੈ ਤਾਂ ਸੁਖ ਲਹੇ ਮਹੱਲ ਰਹਾਉ ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੈ ਹਦੂਰ ਮਨਮੁਖ ਸ਼ਬਦ ਨਾ ਜਾਣਨੀ ਅਵਗੁਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰ ਸਬਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਹੋਨ ਸਬਦੇ ਲੈਉਣ ਮਿਲਾਏ ਸੱਚਾ ਰੰਗ ਨਾ ਉਤਰੇ ਜੋ ਸੱਚ ਰਤੇ ਲਿਵਲਾਏ ਚਾਰੇ ਕੁੰਡਾਂ ਭਵ ਥਕੇ ਮਨ ਮਖਬੂਜ ਨਾ ਪਾਏ ਜਿਸ ਸਤਿਗੁਰ ਮਿਲੇ ਸੋ ਮਿਲੇ ਸੱਚੇ ਸ਼ਬਦ ਸਮਾਏ ਮਿੱਤਰ ਘਨੇਰੇ ਕਰ ਥਕੀ ਮੇਰਾ ਦੁੱਖ ਕਾਟੇ ਕੋਈ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸਿਰਠ ਦੇਖੇ ਆਪ ਉਪਾਏ ਸਭ ਇੱਕੋ ਇੱਕ ਵਰਤ ਦਾ ਅਲੱਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੋਏ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮੰਤਨ ਸੀਤਲ ਸਭ ਥੀਏ ਨਾਮ ਵਸੈ ਮਨ ਆਏ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੇ ਸ਼ਬਦ ਪਛਾਣੀਏ ਜਾਂ ਆਪੇ ਨਦਰ ਕਰੇ ਸੇਜਨ ਸਬਦੇ ਸੋਹਣੇ ਤਿਤ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾ ਵਾਰ ਘਟ ਘਟ ਆਪੇ ਹੁਕਮ ਵਸੈ ਹੁਕਮ ਕਰੇ ਵਿਚਾਰ ਗੁਰਸਬ ਦੀ ਸਹਲਾਈਐ ਹਉਮੈ ਵਿੱਚੋਂ ਖੋਏ ਸਾ ਤਨ ਪਾਵੇ ਬਾਹਰੀ ਅਵਗੁਣਵੰਤੀ ਰੋਏ ਸੱਚ ਸਲਾਈ ਸੱਚ ਲੱਗਾ ਸੱਚੇ ਨਾਇ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹਾਂ ਅਵਗੁਣ ਗੱਡਾਂ ਧੋਏ ਆਪੇ ਮੇਲ ਮਿਲਾਏਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹੇਲੀਏ ਕਿਆ ਚੱਲੇ ਬਾਂ ਲੁੜਾਏ ਆਪਣਾ ਪਿਰਨਾ ਪਛਾਣੀ ਕਿਆ ਮੂੰਹ ਦਿਸੈ ਜਾਏ ਜਿਨੀ ਸਖੀ ਕੰਤ ਪਛਾਣਿਆ ਹੋ ਤਿੰਨ ਕੇ ਲਾਗੂ ਪਾਏ ਤਿੰਨ ਹੀ ਜੈਸੀ ਥੀ ਰਹਾਂ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੁੜਿਆਰ ਪ੍ਰਿ ਪ੍ਰਭ ਸਾਚਾ ਸੋਹਣਾ ਪਾਈਏ ਗੁਰ ਵਿਚਾਰ ਰਹਾਓ ਮਨਮੁਕੰਤ ਨਾ ਪਛਾਣੀ ਤਿਨ ਕੋ ਰਹਿਣ ਤਿਨ ਕਿਉਂ ਰਹਿਣ ਵਿਹਾਏ ਗਰਭ ਅਟੀਆਂ ਤ੍ਰਿਸਨਾ ਜਲੇ ਦੁੱਖ ਪਾਵਹਿ ਦੂਜੇ ਪਾਏ ਸਭ ਰਤੀਆਂ ਸਬਦ ਰਤੀਆਂ ਸੁਹਾਗਣੀ ਤਿਨ ਵਿੱਚੋਂ ਹੋਮੈ ਜਾਏ ਸਦਾ ਪਿਰ ਰਾਵੇ ਆਪਣਾ ਤਿਨਾ ਸੁਖੈ ਸੁਖ ਵਿਹਾਏ ਗਿਆਨ ਵਿਹੂਣੀ ਪਿਰ ਮੁਤੀਆਂ ਪਿਰ ਮਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੈ ਭੁੱਖ ਨਾ ਜਾਏ ਆਵੋ ਮਿਲੋ ਸਹੇਲੀਓ ਮੈਂ ਪਿਰ ਦੇਹੋ ਮਿਲਾਏ ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ ਸੇ ਸਹੀਆਂ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੇ ਆਪਣਾ ਤਨ ਮਨ ਆਗੈ ਦੇ ਕਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ ਨਾਨਕ ਸੋਭਾ ਬੰਤੀਆਂ ਸੁਹਾਗਣੀ ਅੰਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਪਿਰ ਰਾਵੇ ਆਪਣਾ ਹਾਂ ਕਹਿ ਦੁਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਿਲਾਏ ਸਭ ਉਪਾਏ ਆਪੇ ਵੇਖੇ ਕਿਸ ਨੇੜੇ ਕਿਸ ਦੂਰ ਜਿਨੀ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ ਮੰਦੇ ਮੁੰਦੇ ਤੂੰ ਚੱਲ ਗੁਰ ਕੇ ਪਾਏ ਅੰਦਿਨ ਰਾਵੇ ਪਿਰ ਆਪਣਾ ਸਹਿਜੇ ਸੱਚ ਸਮਾਏ ਰਹਾਉ ਸਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਸਿਗਾਰ ਹਰ ਵਰ ਪਾਇਨ ਕਰ ਆਪਣੇ ਗੁਰ ਕੈ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੇ ਭਗਤ ਭਰੇ ਭੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੇ ਜਿਸ ਸਭ ਸਹਿ ਦੇ ਆਧਾਰ
जे सब सह देह आधार पिर सलाहिन आपना तिन कह हां सद बलिहारी जाओ मंतन अर्पी सिर दे तिनके लागा पाई जिन्हें एक पछाणिया दूजा भाव चुकाए मनमुख गुरमुख नाम पछाणिए नानक सच समाए श्री राग महला तीजा हर जी सच्चा सच तू सब किश तेरे चीरे लख चौरासी तरस दे फिर फिरे बिन गुर भेट भेटे पीरे हर जी ओ बख्से बख्सले सदा हर जी ओ बख्से बख्सले सुख सदा शरीरे गुर प्रसादी सेव करी सच गहर गंभीर है मन मेरे नाम रते सुख होए गुरमति नाम सलाहिए दूजा अवर न कोई रहाओ धर्म राय नु हुकम है बै सच्चा धर्म विचार दूजे पाए दुष्ट आत्मा ओ तेरी सरकार अध्यात्मी हर गुणतास मन जप है एक मुरार तिनकी सेवा धर्म राय करे धन सवारण हार मन के बिकार मन तजे मन चुके मोह अभिमान आत्म राम पछाणिया सहजे नाम समान बिन सतगुर मुक्त न पाइए मन मुख फिरे दीवान शब्द न चिन्ह कथनी बदनी करे बिख्या माहे समान सब किछ आपे आप है दूजा वरना कोई ज्यों बुलाए त्यों बोलिए ज आप बुलाए सोए गुरमुख बाणी ब्रह्म है शब्द मिलावा हुए नानक नाम संभाल तू जित सेवे सुख हुए श्री राग महला तीजा जग होमे मैल दुख पाया मल लागी दूजे पाए मल होमे धोती किवे ना उतरे जिसो तीर्थ नाए बहुबिध कर्म कमा वधे दूणी मल लगी आए पढ़े मैल ना उतरे पूछो ज्ञानिया जाए मन मेरे गुर शरण आवे ता निर्मल होए मन मुख हर हर कर थके मैल न सकी धोए रहाओ मन मैले भगत न होवे नाम न पाया जाए मन मुख मैले मैले मुए जासन पत गवाए गुर प्रसादी मन वसै मल होमे जाए समाए ज्यों अंधेरा दीपक बालिए तेरों गुर ज्ञान अज्ञान तजाए हम किया हम करेंगे हम मूर्ख गवार करने वाला विसरिया दूजे पाए प्यार माया जेवड़ दुख ने सब भव थके संसार गुरमति सुख पाइए सच नाम और तार जिसनु मिले सो मिले हो तिस बलिहारे जाओ ए मन भगती रत्या सच बाणी निज थाओ मन रते जिहवा रती हर गुण सच्चे गाओ नानक नाम न विसरे सच्चे माहे समाओ श्री राग महला चौथा कर पहला मैं मन तन बिरु अतगला क्यों प्रीतम मिले कर आए जय देखा प्रभ अपना प्रभ देखे दुख जाए जाए पुछा तिन सजना प्रभ कित बिद मिले मिलाए मेरे सतगुरा मैं तुझ बिन अवरना कोई हम मूर्ख मुग्ध शरणागति कर कृपा मेले हर सोए रहाओ सतगुर दाता हर नाम का प्रभ आप मिलावे सोए सतगुर हर प्रभ बुझया गुर जेवड़ अवरना कोई हो गुर शरणाई टह पवा कर दया मेले प्रभ सोए मन हटकिने ना पाया कर उपाप थके सब कोई सह स्याण कर रहे मन कोरे रंग न होए कूड़ कपट के ने ना पायो जो बीजे खावे सोए सबना तेरी आस प्रभ सब जी तेरे तू रास प्रभ तुद्धो खाली को नहीं दर गुरमुखानू सुबास बिख भौजर डुब दे कड लै जन नानक की अरदास श्री राग महला चौथा नाम मिले मन त्रिपतिये बिन नामे त्रिग जीवास कोई गुरमुख सज्जन जे मिले मैं दसे प्रभ गुणतास हों तिस विटो चौखनिए मैं नाम करे परगास मेरे प्रीतमा हो जीवा नाम त्याए बिन नाम जीवन ना थिए मेरे सतगुर नाम दृढ़ाए रहाओ नाम मोलक रतन है पूरे सतगुर पास सतगुर सेवै लग्या कड रतन देवे प्रगास धन बड़ पागी बड़ पागिया जो आए मिले गुर पास जिना सतगुर पुरख ना भेटे उसे भागहीन बल वसकाल ओ फिर जोन पवाहिए विच विष्टा कर विकराल उन्हना पास दुआस ना भेटिए जिन अंतर क्रोध चंडाल सतगुर पुरख अमृत सरबड़ भागी नाभ आए उन जन्म जन्म की मैल उतरे निर्मल नाम दृढ़ाए जन नानक उत्तम पद पाया सतगुर की लिब लाए श्री राग महला चौथा गुण गावा गुण बिथरा गुण बोली मेरी माए गुरमुख सज्जन गुणकारियां मिल सज्जन हर गुण गाए हीरे हीर मिल बेदया रंग चलूले नाए मेरे गोविंदा गुण गावा त्रिपत मन होए अंतर प्यास हर नाम की गुर तुस मिलावे सोए रहाओ मन रंगो बड़ भागियो गुर तुठा करे पसाओ गुर नाम दृढ़ाए रंग स्यों हो सतगुर के बल जाओ बिन सतगुर हर नाम न लबई लग कुटी कर्म कमाओ बिन भागा सतगुर नाम मिले कर बैठिया निकट नित पास अंतर अज्ञान दुख परम है विच पड़दा दूर पई आस
बिन सतगुर भेटे कंचन ना थिए मनमुख लोह बूढ़ा बेड़ी पास सतगुर बोत हर नाम का कित बिद चढ़िया जाए सतगुर के भाणे जो चले विच बोहत बैठा आए धन धन वडभागी नानका जिना सतगुर लय मिलाए श्री राग महला चौथा हम पंथ दसाई नित कड़ी कोई प्रभ दसे तिन जाओ जिनी मेरा प्यारा राव्या तिन पीछे लाग फिराओ कर मिन्नत कर जोदड़ी मैं प्रभ मिलने का चाओ मेरे भाई जना कोई मोको हर प्रभ मेल मिलाए हम सतगुर बिटो बारिया जिन हर प्रभ दिया दिखाए रहाओ होए निमाणी टह पवा पूरे सतगुर पास निमाणिया गुरमान है गुर सतगुर करे सबास हो गुर सलाहे न रजू मैं मेले हर प्रभ पास सतगुर नू सब को लोचदा जेता जगत सब कोए बिन भागा दर्शन ना थिए भाग हीन बहरोए जो हर प्रभ पाणा सो थिया तुर लिखिया मेटे ना कोए आपे सतगुर आप हर आपे मेल मिलाए आपे दया कर मेल सी गुर सतगुर पीछे पाए सब जग जीवन जग आप है नानक जल जल है समाए श्री राग महला चौथा रस अमृत नाम रस अत पला कित बिद मिले रस खाए जाए पुछो सुहागणी तुसा क्यों कर मिलिया प्रभ आए ओ बेप्रवाह न बोलनी हो मलमल तोमा तिन पाए पाई रे मिल सज्जन हर गुण सार सज्जन सतगुर पुरख है दुख कड्डे हो मैं मार रहाओ गुरमुखिया सुहागणी तिन दया पई मन आए सतगुर वचन रतन है जो मने सो हर सिखाए से बड़ भागी बड़ जानिए जिन हर खादा गुर पाए एहो रस बण तिन सबत है भाग हीन नहीं खाए बिन सतगुर पल्ले ना पवे मनमुख रहे बिल लाए उस सतगुर आगे ना निभे उन्ना अंतर क्रोध बुलाए हर हर हर रस आप है आपे हर रस होए आप दया कर देवसी गुरमुख अमृत चोए सब मन तन हरिया होया नानक हर वस्या मन सोए श्री राग महला चौथा दिन चढ़े फिर आथ वै रैन सबाई जाए आप कटे नर नाम बुझै नित मूसा लाज टुकाए गुड़ मिठा माया पसरिया मनमुख लग माखी पचे पचाए पाई रे मैं मीत सखा प्रभ सोए पुत कलत मोह बिख है अंत बेली कोई ना होए रहाओ गुरमत हर लिप उबरे लिपत रहे सरनाए उन्नी चलन सदा निहालिया हर खर्च लिया पत पाए गुरमुख दरगह मनिए हर आप लय गल लाए गुरमुखानु पंथ प्रगटा दर ठाक न कोई पाए हर नाम सलाहिन नाम मन नाम रहन लिवलाए अंदन आनंद तुनि दर बज दे दर सच्चे सोभा पाए जिनी गुरमुख नाम सलाहिया तिना सब को कहे सवास तिनकी संगत दे प्रभ मैं जाचक की अरदास नानक भाग बड़े तिना गुरमुखा जिन अंतर नाम परगास श्री राग महला पंजमा कर पहला क्या तू रत्ता देख के पुत्र कलत्र सिगार रस भोगे खुशियां करह माणे रंग अपार बहुत करे फुरमाई सी वरते हुए अपार करता चित न आवई मनमुख अंध गवार मेरे मन सुखदाता हर सोए गुर प्रसादी पाई है करम प्राप्त हुए रहाओ कपड़ भोग लपटाया सोना रूपा खाक हैवर गैवर बहुरंग किए रथ अथाक किस ही चित न पावही बिसरिया सब साक सिरजन हार भुलाया बिन नामे न पाक लेंदा बद दुआए तू माया करे कत जिसनु तू पत्याईंदा सो सण तुझे अनित अहंकार करे अहंकारियां व्याप्या मन की मत तिन प्रभ आप भुलाया ना तिस जात ना पत सतगुर पुरख मिलाया इको सजन सोए हर जन का राखा एक है क्या मानस हो मैं रोए जो हर जन पावे सो करे दर फेर न पावे कोई नानक रता रंग हर सब जग में चानन होए श्री राग महला पंजमा मान बिलास बहुरंकणा दिष्ट पूल खुशियां छत्र तार बादशाहियां बिच सहसे परियां पाई रे सुख साध संग पाया लिखिया लेख तिन पुरख बधाते दुख सहसा मिट गया रहाओ जेते थान थनंतरा तेते पव आया तन पाती वड़ भूमिया मेरी मेरी कर परिया हुक्म चलाए निसंग होए वरते अफरिया सब को बसगत कर लेना बिन नामे खा कर लिया
ਕੋਟ ਤੇਤੀ ਸੇਵਕਾਂ ਸਿੱਧ ਸਾਧਕ ਦਰ ਖਰਿਆ ਗਰਮ ਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ ਸ੍ਰੀ ਰਾਗ ਮਹੱਲਾ ਪੰਜਵਾਂ ਭਲਕੇ ਉੱਠ ਪਪੋਲੀਐ ਬਿੜ ਬੂਜੈ ਮੁਗਦ ਅਜਾਣ ਸੋ ਪ੍ਰਭ ਚਿਤਨ ਆਇਓ ਛੂਟੈ ਗੀ ਬਿਵਾਣ ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ ਰਹਾਓ ਕੁਦਮ ਕਰੇ ਪਸ ਪੰਖੀਆਂ ਦਿਸੇ ਨਾਹੀ ਕਾਲ ਉੱਥੇ ਸਾਥ ਮਰੁੱਖ ਹੈ ਫਾਥਾ ਮਾਇਆ ਜਾਲ ਮੁਕਦੇ ਸਹੀ ਭਾਲੀ ਹੈ ਜੇ ਸੱਚਾ ਨਾਮ ਸਮਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸਕੀ ਚਿੰਤਾ ਨਾਹੀ ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸਰਣਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਕੜੀ ਮੁਹਤ ਕਾ ਪਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੇ ਨਾਹੀ ਗਵਾਰ ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਦੀ ਪਾਹੇ ਜੇ ਹੋਵੀ ਪੁਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀ ਨਹਿੰਡ ਡੂਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ ਪਹਿਲੇ ਪਹਿਰ ਕੰਧੇ ਗਿਆ ਦੂਜੇ ਪਰਸੋਇਆ ਤੀਜੇ ਚਾਖ ਚਖਾਇਆ ਚੌਥੇ ਭੋਰ ਪਿਆ ਕਦ ਹੀ ਚਿਤ ਨਾ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰਨ ਜਾਓ ਧੰਦਾ ਸਭ ਜਲਾਇ ਕੈ ਗੁਰਨਾਮ ਦੀ ਆਸ ਸੱਚ ਸੁਆਉ ਆਸਾ ਸਭੇ ਲਾਹੇ ਕੈ ਇੱਕਾ ਆਸ ਕਮਾਓ ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਉ ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੀ ਰਹਾਉ ਦੁੱਖ ਭੁੱਖ ਨਾ ਵਿਆਪਈ ਜੇ ਸੁਖਦਾਤਾ ਮਨ ਹੋਏ ਕਿਤ ਹੀ ਕੰਮ ਨਾ ਛਿਜੀਐ ਜਾਂ ਹਿਰਦੇ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੈ ਕੋਏ ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੇ ਧੋਏ ਸੇਵਾ ਮੰਗੇ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗਤ ਮਸਕਤੇ ਤੁੱਠੇ ਪਾਵਾਂ ਦੇਵ ਸਭ ਕੁਛ ਬਸਗਤ ਸਾਹਿਬ ਹੈ ਆਪੇ ਕਰਨ ਕਰੇਵ ਸਤਿਗੁਰ ਕੇ ਬਲ ਹਾਰਣੇ ਮਨਸਾ ਸਭ ਪੂਰੇਵ ਇੱਕੋ ਦਿਸੇ ਸੱਜਣੋ ਇੱਕੋ ਭਾਈ ਮੀਤ ਇੱਕ ਸਹਿ ਦੀ ਸਾਮਗਰੀ ਇੱਕ ਸਹਿ ਦੀ ਹੈ ਰੀਤ ਇੱਕ ਸਿਉ ਮਨ ਮਾਨਿਆ ਤਾਂ ਹੋਆ ਨਿਹਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਏਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਏਕਸ ਸਿਉ ਚਿਤ ਲਾਏ ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਰਹਾਉ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਰਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਉਧਾਰ ਬਾਂਹ ਪਕੜ ਗੁਰ ਕਾਢਿਆ ਸੂਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲਭਾ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਏ ਜੀੜੇ ਸਿਰ ਸਾਹਾਂ ਪਾਤ ਸਾਹੋ ਤਿਸ ਹੀ ਕੀ ਕਰ ਆਸ ਮਨ ਜਿਸ ਕਾ ਸਭ ਸਭੇ ਸਾਹੋ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹੋ ਮਨ ਮੇਰੇ ਸੁਖ ਸਹਿਜੇ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ ਆਠ ਪੈਰ ਪ੍ਰਭ ਧਿਆਏ ਕੇ ਤੂੰ ਗੁਣ ਗਿੰਦ ਗੁਣ ਗੋਇੰਦ ਨਿਤ ਗਾਓ ਰਹਾਉ ਤਿਸ ਕੀ ਸਰਣੀ ਪਰਜ ਮਨਾ ਜਿਸ ਜੇਵੜ ਅਵਰ ਨਾ ਕੋਏ ਜਿਸ ਸਿਮਰ ਸੁਖ ਹੋਏ ਘਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟੀਏ ਜਮ ਕੀ ਫਾਸ ਸੁਖਦਾਤਾ ਪੈ ਭੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਬਹੁਤੋ ਬਹੁਤ ਬਖਾਣੀਐ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਹਰਾ ਕੀਮਤ ਕਹਿ ਨਾ ਸਕਾਓ ਨਾਨਕ ਪ੍ਰਭ ਮਿਆ ਕਰ ਸੱਚ ਦੇਵੋ ਆਪਣਾ ਨਾਓ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ
पूरे गुर ते पाइए प्रगट सबनी लोए साध संगत के घर वसै एको सच्चा सोए मेरे मन हर नाम ते आए नाम सहाई सदा संग आगे लय छड़ाए रहाओ दुनिया किया वड्याईया कब न आवह काम माया का रंग सब फिका जातो बिन संधान जाके हृदय हर वसै सो पूरा प्रधान साधु की हो ऋण का अपना आप त्याग पाप स्याणप सगल छड गुरु की चरणी लाग तिसे प्राप्त रतन होए जिस मस्तक होवे भाग तिसे प्राप्त पाहियो जिस देवे प्रभ आप सतगुरु की सेवा सो करे जिस बिन से हमें ताप नानक गुरु भेटिया।

0: ਜਿਉ ਪਿੰਡ ਸਭ ਤਿਸਕਾ ਜੋ ਤਿਸ ਭਾਵੈ ਸੋ ਹੋਏ ਗੁਰ ਪੂਰੇ ਪੂਰਾ ਪਿਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾਂ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਇੱਕੋ ਨਾਮ ਤੇ ਆਏ ਸਰਬ ਸੁਖਾ ਸੁਖ ਉਪਜੈ ਦਰਗਹਿ ਪੈਦਾ ਜਾਇ ਰਹਾਉ ਜਨਮ ਮਰਨ ਕਾ ਭਉ ਗਿਆ ਭਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ ਥਨ ਥਨੰਤਰ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ ਤਿਰ ਸਰਨਾਈ ਛੁਟੀਐ ਕੀਤਾ ਲੋੜੈ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ
1: ਕਿਆ ਤੂੰ ਰੱਤਾ ਗ੍ਰਹਿਸਥ ਸਿਉ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੈ ਜਿਨ ਦੀਆ ਸੋ ਪ੍ਰਭ ਲੋੜ ਸਰਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੌਰਾਸੀ ਭਰਮਤਿਆਂ ਦੁਰਲਭ ਜਨਮ ਪਾਇਓ ਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜੇ ਆਇਓ ਏ ਸ੍ਰੀ ਰਾਗ ਮਹੱਲਾ ਪੰਜਵਾਂ ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂਰਾਲ ਮਨ ਬੈਰਾਗ ਪਇਆ ਦਰਸ਼ਨ ਦੇਖਣੇ ਕਾ ਚਾਉ ਧਨ ਸੋ ਤੇਰਾ ਥਾਨ ਰਹਾਉ ਜਿੱਚਰ ਵਸਿਆ ਕੰਤ ਕਰ ਜੀਉ ਜੀਉ ਸਭ ਕਹਾਤ ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪਈੜੇ ਸੋਹੋ ਸੇਵ ਤੂੰ ਸੋਹਰੜੇ ਸੁਖ ਵਸ ਗੁਰਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੈ ਦੁੱਖ ਸਵਨਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਛੇਵਾਂ ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਏ ਛੋੜ ਸਗਲ ਸਿਆਣਪਾਂ ਸਾਜ ਸ਼ਬਦ ਲਿਵਲਾਏ ਰਹਾਓ ਦੁੱਖ ਕਲੇਸ਼ ਨ ਭਉ ਵਿਆਪੈ ਗੁਰਮੰਤਰ ਹਿਰਦੈ ਹੋਏ ਕੂਟ ਜਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ ਦੇਗ ਦਰਸ਼ਨ ਮਨ ਸਾਧਾਰੇ ਪਾਪ ਸਗਲੇ ਜਾਹੇ ਹਉ ਤਿਨ ਕੇ ਬਲਿਹਾਰਨੈ ਜੇ ਗੁਰ ਕੀ ਪੈਰੀ ਪਾਏ ਸਾਧ ਸੰਗਤ ਮਨ ਵਸੈ ਸਾਚ ਹਰਕਾ ਨਾਉ ਸੇਵੜ ਭਾਗੀ ਨਾਨਕਾ ਜਿਨਾ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿੰਤੂ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਣ ਮੰਤਨ ਜਿਨਹੇ ਦੀਆ ਹਿਰਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਨੀ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸੇ ਸੋ ਸਗਲ ਤੂੰ ਹੈ ਪਸਰਿਆ ਪਾਸਾਰ ਕਹੁ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੋ ਕ੍ਰਿਤ ਸੋ ਕ੍ਰਿਤ ਮਦਹਿ ਸੰਸਾਰ ਸਗਲਾਣਾ ਦੁਹ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸਜਾਣਾ ਰਹਾਉ ਮਾਨ ਅਭਿਮਾਨ ਮਦੈ ਸੋ ਸੇਵਕ ਨਾਹੀ ਤਤ ਸਮਦਰਸ਼ੀ ਸੰਤੋ ਕੋਈ ਕੋਟ ਮੰਦਾਹੀ ਕਹਿਣ ਕਹਾਵਣ ਇਹ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਸ੍ਰੀ ਰਾਗ ਮਹੱਲਾ ਪੰਜਵਾਂ ਗਤ ਅਵਗਤ ਕਛ ਨਦਰ ਨ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਸਤਵਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਭੁੱਲੇ ਚੁੱਕੈ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਣ ਤੇਰਾ ਬਿਖਮ ਭਾਵਣ ਰਹਾਉ ਹਉ ਮਾਣ ਤਾਣ ਕਰੋ ਤੇਰਾ ਹਉ ਜਾਨੋ ਆਪਾ ਸਭ ਹੀ ਮਦੈ ਸਭ ਤੇ ਬਾਹਰ ਬੇ ਮੁਹਤਾਜ ਬਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ ਪਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਸੰਤ ਜਨਾ ਮਿਲ ਭਾਈਆ ਕੱਟੜਿਆ ਜਮਕਾਲ ਸੱਚਾ ਸਾਹਿਬ ਮਨ ਬੁੱਠਾ

0: ਬੁਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹਉ ਤਿਦ ਵਿਟੋਂ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰਨੇ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਖ ਸੁਜਾਨ ਤਿੰਨਾਂ ਪਿੱਛੇ ਛੁਟੀਏ ਜਿਨ ਅੰਦਰ ਨਾਮ ਨਿਦਾਨ ਗੁਰੂ ਜੀਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ ਆਏ ਸੇ ਪ੍ਰਵਾਨ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇਤੀ ਰਤਿਆਂ ਦਰਗਹਿ ਬੈਸਣ ਜਾਏ ਕਰਤੇ ਹੱਥ ਵੜਿਆਈਆਂ ਪੁਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਏ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਿਹਾ ਜਪ ਨਾਨਕ ਜੀਵੇ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਘਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਅਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੈ ਕਥਣ ਹਾਰ ਜਿਤੜੇ ਫਲ ਮਨ ਬਾਛੀਐ ਤਿਤੜੇ ਸਤਿਗੁਰੂ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਹ ਜੀਓ ਪਿੰਡ ਤੇ ਰਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਣੋ ਸੁਣ ਭਾਹੀਓ ਛੂਟਣ ਸਾਚੇ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਆਗੈ ਦਰਗੈ ਮੰਨੀਏ ਮਿਲੇ ਨਿਥਾਵੈ ਥਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੈ ਪਾਈਏ ਪੂਰਨ ਅਲਾਖ ਭੇਵ ਰਹਾਉ ਸਤਿਗੁਰ ਵਿਟੋਂ ਵਾਰਿਆ ਜਿਨ ਦਿੱਤਾ ਸੱਚ ਨਾਉ ਆਂਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੀਵੜ ਅਵਰ ਨ ਦਿਸਈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ ਜਿਨ ਕੋ ਪੂਰਬ ਲਿਖਿਆ ਸਹੀ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੇ ਨਾ ਆਵੈ ਜਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਭਾਵਣਾ ਜਿਉਂ ਜਿਉਂ ਜਾਪੇ ਵਾਏ ਜਿਸ ਨੂੰ ਵਾਏ ਸੁਣਾਈਏ ਸੋ ਕੇਵੜ ਕਿਤ ਥਾਏ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ ਬਾਬਾ ਅਲਹ ਆਗਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵ ਦਿਗਾਰ ਰਹਾਓ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੈ ਕੋਏ ਜੇ ਸੋ ਸਾਇਰ ਮੇਲੀਐ ਤਿਲ ਨਾ ਪੁਜਾਵੈ ਰੋਏ ਕਿਵੇਂ ਕਿਨੇ ਨਾ ਪਾਈਆ ਸਭ ਸੁਣ ਸੁਣ ਆਖੈ ਸੋਏ ਪੀਰ ਪੈਕਾਮਰ ਸਾਲਕ ਸਾਧਕ ਸੁਹਦੇ ਔਰ ਸ਼ਹੀਦ ਸੇਖ ਮਸਾਏ ਕਾਜੀ ਮੁੱਲਾ ਦਰ ਦਰਵੇਸ਼ ਰਸੀਦ ਬਰਗਤ ਤਿਨਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੈ ਪੁੱਛ ਨਾ ਢਾਹੇ ਪੁੱਛ ਨਾ ਦੇਵੇ ਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੈ ਭਾਵੈ ਤੈ ਦੇ ਥਾਵਾ ਨਾਮ ਨਾ ਜਾਣੀਆਂ ਹੈ ਨਾਵਾਂ ਕੇਵੜ ਨਾਓ ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ ਅੰਬੜ ਕੋਈ ਨਾ ਸਕੀ ਹੋ ਕਿਸ ਨੂੰ ਪੁੱਛਣ ਜਾਉ ਵਰਨ ਵਰਨ ਨਾ ਭਾਵਣੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵੜਿਆਈਆਂ ਜੈ ਭਾਵੈ ਤੈ ਦੇ ਹੁਕਮ ਸਮਾਰੇ ਆਪਣੇ ਚਸਾ ਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕਹਿ ਵਿਚਾਰ ਕੇਵੜ ਦਾਤਾ ਆਖੀਏ ਦੇ ਕਹਿ ਰਿਹਾ ਸਮਾਰ ਨਾਨਕ ਤੋਟ ਨ ਆਵੀ ਤੇਰੇ ਜੁਗ ਹੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰਹਿ ਸੀਗਾਰ ਗੰਤ ਗਣਾਵਣ ਆਈਆਂ ਸੂਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਏ ਖੋਟਾ ਪਾਜ ਖੁਆਰ ਹਰ ਜੀਉ ਇਉਂ ਪਿਰ ਰਾਵੈ ਨਾਰ ਤੁਧ ਭਾਵਣ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਓ ਗੁਰ ਸ਼ਬਦੀ ਸਿੰਗਾਰੀਆ ਤਨ ਮਨ ਪਿਰ ਕਹਿ ਪਾਸ ਦੁਇਕਰ ਜੋੜ ਖੜੀ ਤੱਕੈ ਸੱਚ ਕਹੇ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ ਪ੍ਰੇ ਕੀ ਚੇਰੀ ਕਾਢੀਐ ਲਾਲੀ ਮਨ ਨਾਓ ਸਾਚੀ ਪ੍ਰੀਤ ਨ ਟੁੱਟੀ ਸਾਚੇ ਮੇਲ ਮਿਲਾਓ ਸ਼ਬਦ ਰਤੀ ਮਨ ਬੇਦਿਆ ਹੋ ਸਦ ਬਲਿਹਾਰੇ ਜਾਓ ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹੇ ਸਮਾਏ ਪਿਰ ਰਸਾਲੂ ਨੌਤਨੋ ਸਾਚੋ ਮਰੇ ਨ ਜਾਏ ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ ਸਾਜ ਧੜੀ ਤਨ ਮਾਂਡੀਏ ਕਾਪੜ ਪ੍ਰੇਮ ਸੀਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸਾਵਦ ਵੇ ਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਿਰ ਪੁਰਖ ਨ ਜਾਣੀ ਸਾਚੇ ਗੁਰ ਕੈ ਹੀਤ ਪਿਆਰ ਨਿਸ ਅੰਧਿਆਰੀ ਸੂਤੀਏ ਕਿਉਂ ਪਿਰ ਬਿਨ ਰਹਿਣ ਬਿਹਾਏ ਅੰਕ ਜਲੋ ਤਨ ਜਾਲਿਓ ਮਨ ਧਨ ਜਲ ਬਲ ਜਾਏ ਜਾ ਤਨ ਕੰਤ ਨਰਾਵਿਆ ਤਾ ਬਿਰਥਾ ਜੋਬਨ ਜਾਏ ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਏ ਹਉ ਸੂਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਭੈਵਸੀ ਨਾਨਕ ਪ੍ਰੇਮ ਸਿਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਲ ਅਪਾਰ ਸਾਚੋ ਮਾਨ ਮਹੱਤ ਤੂੰ ਆਪੇ ਦੇਵਨ ਹਾਰ ਹਰ ਜਿਉ ਤੂੰ ਕਰਤਾ ਕਰਤਾਰ ਜਿਉ ਭਾਵੈ ਤਿਉ ਰਾਖ ਤੂੰ ਹਰ ਨਾਮ ਮਿਲੈ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਸੀਠ ਗੁਰ ਕੇ ਸ਼ਬਦ ਸਲਾਹਣਾ ਘਟ ਘਟ ਡੀਠ ਅਡੀਠ ਆਪੇ ਸਾਗਰ ਬੋਹਿਤਾ ਆਪੇ ਪਾਰ ਅਪਾਰ ਸਾਚੀ ਵਾਟ ਸਜਾਣ ਤੂੰ ਸ਼ਬਦ ਲਗਾਵਣ ਹਾਰ ਨੀ ਡਰਿਆ ਡਰ ਜਾਣੀਏ ਬਾਜ ਗੁਰੂ ਗੋਬਾਰ ਅਸਥਿਰ ਕਰਤਾ ਦੇਖੀਏ ਹੋਰ ਕੇਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੈ ਪਾਏ ਗੁਰ ਰਾਖੇ ਸੁਭਰੇ ਸਾਚੇ ਸਿਉਂ ਲਿਵ ਲਾਏ ਹਰ ਜੀਉ ਸ਼ਬਦ ਪਛਾਣੀਏ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨ ਲੱਗੀ ਸੱਚ ਘਰ ਜਿਸ ਉਹ ਤਾਕ ਨਦਰ ਕਰੇ ਸੱਚ ਪਾਈਏ ਬਿਨ ਨਾਵੇਂ ਕਿਆ ਸਾਖ ਜਿਨੀ ਸੱਚ ਪਛਾਣਿਐ ਸੇ ਸੁਖੀਏ ਜੁਗਚਾਰ ਹੋਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰਧਾਰ ਜਗ ਮੈਂ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ ਸੱਚ ਵੱਖਰ ਲਾਦੀਏ ਲਾਭ ਸਦਾ ਸੱਚ ਰਾਸ ਸਾਚੀ ਦਰਗੈ ਬੈਸਈ ਭਗਤ ਸੱਚੀ ਅਰਦਾਸ ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ ਉੱਚਾ ਉੱਚੋ ਆਖੀਏ ਕਹੋ ਨ ਦੇਖਿਆ ਜਾਏ ਜੈ ਦੇਖਾ ਤੈ ਏਕ ਤੂੰ ਸਤਿਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀਏ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰ ਖਾਰਾ ਅਸਗਾਹ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹੋ ਕੀਤੇ ਕਾਰਨ ਪਾਕੜੀ ਕਾਲ ਨ ਟਲੈ ਸਿਰਾਹ ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ ਰਹਾਉ ਸਭ ਜਗ ਬਾਂਧੋ ਕਾਲ ਕੋ ਬਿਨ ਗੁਰ ਕਾਲ ਅਫਾਰ ਸੱਚ ਰਤੇ ਸਿ ਉਭਰੇ ਦੁਬਦਾ ਛੋੜ ਵਿਕਾਰ ਹੋ ਤਿਨਕੇ ਬਲਿਹਾਰਨੇ ਦਰ ਸੱਚੇ ਸਚਿਆਰ ਸੀ ਚਾਨੇ ਜਿਉ ਪੰਖੀਆਂ ਜਾਲੀ ਬਦਿਕ ਹਾਥ ਗੁਰ ਰਾਖੇ ਸਿ ਉਭਰੇ ਹੋਰ ਫਾਥ ਹੈ ਚੋਗੈ ਸਾਥ ਬਿਨ ਨਾਵੇਂ ਚੁਣ ਸੁੱਟਿਆ ਹੈ ਕੋਈ ਨ ਸੰਗੀ ਸਾਥ ਸੱਚੋ ਸੱਚਾ ਆਖੀਏ ਸੱਚਾ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨ ਮੁਖ ਸੁੱਚੇ ਜਾਣੀਏ ਗੁਰਮੁਖ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਿਖ ਖਾਏ ਨਾਵੇਂ ਅੰਦਰ ਹਉ ਵਸਾਂ ਨਾਉ ਵਸੇ ਮਨ ਆਏ ਬਾਜ ਗੁਰੂ ਗੋਬਾਰ ਹੈ ਬਿਨ ਸ਼ਬਦੇ ਬੂਝ ਨਾ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵ ਲਾਏ ਤਿੱਥੇ ਕਾਲ ਨ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਣ ਤੂੰ ਆਪੇ ਮੇਲਣ ਹਾਰ ਗੁਰ ਸ਼ਬਦੀ ਸਾਹ ਲਾਹੀਏ ਅੰਤ ਨ ਪਾਰਾਵਾਰ ਤਿੱਥੇ ਕਾਲ ਨ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੇ ਸਭੈ ਉਪਜੈ ਹੁਕਮੇ ਕਾਰ ਕਮਾਹੇ ਹੁਕਮੇ ਕਾਲੇ ਵਸ ਹੈ ਹੁਕਮੇ ਸਾਚ ਸਮਾਹੇ ਨਾਨਕ ਜੋਤਿਸ ਭਾਵੈ ਸੋਥੀਏ ਇਨ੍ਹਾਂ ਜਨਤਾਂ ਵਸ ਕਿਛ ਨਾਹੇ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਹੈ ਜੀਵਾ ਜੂਠੀ ਹੋਏ ਮੁੱਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਅਬ ਸ਼ਬਦ ਨ ਮਾਂਜੀਐ ਸਾਚੇ ਤੇ ਸਚ ਹੋਏ ਮੁੰਦੇ ਗੁਣਹੀਣੀ ਸੁਖ ਕੇਹ ਪਿਰ ਰਲੀਆ ਰਸ ਮਾਨਸੀ ਸਾਚ ਸ਼ਬਦ ਸੁਖ ਨੇਹ ਰਹਾਉ ਪਿਰ ਪਰਦੇਸੀ ਜੇ ਥੀਏ ਧਨ ਵਾਂਡੀ ਚੂਰੇ ਜਿਉਂ ਜਲ ਥੋੜੇ ਮਾਛਲੀ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਏ ਜਾਂ ਆਪੇ ਨਦਰ ਕਰੇ ਪਿਰ ਸਾ ਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪਿਰ ਰਾਵੈ ਗੁਣ ਨਾਲ ਕਾਮਣ ਕਾਮ ਨਾ ਆਵੇ ਖੋਟੀ ਅਵਗਣ ਆਰ ਨਾ ਸੁਖ ਪਈਏ ਸੋਹਰੇ ਝੂਠ ਜਲੀ ਵੇਕਾਰ ਆਵਣ ਵੰਜਣ ਡਾਕੜੋ ਛੋਡੀ ਕੰਤ ਵਿਸਾਰ ਪਿਰਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ ਪਿਰ ਕੈ ਕਾਮ ਨਾ ਆਵੇ ਬੋਲੇ ਫਾਦਲ ਬਾਦ ਦਰ ਕਰ ਢੋਈ ਨਾ ਲਹਿ ਛੁੱਟੀ ਦੂਜੇ ਸਾਧ ਪੰਡਿਤ ਵਾਚੈ ਪੋਥੀਆਂ ਨਾ ਬੁੱਝੈ ਵਿਚਾਰ ਅਨਕੋ ਮਤੀ ਦੇ ਚੱਲੇ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ ਕੇਤੇ ਪੰਡਿਤ ਜੋਦਗੀ ਵੇਦਾਂ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨ ਛੁੱਟ ਸੀ ਕਹਿ ਸੁਣ ਆਖ ਵਖਾਣ ਸਭ ਗੁਣ ਬੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਏ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੈ ਤਿਹਾ ਲੁਣੈ ਬਿਨ ਗੁਣ ਜਨਮ ਬੇਣਾਸ ਮੁੱਦੈ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਏ ਗੁਰਮਤਿ ਪੂਰਾ ਸੋਏ ਰਹਾਉ ਵਿਣ ਰਾਸੀ ਵਾਹ ਪਾਰੀਆਂ ਤੱਕੇ ਕੁੰਡਾਂ ਚਾਰ ਮੂਲ ਨ ਬੁੱਝੈ ਆਪਣਾ ਵਸਤਰ ਹੀ ਕਰਵਾਰ ਵਿਣ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੂੜ ਯਾਰ ਲਾਹ ਐਨਿਸ ਨੌਤਨਾ ਪਰਖੇ ਰਤਨ ਵਿਚਾਰ ਵਸਤ ਲਹੇ ਕਰ ਆਪਣੇ ਚੱਲੇ ਕਾਰਜ ਸਾਰ ਵਣਜਾ ਰਿਆ ਸਿਉਂ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਏ ਜੇ ਮੇਲੇ ਮੇਲਣਹਾਰ ਮਿਲਿਆ ਹੋਏ ਨ ਵਿਛੜੈ ਜਿਸ ਅੰਤਰ ਜੋਤ ਅਪਾਰ ਸੱਚੇ ਆਸਣ ਸੱਚ ਰਹੇ ਸੱਚੇ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰ ਮੈਂ ਮੈਲ ਸੁਥਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਤ੍ਰਿਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੇ ਨਾਇ ਸਾ ਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਏ ਸੋ ਪਿਰ ਰਾਵੈ ਰੰਗ ਸੱਚ ਸੁਹਾਗਣ ਸਾਪਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾਂ ਥਲ ਚੜ ਡੁਗਰ ਜਾਓ ਬਨ ਮੈਂ ਭੂਲੀ ਜੇ ਫਿਰਾਂ ਬਿਨ ਗੁਰ ਬੂਜ ਨਾ ਪਾਓ ਨਾਵੋ ਭੂਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਪੁੱਛੋ ਜਾਓ ਪੁੱਛੋ ਜਾਏ ਪਧਾਊਆਂ ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਦਰ ਘਰ ਠਾਕ ਨਾ ਹੋਏ ਨਾਨਕ ਏਕੋ ਰਵ ਰਿਹਾ ਦੂਜਾ ਅਵਰ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸੱਚ ਮਨ ਵਸੈ ਸੋ ਜਾਣੇ ਅਬ ਪੀਰ ਸਹਿਜੇ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਇ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨੈ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਾਟ ਪਟਨਗੜ ਕੋਠੜੀ ਸੱਚ ਸੌਦਾ ਵਾਪਾਰ ਗਿਆਨ ਅੰਜਨ ਪੈ ਪੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਲਏ ਮਿਲਾਏ ਕਸ ਕਸਵੱਟੀ ਲਾਈਏ ਪਰਖੈ ਹਿਤ ਚਿਤ ਲਾਏ ਖੋਟੇ ਠੌਰ ਨਾ ਪਾਏ ਨੀ ਖਰੇ ਖਜਾਨੇ ਪਾਏ ਆਸਾ ਅੰਦੇਸਾ ਦੂਰ ਕਰ ਇਉ ਮਲ ਜਾਏ ਸਮਾਏ ਸੁਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ ਸੁਖੈ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ ਸੁਖ ਦੁੱਖ ਸਮ ਕਰ ਜਾਣੀਏ ਸ਼ਬਦ ਭੇਦ ਸੁਖ ਹੋਏ ਵੇਦ ਪੁਕਾਰੇ ਵਾਚੀਏ ਬਾਣੀ ਬ੍ਰਹਮ ਬਿਆਸ ਮੁਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਿਣ ਗਏ ਹੋ ਸਦ ਬਲਿਹਾਰੇ ਜਾਸ ਚੌ ਯੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਹੁਣਿਆ ਮੋਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ ਆਪ ਪਛਾਣੀ ਘਰ ਵਸੈ ਹਉਮੈ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਦੁਖ ਘਣੋ ਦੁਹਾਗਣੇ ਕਿਉਂ ਥਿਰ ਰਹੇ ਸੁਹਾਗ ਭਾਈ ਰੇ ਅਵਰ ਨਹੀਂ ਮੈਂ ਥਾਉ ਮੈਂ ਧਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਉ ਰਹਾਉ ਗੁਰਮਤ ਪਤ ਸਾਹਿਬ ਆਸ ਤਿਸ ਤਿਸ ਕੈ ਸੰਗ ਮਿਲਾਓ ਤਿਸ ਬਿਨ ਘੜੀ ਨਾ ਜੀਵੋ ਬਿਨ ਨਾ ਵੈ ਮਰ ਜਾਓ ਮੈਂ ਅੰਦਲੇ ਨਾਮ ਨਾ ਵੀਸਰੈ ਟੇਕ ਟਿਕੀ ਕਰ ਜਾਓ ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾਹੀ ਠਾਓ ਬਿਨ ਸਤਿਗੁਰ ਨਾਓ ਨਾ ਪਾਈਏ ਬਿਨ ਨਾਵੇਂ ਕਿਆ ਸੁਆਓ ਆਏ ਗਿਆ ਪਛਤਾਵਣਾ ਜਿਉਂ ਸੁਣੇ ਕਰ ਕਾਓ ਬਿਨ ਨਾਵੇਂ ਦੁੱਖ ਦੇਹਰੀ ਜਿਉਂ ਕੱਲਰ ਕੀ ਭੀਤ ਤਬ ਲਗ ਮਹਿਲ ਨਾ ਪਾਈਏ ਜਬ ਲਗ ਸਾਚ ਨਚੀਤ ਸ਼ਬਦ ਰਪੈ ਕਰ ਪਾਈਏ ਨਿਰਬਾਣੀ ਪਦਨੀਤ ਹਉ ਗੁਰ ਪੁੱਛੋ ਆਪਣੇ ਗੁਰ ਪੁੱਛ ਕਾਰ ਕਮਾਓ ਸ਼ਬਦ ਸਲਾਹੀ ਮਨ ਵਸੈ ਹਉਮੈ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਿਣ ਸਦਾ ਨਾਮ ਸਲਾਹਿਣ ਸਦ ਸਦਾ ਹਰ ਰਾਖੇ ਉਰਧਾਰ ਸੋ ਕਿਉਂ ਮਨੋ ਵਿਸਾਰੀਏ ਸਭ ਜੀਆਂ ਕਾ ਆਧਾਰ ਸ਼ਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸ਼ਬਦ ਹੀ ਤੇ ਪਾਈਏ ਹਰ ਨਾਮੇ ਲੱਗੇ ਪਿਆਰ ਬਿਨ ਸ਼ਬਦੇ ਜਗ ਭੂਲਾ ਫਿਰੇ ਮਰ ਜਨਮੇ ਵਾਰੋ ਵਾਰ ਸਭ ਸਾ ਲਾਹੇ ਆਪ ਕੋ ਵੱਡੋ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਏ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਏ ਹਉਮੈ ਕਰੇ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸੀਗਾਰੀਏ ਜੁਬਨ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸੀਗਾਰ ਦੁਖ ਘਣੋ ਦੁਹਾਗਣੀ ਨਾ ਕਰ ਸੇਜ ਪਧਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਏ ਸ਼ਬਦ ਮਿਲੇ ਰੰਗ ਹੋਏ ਰਹਾਓ ਗੁਰ ਸੇਵਾ ਸੁਖ ਪਾਈਏ ਹਰ ਵਰ ਸਹਿਜ ਸੀਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿੰਝਾਣੀਏ ਗੁਰ ਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮੰਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਾਰ ਘਰ ਸੁਹਾਗਣੀ ਨਿਰਮਲ ਸਾਚੇ ਨਾਏ ਮਨ ਮੈਂ ਮਨੁਆ ਜੇ ਮਰੇ ਤਾਂ ਪਿਰ ਰਾਵੈ ਨਾਰ ਇਕਤ ਤਾਗੈ ਰਲ ਮਿਲੇ ਗੱਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਖਿਨਮੈ ਉਪਜੇ ਖਿਨ ਖਪੈ ਖਿਨ ਆਵੈ ਖਿਨ ਜਾਏ ਸ਼ਬਦ ਪਛਾਣੇ ਰਵ ਰਹੇ ਨਾ ਤਿਸ ਕਾਲ ਸੰਤਾਏ ਸਾਹਿਬ ਤੁਲ ਨਾ ਤੋਲੀਏ ਕਥਨ ਨਾ ਪਾਇਆ ਜਾਏ ਵਾਹ ਪਾਰੀ ਬਣ ਜਾ ਰਿਹਾ ਆਏ ਵਜੋ ਲਿਖਾਏ ਕਾਰ ਕਮਾਵੇ ਸੱਚ ਕੀ ਲਾਹਾ ਮਿਲ ਰਜਾਏ ਪੂੰਜੀ ਸਾਚੀ ਗੁਰ ਮਿਲੇ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋਲ ਤੋਲ ਆਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣ ਨਾ ਛੁਟੀਏ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੇ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀਜੇ ਗੁਰੂ ਆਪਣੇ ਪਾਈਏ ਸਰਬ ਪਿਆਰ ਮੁਕਤ ਪਦਾਰਥ ਪਾਈਏ ਅਵਗਣ ਮਿਟਣ ਹਾਰ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੈ ਨਾਰਦੇ ਵੇਦ ਵਿਆਸੇ ਕੋਈ ਰਹਾਓ ਗਿਆਨ ਧਿਆਨ ਤੁਨ ਜਾਣੀਆ ਕਥ ਕਹਾਵੈ ਸੋਏ ਸਫਲੇ ਬਿਰਖ ਹਰੇ ਆਵਲਾ ਸ਼ਾਵ ਕਨੇਰੀ ਹੋਏ ਲਾਲ ਜਵੇਹਰ ਮਾਣਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ ਸੱਚ ਵੱਖਰ ਸਾਂਚੀਏ ਪੂਰੇ ਕਰਮ ਅਪਾਰ ਸੁਥ ਸੁਖ ਦਾਤਾ ਮੇਟਣੋ ਸਤਿਗੁਰ ਅਸੁਰ ਸੰਘਾਰ ਭਵਜਲ ਵਿਖਮ ਡਰਾਵਣੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਮੰਜ ਮਲਾਰ ਸਤਿਗੁਰ ਭੈ ਕਾ ਬੋਹਿਥਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁੱਖ ਲੱਗੇ ਸੁਖ ਜਾਏ ਜੀਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਏ ਘੱਟ ਬਿਨ ਸੇ ਦੁੱਖ ਅਗਲੋ ਜਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ ਬਿਨ ਨਾਵੇਂ ਧਨਬਾਦ ਹੈ ਭੂਲੋ ਮਾਰਗ ਆਥ ਸਾਚੋ ਸਾਹਿਬ ਸੇਵੀਏ ਗੁਰਮੁਖ ਕਥੋ ਕਾਥ ਆਵੇ ਜੈ ਭਵਾਈਏ ਪਾਇਆ ਕਿਰਤ ਕਮਾਏ ਪੁਰਬ ਲਿਖਿਆ ਕਿਉਂ ਮੇਟੀਏ ਲਿਖਿਆ ਲੇਖ ਰਜਾਏ ਬਿਨ ਹਰ ਨਾਮ ਨ ਛੁਟੀਏ ਗੁਰਮਤਿ ਮਿਲੇ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸਕਾ ਜੀਉ ਪ੍ਰਾਣ ਹਉਮੈ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਏ ਪਾਈਏ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇਹੇ ਲਹਿਰੀ ਨਾਲ ਪਛਾੜੀਏ ਭੀ ਬਿਗਸੇ ਅਸਨੇ ਜਲ ਮੈਂ ਜੀ ਉਪਾਇ ਕੇ ਬਿਨ ਜਲ ਮਰਨ ਤਿਨੇਹ ਮਨ ਰੇ ਕਿਉਂ ਛੂਟੋ ਬਿਨ ਪਿਆਰ ਗੁਰਮੁਖ ਅੰਤਰ ਰਵ ਰਿਹਾ ਬਖਸ਼ੇ ਭਗਤ ਭੰਡਾਰ ਰਹਾਉ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਮਛਲੀ ਨੀਰ ਜਿਉਂ ਅਧਿਕੋ, ਤਿਉਂ ਸੁਖ ਘਣੋ ਮਨ ਤਨ ਸ਼ਾਂਤ ਸਰੀਰ, ਬਿਨ ਜਲ ਘੜੀ ਨ ਜੀਵੀ ਪ੍ਰਭ ਜਾਣੇ ਅਬ ਪੀਰ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਚਾਤਰਕ ਮੇਹ ਸਰ ਪਰ ਥਲ ਹਰਿਆਵਲੇ, ਇੱਕ ਬੂੰਦ ਨ ਪਵੀ ਕੇ ਕਰ ਮਿਲੇ ਸੋ ਪਾਈਏ ਕਿਰਤ ਪਿਆ ਸਿਰ ਦੇਹ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ ਆਵਟਣ ਆਪ ਖਪੈ, ਦੁੱਧ ਕੋ ਖਪਣ ਨ ਦੇ ਆਪ ਮੇਲ ਵਿਛੰਨਿਆ ਸੱਚ ਵਡਿਆਈ ਦੇ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਚੱਕਵੀ ਸੂਰ ਖਿਨ ਪਲ ਨੀਂਦ ਨ ਸੋਵੀ, ਜਾਣੇ ਦੂਰ ਹਜੂਰ ਮਨਮੁਖ ਸੋਜੀ ਨਾ ਪਵੈ, ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ, ਸੋ ਹੋਏ ਤਾਂ ਕਿ ਕੀਮਤ ਨਾ ਪਵੈ, ਜੇ ਲੋਚੇ ਸਭ ਕੋਏ ਗੁਰਮਤ ਨਾਮ ਨਾ ਪਾਈਏ, ਸੱਚ ਮਿਲਾਵਾ ਸੋਏ ਸੱਚਾ ਨਿਹੋ ਨ ਟੁੱਟਈ, ਜਾਂ ਸਤਿਗੁਰੂ ਭੇਟੇ ਸੋਏ ਗਿਆਨ ਪਦਾਰਥ ਪਾਇਆ, ਗਿਆਨ ਪਦਾਰਥ ਪਾਇਆ ਤ੍ਰਿਭਵਨ ਸੋਜੀ ਹੋਏ, ਨਿਰਮਲ ਨਾਮ ਨ ਵਿਸਰੇ ਜੀਵ ਗੁਣ ਕਾ ਗਾਹਕ ਹੋਏ, ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ, ਘੜੀ ਕੇ ਮੋਹਿਤ ਕੇ ਚੱਲਣਾ ਖੇਲਣ ਅੱਜ ਕੇ ਕੱਲ, ਜਿਸ ਤੋਂ ਮਿਲੇ ਸੋ ਮਿਲੇ ਜਾਏ, ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜੇ, ਹਉਮੈ ਮਹਿਲ ਨ ਜਾਏ, ਸੋਹੰ ਆਪ ਪਛਾਣੀਏ ਸ਼ਬਦ ਭੇਦ ਪਤਿਆਏ, ਗੁਰਮੁਖ ਆਪ ਪਛਾਣੀਏ ਅਵਰ ਕੇ ਕਰੇ ਕਰਾਏ, ਮਿਲਿਆ ਕਾ ਕਿਆ ਮੇਲੀਏ ਸ਼ਬਦ ਮਿਲੇ ਪਤੀ ਆਏ, ਮਨਮੁਖ ਸੋਜੀ ਨਾ ਵਬੈ ਵਿਛੜ ਚੋਟਾਂ ਖਾਏ, ਨਾਨਕ ਦਰ ਕਰ ਏਕ ਹੈ ਵਰਨ ਦੂਜੀ ਜਾਏ, ਸ੍ਰੀ ਰਾਗ ਮਹੱਲਾ ਪਹਿਲਾ, ਮਨਮੁਖ ਭੁੱਲੇ ਭੁਲਾਈਏ ਭੁੱਲੀ ਠੌਰ ਨਾ ਕਾਏ, ਗੁਰਬਿਨ ਕੋ ਨਾ ਦਿਖਾਵੀ ਅੰਧੀ ਆਵੈ ਜਾਏ, ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ, ਬਾਬਾ ਮਾਇਆ ਭਰਮ ਭੁਲਾਏ, ਭਰਮ ਭੁੱਲੀ ਡੁਹਾਗਣੀ ਨਾ ਪਿਰ ਅੰਕ ਸਮਾਏ, ਰਹਾਓ ਭੁੱਲੀ ਫਿਰੇ ਦਸੰਤਰੀ ਭੁੱਲੀ ਗ੍ਰਹਿ ਤਜ ਜਾਏ, ਭੁੱਲੀ ਡੂੰਗਰ ਥਲ ਚੜੇ ਭਰਮ ਮਨ ਡੋਹ ਲਾਏ, ਧੁਰੋ ਵਿਛੁੰਨੀ ਕਿਉਂ ਮਿਲੇ ਗਰਮ ਮੁੱਠੀ ਬਿਲ ਲਾਏ, ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ, ਸਾਚੀ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ,
1: ਅੱਖਰ ਪੜ ਪੜ ਭੁੱਲੀਏ ਭੇਖੀ ਪਉ ਅਭਿਮਾਨ, ਤੀਰਥ ਨਾਤਾ ਕਿਆ ਕਰੇ ਮਨ ਮੈਂ ਮਹਿਲ ਗੁਮਾਨ, ਗੁਰਬਿਨ ਕਿਨੇ ਸਮਝਾਈਐ ਮਹਾਰਾਜਾ ਸੁਲਤਾਨ, ਪ੍ਰੇਮ ਪਦਾਰਥ ਪਾਈਐ ਗੁਰਮਤਿ ਤਤ ਵਿਚਾਰ, ਸਾਧਨ ਆਪ ਗੁਆਇਆ ਗੁਰ ਕੈ ਸ਼ਬਦ ਸਿੰਗਾਰ, ਕਰ ਹੀ ਸੋ ਪਿਰ ਪਾਇਆ ਗੁਰ ਕੈ ਹੇਤ ਪਾਰ, ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ, ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ, ਨਾ ਪਦਾਰਥ ਪਾਇਆ ਲਾਭ ਸਦਾ ਮਨ ਹੋਏ, ਕਰ ਮਿਲੇ ਤਾਂ ਪਾਈਐ ਆਪ ਨਾ ਲਿਆ ਜਾਏ, ਗੁਰ ਕੀ ਚਰਨੀ ਲਾਗ ਰਹੋ ਵਿੱਚੋਂ ਆਪ ਗੁਆਏ, ਸੱਚੇ ਸੇਤੀ ਰਤਿਆਂ ਸੱਚੋ ਪੱਲੇ ਪਾਏ, ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਗੁਰਮਤਿ ਮਨ ਸਮਝਾਇਆ ਲਾਗਾ ਤਸੇ ਪਿਆਰ।

ਬਿਨ ਨਾਮ ਬਹੂਣਾ ਮਨ ਹੀਨਾ ਜਲ ਬਿਨ ਮਸਲੀ ਜੋਮਰ ਮੇਰੇ ਪਿਆਰੇ ਹੇ ਪ੍ਰਾਣ ਧਾਰੇ ਹੇ ਗੁਣ ਸਾਸ ਸਾਧ ਸੰਗ ਤੋਂ ਮਿਲ ਗਾਵੇ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੈ ਸੰਤ ਤੇਰੇ ਬਚਨ ਅਨੂਪ ਪਾਰ ਸੰਤਨ ਆਧਾਰ ਬਾਣੀ ਵਿਚਾਰੀਏ ਜੀਓ ਸਿਮਰਤ ਸਾਸ ਗਰਾਸ ਪੂਰਨ ਵਿਸਵਾਸ ਕਿਉਂ ਮਨੋ ਵਿਸਾਰੀਏ ਜੀਓ ਕਿਉਂ ਮਨੋ ਵਿਸਾਰੀਏ ਨਿਮਖਣ ਟਾਰੀਏ ਹੇ ਗੁਣਵੰਤ ਪ੍ਰਾਣ ਆਧਾਰੇ ਮਨ ਵਾਸਤ ਫਲ ਫਲ ਏਤ ਹੈ ਸਵਾਮੀ ਜੀ ਕੀ ਵਿਰਥਾ ਸਾਰੇ ਨਾਥ ਕੇ ਨਾਥੇ ਸਰਬ ਕੈ ਸਾਥੇ ਜਪ ਜੂਏ ਜਨਮ ਨਾ ਹਾਰੀਏ ਨਾਨਕੀ ਬੇਨਤੀਆਂ ਪ੍ਰਭ ਪੈ ਕਿਰਪਾ ਕਰ ਭਉਜਲ ਉਤਾਰੀਏ ਲੱਖਣਾ ਧੂੜੀ ਮੰਜਨ ਸਾਧ ਕੈ ਸਾਹੀ ਥੀਏ ਕਿਰਪਾਲ ਲੱਥੇ ਹੰਬੇ ਥੋਖੜੇ ਨਾਨਕ ਹਰ ਤਨ ਮਾਲ ਸੰਤ ਸੁੰਦਰ ਸਵਾਮੀ ਤਾਮ ਭਗਤਾਂ ਵਿਸਵਾਸ ਆਸਾ ਲਗਦ ਜੀਵਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭੂ ਨਾਮ ਹਰ ਅੰਮ੍ਰਿਤ ਪੀਵਤੈ ਜੀਓ ਅੰਮ੍ਰਿਤ ਹਰ ਪੀਵਤੈ ਸਦਾ ਥਰ ਜੀਵਤੈ ਵਿਖੇ ਫਨ ਫਿੱਕਾ ਜਾਣਿਆ ਪੈ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗ ਮਾਨਿਆ ਸਰਬਸੋ ਸੁਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੈ ਇੱਕ ਤਿਲ ਨਹੀਂ ਵਿਸਰੇ ਪ੍ਰਾਣ ਉਧਾਰਾ ਜਪ ਜਪ ਨਾਨਕ ਜੀਵਤੈ ਰੱਖਣਾ ਜੋ ਤੋ ਕੀਨੈ ਆਪਣਾ ਹੈ ਤਿੰਨਾ ਕੋ ਮਿਲ ਹੋਏ ਆਪੇ ਹੀ ਆਪ ਮੋਹੋ ਜਸ ਨਾਨਕ ਆਪ ਸੁਣਿਆ ਹੈ ਸੰਤ ਪ੍ਰੇਮ ਠਗੋਰੀ ਪਾਹਿ ਰਜਾਹਿ ਗੋਬਿੰਦ ਮਨ ਸੁਹਿਆ ਜੀਓ ਸੰਤਨ ਕੇ ਪ੍ਰਸਾਦ ਅਗਾਧ ਕੰਠ ਲਗ ਸੁਹਿਆ ਜੀਓ ਹਰ ਕੰਠ ਲਗ ਸੁਹਿਆ ਦੁਖ ਸਭ ਜੁਹਿਆ ਭਗਤ ਲਖਣ ਘਰ ਵਸ ਪਏ ਮਨ ਸਰਬ ਸੁਖ ਬੁੱਠੇ ਗੋਬਿੰਦ ਉੱਠੇ ਜਨਮ ਮਰਨਾ ਸਭ ਮਿਟ ਗਏ ਸਖੀ ਮਗਲੋਂ ਗਾਹਿਆ ਇਸ ਪੂਜਾਇਆ ਬਹੁਣ ਮਾਇਆ ਹੋਇਆ ਕਰ ਗਏ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਦੱਖਣਾ ਸਾਹੀ ਨਾਮ ਅਮੋਲ ਕੀ ਮਨਾ ਕੋਈ ਜਾਣਦਾ ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣਦੋ ਸੰਤ ਕਹਿਤੇ ਪਵਿੱਤ ਸੁਣਤੇ ਸਭ ਧਨ ਲਿਖਤੀ ਕੁਲ ਉਤਾਰਿਆ ਜੀ ਹੋ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀ ਹੋ ਬ੍ਰਹਮ ਪਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਧਾਰੀ ਕਰ ਗੈ ਲੀਨੈ ਹਰ ਜਸੋ ਦੀਨੈ ਜੋ ਨਾ ਧਾਵੇ ਨਹਿ ਮਾਰੀ ਸਤਿਗੁਰ ਦਿਆਲ ਕਿਰਪਾਲ ਭੇਟ ਰਹੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜੈ ਅਕਥ ਸਵਾਮੀ ਸਦਕੇ ਜੈ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਬੰਜਾਰਾ ਇੱਕ ਓਮਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਨ ਸਰਿਆ ਸਭ ਕੋਏ ਜੀਓ ਹਰ ਜੀ ਸਵੇ ਫਿਰ ਪਾਲਦਾ ਘਟ ਘਰ ਮਈਆ ਸੋਏ ਸੋ ਹਰ ਸਦਾ ਧਿਆਈ ਹੈ ਤਿਸ ਬਿਨ ਅਵਰ ਨ ਕੋਏ ਜੋ ਮੋਹਿਆ ਮੋਹਿਆ ਚਿਤ ਲਾਇਨ ਦੇ ਸੇ ਛੱਡ ਚੱਲੇ ਦਖਰੋਹੇ ਜਨ ਨਾਨਕ ਨਾਮ ਧਿਆਇਆ ਹਰ ਅੰਤ ਸੁਖਾਈ ਹੋਏ ਮੈਂ ਹਰ ਬਿਨ ਹੈ ਅਵਰ ਨ ਕੋਏ ਹਰ ਗੁਰ ਸਰਨਾਈ ਪਾਈ ਹੈ ਬੰਜਾਰਿਆ ਮਿੱਤਰਾ ਵਡਭਾਗ ਪੁਰਾਵਤ ਹੋਏ ਰਹਾ ਸੰਤ ਜਨਾ ਬਿਨ ਪਛਿਆ ਮਿਲ ਕੇ ਨ ਪਾਇਆ ਨਾ ਬਿਨ ਹੋਮੇ ਕਰਮ ਕਮਾਮ ਦੇ ਜਾਂ ਵਿਸੁਆ ਪੁੱਤਨਿਆ ਪਿਤਾ ਜਾਤ ਤੈ ਹੋਈ ਹੈ ਗੁਰ ਤੂਠਾ ਕਰੇ ਵਸਾਹ ਵਡਭਾਗੀ ਗੁਰ ਪਾਇਆ ਹਰ ਅਹਿਨਸ ਲੱਗਾ ਭਾਉ ਜਨ ਨਾਨਕ ਬ੍ਰਹਮ ਵਿਛਾਣਿਆ ਹਰ ਕੀਰਤ ਕਰਮ ਕਮਾਹ ਮਨ ਹਰ ਹਰ ਲਾਗਾ ਚਾਹ ਗੁਰ ਪੂਰੇ ਨਾਮ ਦੁੜਾਇਆ ਹਰ ਮਿਲਿਆ ਹਰ ਪਵ ਨਾਮ ਰਹਾ ਜਬ ਲਗ ਜੋ ਮਨ ਸਾਸ ਹੈ ਤਬ ਲਗ ਨਾਮ ਧਿਆਹੇ ਚਲਦਿਆਂ ਨਾਲ ਹਰ ਚਲ ਸੀ ਹਰ ਅੰਤੇ ਲੈ ਛੁੜਾਏ ਹੋਂਬ ਲਿਹਾਰੀ ਤਨ ਕੌ ਹਰ ਜਨ ਹਰ ਮਨ ਬੁੱਠਾ ਆਹੇ ਜਿਨੀ ਹਰ ਹਰ ਨਾਮ ਨਚੇਤਿਓ ਸੇ ਅੰਤ ਗਏ ਪਛਤਾਏ ਤੁਹਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸ਼ਬਦ ਹੀ ਪਾਰ ਲੰਘਾਏ ਰਹਾ
ਹਰਿ ਆਪੇ ਆਪ ਪਾਇਨ ਦਾਂ ਹਰ ਆਪੇ ਦੇ ਲੇਹੇ ਹਰ ਆਪੇ ਪਰਮ ਭੁਲਾਇਨ ਦਾਂ ਹਰ ਆਪੇ ਹੀ ਮਤ ਦੇ ਗੁਰਮੁਖਾਂ ਮਨ ਪ੍ਰਗਾਸ ਹੈ ਸੇ ਬਿਰਲਹਿ ਕੀ ਕੇ ਹੋਂ ਬਲਿਹਾਰੀ ਤਨ ਕਉ ਜਨ ਹਰ ਪਾਇਆ ਗੁਰਮਤਿ ਜਨ ਨਾਨਕ ਕੰਮ ਪ੍ਰਗਾਸੀ ਹੋ ਮਨ ਹਰ ਹਰ ਬਿਫੜਾਹੇ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਹੀ ਭਜ ਪਹੁ ਜਿੰਦ ਹੂੰ ਸਭ ਕਿਲ ਵਿਖ ਦੁੱਖ ਪਰ ਹਰੇ ਰਹਾ ਘਟ ਘਰ ਮਹੀਆ ਮਨ ਵਸੇ ਹੈ ਕਿਉਂ ਪਾਈਏ ਕਿਤ ਪਾਤ ਹੀ ਗੁਰ ਪੂਰਾ ਸਤਿਗੁਰ ਭੇਟੀਏ ਹਰ ਆਏ ਵਸੇ ਮਨ ਚਿੱਤ ਮੈਂ ਹਰ ਨਾਮ ਆਧਾਰ ਹੈ ਹਰ ਨਾਮੇ ਤੇ ਗਤ ਮਤ ਹੂੰ ਮੈਂ ਹਰ ਹਰ ਨਾਮ ਵਸਾਹੋ ਹੈ ਹਰ ਨਾਮੇ ਹੀ ਜਗ ਪਤ ਨਾਨਕ ਨਾਮ ਧਿਆਏ ਹਾਂ ਰੰਗ ਰਤਲਾ ਹਰ ਰੰਗ ਰਤ ਹੂੰ ਹਰ ਧਿਆਵ ਹੂੰ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾ ਜਨ ਕਹ ਪੂਰਵ ਲਿਖਿਆ ਸੇ ਆਏ ਮਿਲੇ ਗੁਰ ਪਾਸ ਹੂੰ ਸੇਵ ਸੇਵਕ ਪਾਏ ਗੁਣ ਜਾ ਰਿਹਾ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣਜ ਵਪਾਰੀਆ ਜਨ ਬਖਤ ਲੁਧਿਆੜਾ ਹਰ ਰਾਸ ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਬਾਸ ਜਨ ਨਾਨਕ ਗੁਰ ਤਨ ਪਾਇਆ ਤਿਨ ਆਪ ਤੁਠਾ ਗੁਣ ਤਾਸ ਹਰ ਧਿਆਵੋ ਸਾਸ ਗੁਰਾਸ ਮਨ ਪ੍ਰੀਤ ਲਗੀ ਤਿਨਾ ਗੁਰਮੁਖਾਂ ਹਰ ਨਾਮ ਜਿਨਾ ਹਰੈ ਰਾਸ ਰਹਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੇ ਹੈ ਨਿਸ਼ਚਲ ਮਤ ਅਪਾਰ ਰਤਨ ਹਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜਿਹ ਬਾਤ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੀਏ ਸਦਾ ਸੱਚ ਬਪਾਰ ਮਹੱਲਾ ਤੀਜਾ ਹੋਰ ਵਿਰਹਾ ਸਭ ਧੋਤ ਹੈ ਜਬ ਲਗ ਸਹਿ ਪ੍ਰੀਤ ਨ ਹੋਏ ਇਹ ਮਨ ਮਾਇਆ ਮੋਹਿਆ ਵੇਖਣ ਸੁਣ ਨ ਹੋਏ ਸੋ ਦੇਖੇ ਬਿਨ ਪ੍ਰੀਤ ਨ ਉਪਜੇ ਉਂਦਾ ਕਿਆ ਕਰੇ ਨਾਨਕ ਜਨ ਅੱਖੀ ਲਿੱਤੀਆਂ ਸੋਹੀ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸਹਿਦਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਬਿਨ ਕੋਈ ਨਹਿ ਡਰ ਪਰਮ ਪਉ ਦੂਰ ਕਰ ਹਰ ਤਿਸੇ ਨੂੰ ਸੁਲਾਹੇ।

ਦਾਤੀ ਸਾਹਿਬ ਸਦੀਆ ਕਿਆ ਚੱਲੇ ਤਸਨਾਹਲ ਹੂੰ ਇੱਕ ਜਾਗਦੇ ਨਾ ਹਲਣ ਹੂੰ ਇੱਕ ਨਾ ਸੁਤਿਆਂ ਦੇ ਅਠਾਲ ਮੁਹੱਲਾ ਪਹਿਲਾ ਸਹਿਤ ਕਸਬੂਰੀ ਸਦਕਾ ਹੂੰ ਸਭ ਤੋਂ ਸਾਹ ਮਲਾਇਕਾ ਹੂੰ ਦੀਦਾਰ ਪੂਰੇ ਪਾਤਸ਼ਾਹ ਥਾਂ ਨਹੀਂ ਖਾਇਕਾ ਪੌੜੀ ਸਾਵੇ ਆਪੇ ਤੁਧ ਪਾਏ ਕੈ ਆਪ ਹੰਕਾਰੇ ਲਾਹੀ ਤੂੰ ਆਪੇ ਵੇਖ ਦਿਸਦਾ ਹੂੰ ਆਪਣੀ ਬੜਿਆਈ ਹਾਰ ਤੁਧ ਬਾਹਰ ਕੁਛ ਨਹੀਂ ਤੂੰ ਸੱਚਾ ਸਾਹੀ ਤੂੰ ਆਪੇ ਹੀ ਆਪ ਵਰਤਦਾ ਸਭ ਨੀਹੀ ਥਾਈ ਹਾਰ ਤਿਸੇ ਤੇ ਆਪੋ ਸੰਤ ਜਨ ਹੋ ਜੋ ਲੈ ਛੁੜਾਹੀ ਸੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਮਹੋ ਫੱਕੜਾਂ ਸਭਨਾ ਜੀਆਂ ਇੱਕ ਸਹੋ ਆਪੋ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੇ ਜਾਂ ਪਤਲੇਖੇ ਪਾਹੇ ਮਹੱਲਾ ਦੂਜਾ ਜੈਸ ਪਿਆਰੇ ਸੋਨੇ ਹੂੰ ਤੈਸੀ ਅੱਗੇ ਮਰ ਚੱਲੀਏ ਤਿਰਗ ਜੀਵਨ ਸੰਸਾਰ ਹੂੰ ਤਾਂ ਕਹਿ ਪਾਸੇ ਜੀਵਨਾ ਪੌੜੀ ਤੁਦੇ ਆਪੇ ਧਰਤੀ ਸਾਜੀ ਐ ਚੰਦ ਸੂਤ ਦੇ ਦੀਵੇ ਦਸ ਚਾਰ ਅੱਠ ਤੁਧ ਸਾਜੀ ਆ ਵਪਾਰਿਕ ਰੀਵੇ ਇੱਕ ਨਾਨੂ ਹਰ ਲਾਭ ਦੇ ਜੋ ਗੁਰਮੁਖ ਦੀਵੇ ਤਿੰਨ ਜਮ ਕਾਫਨਾ ਅੰਵਿਆਪੀ ਜਿਨ ਸੱਚ ਅੰਮ੍ਰਿਤ ਪੀਵੇ ਉਹ ਆਪ ਛੁੱਟੇ ਪਰਿਵਾਰ ਸੋ ਤਿੰਨ ਪਿੱਛੇ ਸਭ ਜਗਤ ਛੁੜੀ ਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋ ਵਖਤ ਵਿਚਾਰੇ ਸੁਬੰਧਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਹਰੈ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਦਕ ਕਰਨ ਜਿਸਦਾ ਮਨ ਕਰਮ ਖਸੂਦ ਜਹ ਤਰ ਦੇਖਾਂ ਤਹ ਤਰ ਮਹਜੂਦ ਮੁਹੱਲਾ ਤੀਜਾ ਗੌਰ ਸੇਵਾ ਹੇ ਬਨਾ ਪਾਈਏ ਜਾਂ ਨੇੜੇ ਨਾ ਦੂਰ ਨਾਨਕ ਸਤਿਗੁਰ ਨਾਮ ਲੈ ਜਾਮਨ ਰਹੇ ਹਜ਼ੂਰ ਪੌੜੀ ਸਾਪਤ ਦੀਪ ਸਾਪਤ ਸਾਗਰਾ ਨਾਮ ਖੰਡ ਚਾਰ ਵੇਦ ਦਸ ਅਸ਼ਟ ਪੁਰਾਨਾਂ ਹਰ ਸਭਨਾ ਵਿੱਚ ਨੂੰ ਵਰਤਦਾ ਹਰ ਸਭਨਾ ਪੈਣਾ ਸਭ ਤੁਝੇ ਧਿਆਏ ਜੀ ਜੰਤ ਹਰ ਸਵਰਗ ਪਾਉਣਾ ਜੋ ਗੁਰਮੁਖ ਹਰ ਅਰਾਧੇ ਤਨਹਾ ਕਰਵਾਉਣਾ ਤੂੰ ਆਪੇ ਆਪ ਵਰਤਦਾ ਕਰ ਚੋਜ ਬਣਾਉਣਾ ਸਲੋਕ ਮਹੱਲਾ ਤੀਜਾ ਕਲੋ ਮਸਾਜਨੀ ਕਿਆ ਸਦਾਈਏ ਹਿਰਦੇ ਹੀ ਲਿਖ ਲੇ ਹੋ ਸਦਾ ਸਾਹਿਬ ਕੇ ਰੰਗ ਰਹੇ ਹੈ ਕਬੂ ਨਾ ਤੂਟ ਸੰਦੇ ਹੋ ਕਲੋ ਮਸਾਚਨੀ ਚੈਸੀ ਲਿਖੇ ਆਪ ਹੀ ਨਾਲੇ ਜਾਹੇ ਨਾਨਕ ਸੋਹੋ ਪ੍ਰੀਤ ਨਾ ਸੱਜੀ ਜੋ ਤੁਰ ਸੋਡੀ ਸੱਚੇ ਪਾਏ ਮਹੱਲਾ ਤੀਜਾ ਨਦਰੀ ਆਪਦਾ ਨਾਲ ਨਾ ਚੱਲੀ ਵੇਖੋ ਕੋਬ ਪਾਹੇ ਸਤਿਗੁਰ ਸੱਚ ਦੜਾਇਆ ਸੱਚ ਰਹੋਂ ਲੈ ਬੁਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਭੇਦ ਜੋ ਕੀਜੇ ਸੋ ਹਰ ਜਾਣਦਾ ਹਾਂ ਮੇਰੇ ਮਨ ਹਰ ਸੇਤ ਚੇਤ ਜੋ ਡਰੇ ਹੈ ਜੇ ਪਾਪ ਕਮਾਇੰਦਾ ਧਰਮੀ ਬਕਸੇਤ ਤੂੰ ਸੱਚਾ ਹੀ ਆਪ ਨਿਉ ਸੱਚ ਤਾਂ ਡਰੀਏ ਕੇਤ ਜਿੰਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹੱਲਾ ਤੀਜਾ ਕਲਮ ਜਲ ਸਣ ਮਸਬਾਣੀਆਂ ਕਾਗਦ ਹੀ ਜਲ ਜਾ ਹੋ ਲਿਖਣ ਬਾਹਲਾ ਜਲ ਬਲ ਹੋ ਦਿਲ ਲਿਖਿਆ ਦੂਜਾ ਭਾਵ ਨਾਨਕ ਪੂਰਬ ਲਿਖਿਆ ਕਮਾਪਣਾ ਹੀ ਅਪਣਾ ਕਹਿਣਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਹੋ ਨਾਨਕ ਬਿਨ ਨਾਮੇ ਕੋ ਫਿਰ ਨਹੀਂ ਪੜ ਪੜ ਹੋਏ ਖਬਾਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੇ ਕਿਹਾ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਆਪੁਸ਼ਿਆ ਦਾਨ ਦੇਵ ਕਾ ਸਲੋਕ ਮਹੱਲਾ ਤੀਜਾ ਹਾਂ ਹਾਂ ਕਰਤੀ ਸਭ ਹੋਈ ਸਭ ਕਿਸੇ ਨਾਲ ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ ਨਾਨਕ ਗੁਰਮੁਖ ਸੁਭਰਹਿ ਸੱਚਾ ਨਾਮ ਸਮਾਦ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨ ਕੁਸੁੰਦਾ ਕਾਲੀਆਂ ਬਾਹਰ ਹੈ ਚਟਵੀਆਂ ਈਸਾ ਕਰੇ ਤਨਾੜੀਆਂ ਜੋ ਸੇਵੇ ਦਰਖੜੀਆਂ ਨਾਲ ਖਸਮੇ ਰੱਤੀਆਂ ਮਾਣੇ ਸੁਖ ਰਲੀਆਂ ਹੁੰਦੇ ਤਣ ਨਤਾਣਿਆਂ ਰਹਿ ਨਮਾਹਣੀਆਂ ਨਾਨਕ ਜਨਮ ਸਵਾਰਤਾ ਜੇ ਤਿੰਨ ਕੇ ਸੰਗ ਮਿਲਾਂ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਹੀ ਆਪੇ ਹੀ ਜਲ ਜਾਲ ਤੂੰ ਆਪੇ ਜਾਲ ਵਰਤਦਾ ਆਪੇ ਵਿੱਚ ਸਵਾਲ
ਤੂੰ ਆਪੇ ਕਮਲ ਅਲਪਤ ਹੈ ਹਿੰਸੇ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰੈ ਦਾ ਇੱਕ ਨਮਕ ਘੜੀ ਕਰ ਖਿਆਲ ਹਰ ਤੁਧ ਬਾਹਰ ਕੁਛ ਨਹੀਂ ਗੁਰਸਬ ਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣ ਹੈ ਬਹੁਤਾ ਰੋਬਹੀ ਅੰਦਰ ਧੋਖਾ ਨੀਂਦ ਨਾ ਸੋਬਹੀ ਜੇ ਧਨ ਖਸਮੇ ਚੱਲੇ ਰਜਾਹੀ ਦਰ ਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਹੀ ਗੁਰਪ੍ਰਸਾਦੀ ਸੱਚ ਸਮਾਹੀ ਮਹੱਲਾ ਤੀਜਾ ਮਨ ਮੁਖ ਨਾਮ ਹੁਣਿਆ ਰੰਗ ਕੁਸੁਮ ਬਖ ਦੇਖ ਨ ਭੁੱਲ ਇਸ ਕਾ ਰੰਗ ਦਨ ਥੋਥੜਾ ਹੋਸ਼ਾ ਇਸ ਕਾ ਮੁੱਲ ਦੂਜੇ ਲੱਗੇ ਪਚਮ ਗਏ ਹੈ ਮੂਰਖੀ ਹੰਦ ਗੁਬਾਰ ਬਿਸ਼ਟਾ ਅੰਦਰ ਕੀਰ ਸਹਿ ਹੈ ਪਾਹੇ ਪਚੇ ਬਾਰੋ ਬਾਰ ਨਾਨਕ ਨਾਮ ਰਤੇ ਸਹਿਰੰਗ ਗੁਰ ਕੇ ਸਹਿ ਸਵਾਹੇ ਭਗਤੀ ਰੰਗ ਨ ਉਤਰੇ ਸਹਿਜੇ ਰਹੇ ਸਮਾਏ ਪੌੜੀ ਸ੍ਰੇਸ਼ਟ ਭਾਈ ਸਭ ਤੋਂ ਆਪੇ ਰਿਜਕ ਸਵਾਇਆ ਇੱਕ ਬਲਸਲ ਕਰਕੇ ਵੇਖਦੇ ਕੂੜ ਕੁਸ਼ਤ ਨਿਟਾਇਆ ਤੁਧ ਆਪੇ ਭਾਵੇ ਸੋ ਕਰੇ ਤੁਧ ਉੱਤੇ ਹੇ ਕੰਮ ਲਾਇਆ ਇੱਕ ਨਾ ਸੱਚ ਬੁਝਾਏ ਹਨ ਤਿੰਨਾ ਤੁੱਟ ਭੰਧਾਰ ਦਵਾਇਆ ਹਾਰ ਚੇਤ ਖਾਏ ਤਿੰਨਾ ਸਫਲ ਹੈ ਅਚੇਤਾ ਸੰਤ ਦੁਆਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵੇਦ ਵਿਖਾਣ ਹੈ ਮਾਇਆ ਮੋਹ ਸੁਭਾਹੇ ਦੂਜੇ ਪੈ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜਨ ਜੀਉ ਪਿੰਡ ਦਿੱਤਾ ਤਿਸ ਕਬੂ ਨਾ ਚੇਤੇ ਜੋ ਦੰਦਾ ਰਿਜਕ ਸਵਾਹੇ ਜਮ ਕਾ ਫਾਹਾ ਗਲੋ ਨਾ ਕਟੀਏ ਫਿਰ ਫਿਰੀ ਆਵੇ ਜਾਏ ਮਨ ਮਹਿ ਕੁਸ ਨਾ ਸੂਝੇ ਹੇ ਉਂਦਲੇ ਪੂਰਬ ਲਿਖਿਆ ਕਮਾਹੇ ਪੂਰੇ ਭਾਗ ਸਤਗੁਰ ਮਿਲੇ ਸੁਖਦਾਤਾ ਮਨ ਵਸੇ ਮਨ ਆਏ ਸੁਖ ਮਾਣੇ ਸੁਖ ਮੈਨਣਾ ਸੁਖੇ ਸੁਖ ਬਹਾਹੇ ਨਾਨਕ ਮਨੋ ਨਾ ਵਿਸਾਰਕੇ ਜਿਤ ਦਰ ਸੱਚੇ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣ ਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ ਸਚੋ ਸੱਚ ਕੁਮਾਵਣਾ ਬੜੇ ਹਾਹੀ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾਮ ਸਿਫਤ ਕਰੀ ਅਰਦਾਸ ਸੱਚੇ ਸਾਹਿਬ ਸੁਲਾਹਣਾ ਸੁਖੇ ਸੁਖ ਨਿਵਾਸ ਜਾਪ ਤਪ ਸੰਜ ਮਨ ਮਹਿ ਬਨ ਨਾਮੇ ਤਰਗ ਜੀ ਵਾਸ ਗੁਰਮਤੀ ਨਾਮ ਪਾਈਏ ਹੈ ਮਨਮੁਖ ਮੁਹੇ ਬਣਾਸ ਜੋ ਭਾਵੇ ਤੋ ਰੱਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸੁਧਾ ਤੂੰ ਸਭ ਨਾ ਰਾਸ ਸਭ ਤੁਧੇ ਪਾਸੋਂ ਮੰਗਦੇ ਨਿਟ ਕਰੀ ਅਰਦਾਸ ਜਿਸ ਤੂੰ ਦੇਹੈ ਤਿਸ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ ਤੁਧ ਬਾਜੋ ਥੋਂ ਕੋ ਨਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ ਸਭ ਤੁਧੇ ਨੂੰ ਸਲਾਹਿੰਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨਹੀ ਮਨ ਮੂਰਖ ਗੋਬਾਰ ਦੂਜੇ ਪਾਹੇ ਜਗਤ ਪਰ ਹੁੰਦਾ ਨਾ ਬੂਝੇ ਵਿਚੋਰ ਬਿਰਥਾ ਜਨਮ ਗਵਾਇਆ ਮਰ ਜੰਮੇ ਬਾਰੋ ਬਾਰ ਮਹੱਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਨੋ ਪਾਇਆ ਬੂਝੋ ਕਰ ਵਿਚਾਰ ਸਦਾ ਸਾਂਤ ਸੁਖ ਮਨ ਵਸੇ ਚੁੱਕੇ ਕੂਕ ਪੁਕਾਰ ਆਪੇ ਨੂੰ ਆਪ ਖਾਹੇ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਹੇ ਜਿਸ ਹਰ ਪਾਵੇ ਤਿਸ ਗੁਰਮਲੇ ਸੋ ਹਰ ਨਾਮ ਧਿਆਹੇ ਗੁਰ ਸ਼ਬਦੀ ਹਰ ਪਾਈਏ ਹਰ ਪਾਰ ਨਗਾਹੇ ਮਨ ਹਟਕਨੇ ਨਾ ਪਾਇਓ ਪੁੱਛੋ ਵੇਦਾ ਜਾਹੇ ਨਾਨਕ ਹਰ ਕੀ ਸੇਵਾ ਸੁਕ ਰਹੇ ਜਿਸ ਲੈ ਹਰ ਲਾਹੇ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਬਰਿਆਮ ਜਿਸ ਵਿੱਚੋਂ ਦੁਸ਼ਟ ਹੰਕਾਰ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੁਆ ਸਦਾ ਮੁਕਤ ਸਭ ਕੁਲ ਸੁਨ ਸੁਤਾਰਿਆ ਸੋਹਣ ਸੱਚ ਦੁਬਾਰ ਨਾਮ ਪਿਆਰਿਆ ਮਨ ਉਮਰੇ ਹੰਕਾਰ ਮਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੀ ਵਿਚਾਰਿਆ ਆਪੋ ਤੂਜੇ ਲੱਗ ਖਸਮ ਵਸਾਰਿਆ ਨਾਨਕ ਬਿਨ ਨਾਮੇ ਸਭ ਦੁੱਖ ਸੁੱਖ ਵਸਾਰਿਆ ਮਹੱਲਾ ਤੀਜਾ ਗੁਰਪੂਰੇ ਹਰ ਨਾਮ ਦੁੜਾਇਆ ਤਿੰਨ ਵਿੱਚੋਂ ਭਰਮ ਚੁਕਾਇਆ ਨਾਮ ਨਾਮ ਹਰ ਕੀਰਤ ਗਾਹੀ ਹਰ ਚਾਨਣ ਮਗ ਦਿਖਾਇਆ ਹੋਮੇ ਮਾਰਹੀ ਇਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨ ਸਕੈ ਸੱਚੇ ਨਾਮ ਸਮਾਇਆ
ਸਾਵੇ ਆਪੇ ਹਮ ਵਰਤੇ ਕਰਤਾ ਜੋ ਭਾਵੇ ਸੁਹਨਾ ਲਾਹਿਆ ਜਨ ਨਾਨਕ ਨਾਮ ਲੈ ਤਾ ਜੀਵੇ ਬਨ ਨਾਮੇ ਖਨ ਮਰ ਜਾਇਆ ਪੌੜੀ ਜੋ ਮਿਲਿਆ ਹਾਰ ਦਬਾਨ ਸੋ ਸਭਨੀ ਦਬਾਨੀ ਮਿਲਿਆ ਜਿੱਥੇ ਉਹ ਜਾਹੇ ਤਿੱਥੇ ਉਹ ਸੁਰਖਰੂ ਉਸ ਕੇ ਮੂੰਹ ਡਿੱਠੇ ਸਭ ਜਾਕੀ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾ ਪੂਜੀਏ ਨਾ ਮੰਨੀਏ ਨਾਇਕ ਅਲਬਿਕ ਸਭ ਹਰਿਆ ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਤਰ ਜਗ ਹਰਿਆ ਸਲੋਕ ਮਹੱਲਾ ਤੀਜਾ ਆਤਮਾ ਦਾ ਪੂਜੀਏ ਗੁਰ ਕੇ ਸਭ ਸੁਭਾਹੇ ਆਤਮਾ ਨੂੰ ਆਤਮਾ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲੀ ਗੁਰ ਕੇ ਭਾਏ ਸੁਭਾਹੇ ਗੁਰ ਬਿਨ ਸਹਿਜ ਨਾ ਆਵੀ ਲੋਭ ਮਾਇਆ ਨਾ ਵਿੱਚੋਂ ਜਾਹੇ ਖਿਨ ਪਲ ਹਰ ਨਾਮ ਬਸੇ ਸਭ ਜਠ ਸਰ ਤੀਰਥ ਨਾਏ ਸੱਚੇ ਮਹਿਲ ਨਾ ਲਾਗੀ ਮਹਿਲ ਲਾਗੇ ਦੂਜੇ ਪਾਹੇ ਧੋਤੀ ਮੂਲ ਨਾ ਉਤਰੇ ਜੇ ਅੱਠ ਸਰ ਤੀਰਥ ਨਾਏ ਮਨ ਮੋਹ ਕਰਮ ਕਰੇ ਹੰਕਾਰੀ ਸਭ ਦੁੱਖ ਦੁੱਖ ਕਮਾਹੇ ਨਾਨਕ ਮਹਿਲਾ ਉਜਲ ਨਾ ਥੀਏ ਜਾਂ ਸਤਿਗੁਰ ਮਹਿ ਸਮਾਹੇ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਹੇ ਮਨਮੁਖ ਰਲਾਇਆ ਨਾ ਰੜੇ ਪਾਈਏ ਕਿਰਤ ਫਰਾਏ ਲਿਵਤ ਆਤਲੇ ਰਾਹ ਹੈ ਹੁਕਮੀ ਕਾਰ ਕਮਾਹੇ ਹੈ ਗੁਰਮੁਖ ਆਪਣਾ ਮਨ ਮਾਰਿਆ ਸਭ ਕੁਛ ਬੱਟੀ ਲਾਹੇ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੱਝ ਸਮਾਏ ਮਨ ਜੋ ਇਸੇ ਸੋਲ ਹੈ ਸੱਚੇ ਸ਼ਬਦ ਸੁਭਾਹੇ ਅੰਮ੍ਰਿਤ ਨਾਮ ਸਭ ਪੁੰਚੀਏ ਹੈ ਗੁਰਮੁਖ ਕਾਰ ਕਮਾਹੇ ਬਿਨ ਮੰਨੇ ਜੇ ਹੋਰੀ ਨਾਲ ਲੁਜਨਾ ਜਾਸੀ ਜਨਮ ਗਵਾਏ ਮਨ ਮੁਖੀ ਮਨ ਹਟ ਹਾਰਿਆ ਕੂੜ ਕੁਸ਼ਟ ਕੋ ਮਾਹੇ ਗੁਰਪ੍ਰਸਾਦੀ ਮਨ ਜਣੇ ਹਰ ਸੇ ਤੀ ਲਬਲਾਏ ਨਾਨਕ ਗੁਰਮੁਖ ਸੱਚ ਕੁਮਾਵੇ ਮਨਮੁਖ ਆਵੇ ਜਾਹੇ ਪੌੜੀ ਹਰ ਕੇ ਸੰਤ ਸੁਣੋ ਜਨ ਭਾਹੀ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਖੀ ਹਰ ਪਿਆ ਪ੍ਰਗਾਸ਼ ਮਿਟਿਆ ਅੰਧਿਆਰਿਆ ਜੋ ਸੂਰਜ ਰੈਣਕ ਰਾਖੀ ਅਦ੍ਰਿਸ਼ਟ ਅਗੋਚਰ ਇਲਾਕ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰੂ ਸੇਵੇ ਆਪਣਾ ਸੋ ਸਰਲੇਖ ਲਾਹੇ ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵਲਾਏ ਸਤਿਗੁਰੂ ਜਿਨੀ ਨਾ ਸੇਵੇ ਹੋ ਤਿੰਨਾ ਬਿਰਥਾ ਜਨਮ ਗਵਾਹੇ ਨਾਨਕ ਜੋਤ ਸੁਭਾਵੇ ਸੋ ਕਰੇ ਕਹਿਣਾ ਕੁਛ ਨਾ ਜਾਹੇ ਮਹੱਲਾ ਤੀਜਾ ਮਨ ਬਕਾਰੀ ਵੇੜਿਆ ਬਕਾਰਾ ਕਰਮ ਕਮਾਹੇ ਦੂਜੇ ਪਾਏ ਅਗਿਆਨੀ ਪੂਜਦੇ ਦਰਗਾਹ ਮਿਲੇ ਸਜਾਏ ਆਤਮ ਲੋਹ ਪੂਜੀਏ ਬਿਨ ਸਤਿਗੁਰ ਪੂਜ ਨਾ ਪਾਹੇ ਜਾਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮ ਹੀ ਪੱਲੇ ਪਾਏ ਨਾਨਕ ਸੇਵਾ ਸੁਰਤ ਕੁਮਾਵਣ ਹੀ ਜੋ ਹਰ ਭਰਾਵੇ ਸੋ ਥਾਹੇ ਪਾਹੇ ਪੌੜੀ ਹਰ ਹਰ ਨਾਮ ਜਪੋ ਮਨ ਮੇ ਰਹੇ ਜਿਤ ਸਦਾ ਸੁਖ ਹੋਵੇ ਨਨ ਰਾਤੀ ਹਰ ਹਰ ਨਾਮ ਜਪੋ ਮਨ ਮੇ ਰਹੇ ਜਿਤ ਸਿਮਰਤ ਸਭ ਕਿਲਬ ਪਾਪਲ ਹਾਥੀ ਹਰ ਹਰ ਨਾਮ ਜਪੋ ਮਨ ਮੇ ਰਹੇ ਜਿਤ ਦਹਲਤ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇ ਰਹੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਹੁਣ ਤੁਰ ਸੱਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰੁ ਜਿਨਿ ਨ ਸੇਵਿਓ ਸਬਦ ਨ ਕੀਤੋ ਵਿਚਾਰ ਅੰਤਰ ਗਿਆਨ ਨ ਆਇਓ ਮ੍ਰਿਤਕ ਹੈ ਸੰਸਾਰ ਲੱਖ ਚੁਰਾਸੀ ਫਿਰ ਪਿਆ ਮਰ ਜੰਮੇ ਹੋਏ ਖਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਹੇ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰੱਤੇ ਗੁਰ ਸ਼ਬਦ ਸੋਹ ਤਨ ਸੱਚੀ ਸਦਾ ਲਿਵਲੋ ਹੋਏ ਨਾਨਕ ਜਿਸ ਨੂੰ ਮਿਲੇ ਨਾ ਵਿਛੜੇ ਸਹਿਜ ਸਮਾਏ ਸੋਏ ਮਹੱਲਾ ਤੀਜਾ ਸੋ ਭਗਵਤੀ ਜੋ ਭਗਵੰਤੇ ਜਾਣੇ ਗੁਰਪ੍ਰਸਾਦੀ ਆਪ ਪਛਾਣੇ ਤਾਪਤ ਰੱਖੇ ਇਗਤ ਕਰ ਜਾਣੇ ਜੀਵਤ ਮਰੇ ਹਰ ਨਾਮ ਬਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹੱਲਾ ਤੀਜਾ ਅੰਤਰ ਕਪਟ ਭਗਵਤੀ ਕਹਾਹੇ ਪਖੰਡ ਪਾਰ ਬ੍ਰਹਮ ਕਦੇ ਨਾ ਪਾਹੇ ਪਰ ਨਿੰਦਾ ਕਰੇ ਅੰਤਰ ਮੈਲ ਲਾਹੇ ਬਾਹਰ ਮੈਲ ਧੋਵੇ ਮਨ ਕੀ ਝੂਠ ਨਾ ਜਾਏ ਸਤ ਸੰਗਤ ਸੋਹਵਾਦ ਰਚਾਹੇ ਆਂਦਨ ਦੁਖੀਆ ਦੂਜੇ ਭਾਏ ਰਚਾਏ
ਹਰ ਨਾਮ ਨ ਚੇਤੇ ਬਹੁ ਕਰਮ ਕਮਾਹੇ ਪੂਰਵ ਲਿਖਿਆ ਸੋ ਮੇਟਣਾ ਨਾ ਜਾਹੇ ਨਾਨਕ ਬਿਨ ਸਤਿਗੁਰ ਸੇਵੇ ਮੁਖ ਨ ਪਾਏ ਪੌੜੀ ਸਤਿਗੁਰ ਜਿਨਿ ਧਿਆਇਆ ਸੇ ਕੜ ਨਾ ਸਵਾਰੀ ਸਤਿਗੁਰ ਜਿਨਿ ਧਿਆਇਆ ਤੇ ਤ੍ਰਿਪਤ ਅਗਾਹੀ ਸਤਿਗੁਰ ਜਿਨਿ ਧਿਆਇਆ ਤਿਨ ਜਮ ਡਰ ਨਾਹੀ ਜਨ ਕੋ ਹੁਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਈ ਤੈਨ ਐਥੇ ਉਥੇ ਮਖੂਜ ਲਿਹ ਹਰ ਦਰਗਾਹ ਪੈਂਦੇ ਜਾਹੀ ਸਲੋਕ ਮਹੱਲਾ ਦੂਜਾ ਜੋ ਸਿਰ ਸਾਹੀ ਨਾਹਵੇ ਸੋ ਸਿਰ ਬੀਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਵੱਡਾ ਭੁੱਲੀ ਨਾਨਕ ਫਿਰ ਜਨਮ ਦੀ ਆਸ ਕਸਤੂਰੀ ਕਹਿ ਭੁੱਲੜ ਹੈ ਗੰਦੀ ਡੂੰ ਪਈ ਆਸ ਪੌੜੀ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਹੀ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਸੁਰ ਲੈ ਛੁੜਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਨ ਨਿੰਦਕ ਤੋਂ ਸਭ ਪੈਰੀ ਪਾਹੇ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਮ ਹੈ ਅੱਗੇ ਆਣ ਨਵਾਹੇ ਸਲੋਕ ਮਹੱਲਾ ਤੀਜਾ ਵਿਅਸ ਕਰੇ ਕੋ ਰੂਪ ਕੁਲਖਣੀ ਮਨ ਖੋਟੇ ਕੁਟਿਓਰ ਪਿਰਕੇ ਭਾਣੇ ਨਾ ਚੱਲੇ ਹੁਕਮ ਕਰੇ ਗੁਵਾਰ ਗੁਰਕੇ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੋਪੇ ਕੰਤ ਸਭ ਦੇ ਤਰੇ ਪਿਆਰ ਬਿਨ ਨਾਮ ਹੈ ਕਿਨੇ ਨ ਪਾਇਆ ਹੂੰ ਦੇਖੋ ਹਿਰਦੇ ਵਿਚਾਰ ਨਾਨਕ ਸਾਹ ਸੁਲਾਹਨ ਸੁਲੱਖਣੀ ਜਹਰਾ ਵੀ ਸੁਰਜਨ ਹਾਰ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾ ਦਿਸੇ ਔਰ ਵਾਰ ਨ ਪਾਰ ਮਨਮੁਖ ਅਗਿਆਨੀ ਮਹਾਂ ਦੁੱਖ ਪਾਏ ਦੇਹ ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠ ਵੋ ਕਰਮ ਕਮਾਹੇ ਦੂਜੇ ਪਾਏ ਪਿਆਰ ਸਤਿਗੁਰ ਸੇਵੇ ਆਪਣਾ ਭੌਜ ਲਈ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਉਰਤਾਰ ਪੌੜੀ ਹਰ ਜਲ ਥਲ ਮਹੀਲ ਭਰਪੂਰ ਦੂਜਾ ਨਾਹੀ ਕੋਏ ਹਰ ਆਪ ਵਹਿ ਕਰੇ ਨਿਉ ਕੁੜਿਆਰ ਸਭ ਮਾਰ ਘੁੜੋਏ ਸੁਚਿਆਰਾਂ ਦੇ ਬੜਿਆਹੀ ਹਰ ਧਰਮ ਨਿਉ ਕਰੇ ਹੋਏ ਸਭ ਹਰ ਕੀ ਕਰੋ ਉਸਤਤ ਜਨ ਗਰੀਬ ਨਾਥ ਰੱਖ ਲਈ ਹੋਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੋਏ ਸਲੋਕ ਮਹੱਲਾ ਤੀਜਾ ਮਨਮੁਖ ਮੈਲ ਹੀ ਕਾਮਣੀ ਕੋ ਲਖਣੀ ਕੋ ਨਾਰ ਪਰ ਛੋੜਿਆ ਕਰ ਆਪਣਾ ਪਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕੀ ਜਲਤੀ ਕਰੇ ਪੁਕਾਰ ਨਾਨਕ ਬਿਨ ਨਾਮੇ ਕਰੂਪ ਕੋ ਸੋਹਣੀ ਪਰ ਹਰ ਛੋਡੀ ਕੋ ਧਾਰ ਮਹੱਲਾ ਤੀਜਾ ਸ਼ਬਦ ਰਤੀ ਸੁਹਾਗਣੀ ਸਤਿਰ ਕਹਿ ਪਾਏ ਪਿਆਰ ਸਦਾ ਰਵੇ ਪਰੇ ਆਪਣਾ ਸੱਚੇ ਪ੍ਰੇਮ ਪਿਆਰ ਅੰਤ ਸਲੋਹਣਿਓ ਸੁੰਦਰੀ ਸੋਭਾ ਬੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਾਰ ਤੇਰੀ ਸਭ ਕਰੇ ਉਸਤਤ ਜਨ ਪਾਥੇ ਕੱਢਿਆ ਹਰ ਤੁਧ ਨੂੰ ਕਰੇ ਸਭ ਨਮਸਕਾਰ ਜਨ ਪਾਪੇ ਤੇ ਰੱਖਿਆ ਹਰ ਨਮਾਣਿਆ ਤੂੰ ਮਾਣ ਹਰ ਢਾਡੀ ਹੂੰ ਤੂੰ ਢਾਡਿਆ ਹਰ ਹੰਕਾਰੀਆਂ ਮਾਰਨ ਵਾਹੇ ਮਨ ਮਖਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰੇ ਭਾਣੇ ਜੋ ਚੱਲੇ ਤਿਸ ਵਡਿਆਹੀ ਵੱਡੀ ਹੋਹੀ ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੇ ਕੋਈ ਕਿਰਪਾ ਕਰੇ ਜਿਸ ਆਪਣੇ ਤਿਸ ਕਰਮ ਪ੍ਰਾਪਤ ਹੋਹੀ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਪੂਜੇ ਕੋਈ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਅਰਾਧਿਆ ਗੰਦਨ ਹਰ ਲਿਵ ਲਾਤਾਰ ਮਾਇਆ ਬੰਦੀ ਖਸਮ ਕੀ ਤਨ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰ ਪ੍ਰਸਾਦੀ ਜਨ ਪੂਜਿਆ ਤਨ ਪਾਇਆ ਮੁਖ ਦਵਾਰ ਮਨਮੁਖ ਹੁਕਮ ਨ ਜਾਣਨੀ ਤਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਹਰਾਧਿਆ ਤਿੰਨੀ ਤਰਿਆ ਭਉਜਲ ਸੰਸਾਰ ਸਭ ਯੋਗੁਣ ਗੁਣੀ ਮਟਾਹਿਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੁਛ ਜਾਣਦਾ ਹਰ ਜੇਬੜ ਨਹੀਂ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਦੇਸਾ ਕਿਉਂ ਕੀਜੇ ਜਾਂ ਨਹੀਂ ਅਧਰਮ ਮਾਰਦਾ
ਸੱਚਾ ਸਹਿਬ ਸਚ ਨਿਉ ਪਾਪੀ ਨਰ ਹਰ ਦਾਸ ਲਾਹੋ ਭਗਤਾਂ ਕਰ ਜੋੜ ਹਰ ਭਗਤ ਜਨ ਤਾਰ ਦਾਸ ਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹੀ ਅੰਤਰ ਰਖਾਈ ਹੁਰ ਤਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੇ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮਿਲ ਲਹੇ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਪਏ ਧਿਆਇਆ ਨਾਮ ਹਰੇ ਹੋਮੇ ਮਾਰ ਮਲਾਹੀਨ ਗੁਰ ਕੇ ਸ਼ਬਦ ਤਰਹੇ ਨਾਨਕ ਸਹਿਜ ਸੰਭਾਲੀਅਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰੇ ਬੜਿਆਹੀ ਵਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾਲੀਅਨ ਪਾਪੀਆਂ ਨੂੰ ਨਾ ਦੇ ਥਿਰ ਰਹਿਣ ਚੁਣ ਨਰਕ ਕੋਹਰ ਚਾਲੀਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਸਤਾਰੀਅਨ ਸਲੋਕ ਮਹੱਲਾ ਪਹਿਲਾ ਕਬੰਧ ਢੂਣੀ ਕੋਦੈਣ ਕਸੈਣ ਪਰ ਨਿੰਦਾ ਕਾਢ ਚੂੜੀ ਮੂਠੀ ਕ੍ਰੋਧ ਚੰਡਾਲ ਕੱਢੀ ਕੱਢੀ ਕਿਆਥੀਆ ਜਾਂ ਚਾਰੇ ਬੈਠੀਆਂ ਨਾਲ ਸੱਚ ਸਾਂਝ ਮਕਾਰਨੀ ਕਾਰਾ ਨਾਵਣ ਨੌ ਚਪੇਹੀ ਨਾਨਕ ਅੱਗੇ ਉੱਤਮ ਸੇਹੀ ਜੇ ਪਾਪਾਂ ਬੰਦ ਨ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬੰਗਲਾ ਜਾਂ ਕੋ ਨਦਰ ਕਰੇ ਜੋ ਤੁਸ ਪਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਹਲੋੜੀਏ ਕੰਮ ਸੋ ਹਰ ਪਹੇ ਆਖੀਏ ਕਾਰਜ ਦੇਹੇ ਸਵਾਰ ਸਤਿਗੁਰ ਸੱਚ ਸਾਖੀਏ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲਖ ਪ੍ਰਭੂ ਲਾਖੀਏ ਸਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤੇ ਸਕਾਉ ਸਭ ਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦੋਤਾਰ ਹਉ ਬਲਿਹਾਰੀ ਤਨ ਕਉ ਜਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਪਈ ਨਾਮ ਨਿਧ ਕਰ ਚੋਗਾ ਹੋ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਜਿਨ ਘਰ ਵਸੇ ਨਜਿਠਾਏ ਆਂਦਨ ਧੁਨੀ ਸਦ ਵਜਦੇ ਉਨ ਮਨ ਹਰ ਲਿਵ ਲਾਹੇ ਨਾਨਕ ਹਰ ਭਗਤ ਤਨਾ ਕੇ ਮਨ ਵਸੇ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹੁਣ ਢਾਡੀ ਹਰ ਪ੍ਰਭ ਖਾਸਮ ਕਾਂ ਹਰ ਕੇਂਦਰ ਗਾਇਆ ਹਰਿ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕੇ ਕਹਿਤੀ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਹੂੰ ਨਾਨਕ ਪਹਿਨਾਇਆ ਸੁਧ ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕੇ ਕਰ ਗਾਵਣਾ ਜਾਣੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਘਟਤ ਹੈ ਮੋਰ ਮੋਰ ਕਰ ਅੰਧਕ ਲਾਡ ਧਰ ਪੇਖਤ ਹੀ ਜਮਰੋ ਹੱਸੇ ਐਸਾ ਤਹ ਜਗ ਪਰਮ ਲਾਇਆ ਹੂੰ ਜੈਸੇ ਬੂਝੇ ਜਬ ਮੋਹਾ ਹੈ ਮਾਇਆ ਰਹਾ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨਹਿ ਚੋ ਮਰਨਾ ਰਮਈਆ ਜਪੋ ਪੁਰਾਣੇ ਅਨੰਤ ਜੀਵਨ ਬਾਣੀ ਨਿਤ ਵਿਦ ਭਾਵੁ ਜਿਤ ਸਾਗਰ ਤਰਨਾ ਜਾਂ ਤਿਸ ਭਾਵੇ ਤਨ ਲਾਗੇ ਭਾਉ ਪਰਮ ਭੁਲਾਵਾ ਵਿੱਚੋਂ ਜਾਹੇ ਉਪਜੇ ਸਹਿਜ ਗਿਆਨ ਮਤ ਜਾਗੇ ਗੁਰ ਪ੍ਰਸਾਦ ਅੰਤਰ ਲਿਵ ਲਾਗੇ ਇਤ ਸੰਗਤ ਨਹੀਂ ਮਰਨਾ ਹੁਕਮ ਪਛਾਣ ਤੰਗ ਖਸਮੇ ਮਿਲਣਾ ਤਹਾਉ ਦੂਜਾ ਸ੍ਰੀ ਰਾਗ ਤਰਲੋਚਨ ਕੰਗ

ਸਰਵੇ ਸੰਘ ਮਾਇਆ ਮੋਤਵ ਬਿਸਰ ਗਿਆ ਹੈ ਜਾਂ ਤਜੀ ਆਲੇ ਸੰਸਾਰੋਂ ਆਜ ਮੇਰੇ ਮਨ ਪ੍ਰਗਟ ਪਿਆ ਹੈ ਪੇਖੀ ਆਲੇ ਤਮ ਰਾਹੋ ਤਹਿ ਕਰ ਦਲ ਕਹਿਣ ਮਹਾਂਬਲੀ ਤਿੰਨ ਅਗਲੜੇ ਮੈਂ ਰਹਿਣ ਨਾ ਜਾਇ ਜੈ ਮੋਕੋ ਉਪਦੇਸ ਕਰਤ ਹੈ ਤਾਹਾਂ ਬਿਨ ਤ੍ਰਹਿ ਰਤਨਾ ਰਤੜਾ ਨਰੈਣਾ ਐ ਜੀ ਤੂੰ ਆਪੇ ਸਭ ਕੁਛ ਜਾਣਦਾ ਵਰਤ ਲੋਚੋ ਰਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਇੱਕ ਸੁਨੋਹਰੇ ਪੰਡਿਆ ਜਬ ਕੁਛ ਕਹਿਣ ਨਾ ਜਾਹੀ ਸੁਰ ਨਰ ਗਾਣੂ ਗਤ ਦੁਰਜਨ ਮੋਹੇ ਤ੍ਰੈ ਪਣਮੁਖ ਲੀਲਾਈ ਰਾਜਾ ਰਾਮ ਅਨਹੰਦ ਕਕੂਰੀ ਵਾਜੇ ਜਾਂ ਕੀ ਦ੍ਰਿਸ਼ਟ ਨਾਥ ਲਿਵ ਲਾਗੇ ਰਹਾ ਪਾਠੀ ਗਗਨ ਸਿੰਘਿਆ ਕਰ ਸਿੰਘਿਆ ਕਣਕ ਸਿਲਸ ਇੱਕ ਪਾਇਆ ਤਿਸ ਮੈਂ ਤਾਰ ਚੁਗਈ ਅੰਤ ਨਿਰਮਲ ਰਸਮੈ ਰਸਮ ਚਵਾਇਮ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪੇ ਅਲਾ ਸਾਜਿਆ ਤੀਨ ਭਵਨ ਮੈਂ ਇੱਕੋ ਜੋਗੀ ਕਹੋ ਕਮਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪ੍ਰਖੋਤਮ ਕਹੋ ਕਿਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਣੀ ਮਨ ਰਾਮ ਰਸਹਿਣ ਮਾਤਾ ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆਂ ਕੇ ਕਰ ਗਾਵਣਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਹਰੇ ਨਰ ਗਰਭ ਕੁੰਡਲ ਜਬ ਆਸਤ ਉਧਰ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਨ ਨਾ ਐਨਸ ਏਕ ਗਿਆਨ ਅਨੁਰਾਗਾ ਤੈ ਦੈਨ ਸੰਭਲ ਕਸ਼ਟ ਮਹਾ ਦੁਖ ਜਬ ਚਿਤ ਅੰਤਕ ਸਾਰਿਆ ਗਰਭ ਛੂਣ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨ ਵਸਾਰਿਆ ਫੇਰ ਪਛਤਾਵੇਗਾ ਮੂੜਿਆ ਤੂੰ ਕਮਨ ਕਮਤ ਭਰਮ ਲਾਗਾ ਚੇਤ ਰਾਮ ਨਹੀਂ ਜਮ ਪੁਰ ਜਾਏਗਾ ਜਨ ਵਿਚਰੇਗਾ ਬਾਲ ਬਨੋਦ ਚਿੰਦ ਰਸ ਲੱਗਾ ਖਿਨ ਖਿਨ ਮੋਹੇ ਵਿਆਪੇ ਰਸ ਮਿਸ ਮੇਦ ਅਮਰਤ ਵਿਖ ਚਾਖੀ ਤੋ ਪੰਚ ਪ੍ਰਗਟਾ ਕੁਸਮ ਤਾਪੇ ਜਪ ਤਪ ਸੰਜਮ ਛੋੜ ਸੋ ਕਿਰਤ ਮਤ ਰਾਮ ਨਾਮ ਨਾ ਰਾਧਿਆ ਉਛ ਲਿਆ ਕਾਮ ਕਾਲ ਮਤ ਲਾਗੀ ਤੋ ਅਨ ਸਖਤ ਗੱਲ ਵਾਧਿਆ ਤਹਮ ਤੇਜ ਪਰ ਤ੍ਰਹਿ ਮੁਖ ਜੋਹੇ ਸਰਗ ਅਵਸਰ ਨਾ ਪਛਾਣਿਆ ਅਨਮਨ ਕਾਮ ਮਹਾਂ ਬਿਖ ਭੁੱਲੇ ਪਾਪ ਪੁਨ ਨਾ ਪਛਾਣਿਆ ਸਤ ਸੰਤ ਦੇਖ ਗਿਹ ਮਨ ਗਰਬਿਆ ਰਾਮ ਹਿਰਦੇ ਤੈ ਖੋਇਆ ਹੀ ਅਵਰ ਮਰਤ ਮਾਇਆ ਮਨ ਤੋਲੇ ਤੋ ਪੱਗ ਮੁਖ ਜਨਮ ਵਗੋਇਆ ਪੁੰਡਰ ਕੇਸ ਕੁਸੁਮ ਤੈ ਹੁਦਲੇ ਸਭ ਤੋਂ ਬਤਾਲ ਕੀ ਬਾਣੀ ਲੋਚਨ ਸਰਮੈ ਬੁੱਧ ਵੱਲ ਨਾਠੀ ਤਾਂ ਕੰਮ ਵਾਪਸ ਰਾਣੀ ਤਾਂ ਤੇ ਵਿਖੇ ਪਈ ਮਤ ਪਾਪਸ ਕਾਇਹਾਂ ਕਮਲ ਕਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤੋ ਪਾਸੇ ਪਸਦਾਣਾ ਨਿਗਟੀ ਦੇਹ ਦੇਖ ਤਨੁਗ ਪੁਜੇ ਮਨ ਕਹਿਤ ਨਹੀਂ ਬੂਝੇ ਲਾਲਚ ਕਰੇ ਜੀਵਨ ਪੰਥ ਕਾਰਨ ਲੋਚਨ ਕੁਸੁਮ ਨਾ ਸੂਝੇ ਥਾਕਾ ਤੇਜ ਉੱਡਿਆ ਮਨ ਪੰਖੀ ਕਰ ਅਗਨ ਨਾ ਸੁਗਾਹੀ ਬੇਣੀ ਕਹਿ ਸੁਣੋ ਰੇ ਭਗਤੋ ਮਰਨ ਮੁਕਤ ਕਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਅਨੰਤਾ ਪ੍ਰਿਤ ਪਾਪਨ ਨਾਮ ਕੈਸੇ ਹੋਤਾ ਰਹਾ ਤੁਮ ਜੋ ਨਾਇਕ ਸੋ ਅੰਤਰ ਜਮਹੀ ਪ੍ਰਭਤੇ ਜਨ ਜਣੀਜੇ ਜਨਤੇ ਸੁਵਾਮੀ ਸਰੀਰ ਅਰਾਧੇ ਮੁਖ ਵਿਚਾਰ ਦੇਹ ਨਰਬਦਾਸ ਸਮਦਲ ਸਮਝਾਹੇ ਕਉ ਰਾਗ ਮਾ ਚੌਪਦੇ ਮਹੱਲਾ ਪਹਿਲਾ ਘਰ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਹਰ ਹਰ ਨਾਮ ਹਰ ਮਨ ਪਾਇਆ ਬਡਭਾਗੀ ਹਰ ਨਾਮ ਧਿਆਇਆ ਗੁਰਪੂਰੇ ਹਰ ਨਾਮ ਸਿੱਧ ਪਾਸ਼ੀ ਕੋ ਬਿਰਲਾ ਗੁਰਮੁਖ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਹਵਨ ਪੱਲੇ ਮੇਰਾ ਪ੍ਰਾਣ ਸੁਖਾਈ ਸਦਾ ਨਾਲ ਚੱਲੈ ਗੁਰਪੂਰੇ ਹਰ ਨਾਮ ਦੁੜਾਇਆ ਹਰ ਨਿਹਚਲ ਹਰ ਤਨ ਪੱਲੈ ਜੀਉ ਹਰ ਹਰ ਸੱਜਣਾ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਵਾਇਆ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਬਹੁ ਚੱਲੈ ਜੀਉ ਸਤਿਗੁਰ ਮਿੱਤਰ ਮੇਰਾ ਬਾਲ ਸੁਖਾਹੀ ਹੋਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਹੀ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਜਿਨ ਨਾਨਕ ਹਰ ਤਨ ਪੱਲੈ ਜੀਉ ਮਾਜ ਮਹੱਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਣਾ ਹੋ ਹਰ ਬਿਨ ਦੂਜਾ ਅਵਾਉਣਾ ਜਾਣਾ ਕੋਈ ਸੱਜਣ ਸੰਤ ਮਿਲੇ ਬੜਭਾਗੀ

ਜਮ ਹਾ ਮਨ ਤਨ ਕੋ ਜੀ ਭਾਲ ਭੋਲਾ ਹੀ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਹੀ ਮਿਲ ਸਤ ਸੰਗਤ ਖੋਜ ਦਸਾਹੀ ਬਿਰ ਸੰਗਤ ਹਰ ਪ੍ਰਭ ਵਸੈ ਜੀਅਮ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰੁਖ ਬਾਲਾ ਹਮ ਬਾਰਕ ਦੀਨ ਕਰੋ ਬਿਰਤ ਪਾਲਾ ਮੇਰਾ ਮਾਤ ਪਿਤਾ ਹੈ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਗਾਸੈ ਜੀਅਮ ਜਲ ਬਿਨ ਕਮਲ ਵਿਕਸੈ ਜੀ ਹੋ ਮੈਂ ਬਿਨ ਗੁਰ ਦੇਖੇ ਨੀਂਦ ਨਾ ਬਹਿ ਮੇਰੇ ਮਨ ਤਨ ਬੇਦਨ ਗੁਰ ਬਿਰਹ ਲਗਾ ਬਹਿ ਹਰ ਹਰ ਦਿਆ ਕਰੋ ਗੁਰ ਮੇਲੋ ਜਨ ਨਾਨਕ ਗੁਰਮਨ ਰਹਸੈ ਜੀਓ ਮਾਜ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਸੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਹਿਮਲ ਸਤ ਸੰਗਤ ਹਰ ਗੁਣ ਗਾਹੇ ਜਗ ਭੋਜਲ ਦੋਤਰ ਤਰੀਏ ਜੀਓ ਆਉ ਸਖੀ ਹਰ ਮੇਲ ਕਰੇ ਹਾ ਮੇਰੇ ਪ੍ਰੀਤਮ ਕਾਮਾਂ ਦੇ ਸੁਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਹੀ ਮੈਂ ਦੱਸੇ ਹਰਨ ਹਰੀਆ ਜੀਓ ਮੇਰੀ ਬੇਦਨ ਹਰ ਹੈ ਗੁਰ ਪੂਰਾ ਜਾਣੈ ਹਉ ਰਹਿ ਨਾ ਸਕਾਂ ਬਿਨ ਨਾਮ ਵਿਖਾਣੈ ਮੈਂ ਔਖਦ ਮੰਤਰ ਦੀਸੇ ਗੁਰ ਦੀਜੇ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਆ ਜੀਓ ਹਮ ਚਤੁਰ ਦੀਨ ਸਤਿਗੁਰ ਸੁਨਾਈ ਹਰ ਹਰ ਨਾਮ ਬੂੰਦ ਮੁਖ ਪਾਹੀ ਹਰ ਜਲ ਨਿਤ ਹਮ ਜਲ ਕੈ ਮੀਨ ਨਹਿ ਜਨ ਨਾਨਕ ਜਲ ਮਨ ਮਰਿਆ ਜੀਓ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਹੀ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਹੀ ਮੇਰੀ ਸਰਦਾ ਪੂਜਕ ਜੀਵਨ ਦਾਤ ਹੈ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮਿਲ ਸਤ ਸੰਗਤ ਬੋਲੀ ਹਰ ਬਾਣੀ ਹਰ ਹਰ ਕਥਾ ਮੇਣੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੈ ਮਿਲ ਸਤਿਗੁਰ ਅੰਮ੍ਰਿਤ ਬੀਜੈ ਜੀਓ ਬੜ ਭਾਗੀ ਹਰ ਸੰਗਤ ਪਾਵੈ ਭਾਗਹੀਣ ਪਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰ ਹੈ ਹਰ ਹਰ ਨਾਮ ਦਿਆ ਮਨ ਧਾਰੈ ਹੈ ਗੁਰਮਤ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀ ਹੋ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪਿਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪਾਉਂਦਾ ਜੀਓ ਆਪ ਸੰਤ ਮੈਂ ਗਾਲ ਬੁਲਾਈਆਂ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਆਂ ਹਰ ਕੇ ਸੰਤ ਮਿਲੋ ਮਨ ਦੇ ਬਾਨ ਜੋ ਗੁਰਮੁਖ ਬਾਣੀ ਮੁਖ ਜਾਂਦਾ ਜੀਓ ਬੜਭਾਗੀ ਹਰ ਸੰਤ ਮਿਲਾਇਆ ਗੁਰ ਪੂਰੇ ਹਰ ਰਸ ਮੁਖ ਪਾਇਆ ਭਾਗਹੀਣ ਸਤਿਗੁਰ ਨੇ ਪਾਇਆ ਮਨ ਮੁਖ ਗਰਭ ਜੁਨੀ ਨਿਤ ਪਾਉਂਦਾ ਜੀਓ ਆਪ ਦਿਆਲ ਦਿਆ ਪ੍ਰਭ ਧਾਰਸੀ ਮਲ ਹੋਮੈ ਬਿਖਿਆ ਸਾਫ ਨਮਾਰਸੀ ਨਾਨਕ ਹੱਟ ਪੱਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾਜ ਮਹੱਲਾ ਚੌਥਾ ਹਾਂ ਗੁਣ ਗੋਬਿੰਦ ਹਰ ਨਾਮ ਧਿਆਹੀ ਮਿਲ ਸੰਗਤ ਮਨ ਨਾਮ ਵਸਾਹੀ ਹਰ ਪ੍ਰਭ ਗਮ ਗੋਚਰ ਸਵਾਮੀ ਮਿਲ ਸਤਿਗੁਰ ਹਰ ਰਸ ਕੀ ਜੈ ਜੀਓ ਧਨ ਧਨ ਹਰ ਜਨ ਜਨ ਹਰ ਪ੍ਰਭ ਜਾਤਾ ਜਾਏ ਪੁਛਾ ਜਨ ਹਰ ਕੀ ਬਾਤਾ ਪਾਪ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਬੀਜੈ ਜੀਓ ਸਤਿਗੁਰੂ ਦਾਤੇ ਨਾਮ ਦੜਾਇਆ ਬੜਭਾਗੀ ਗੁਰ ਸਤਿਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰ ਪੂਰੇ ਅੰਮ੍ਰਿਤ ਲੀਜੈ ਜੀਓ ਹਰ ਸਤ ਸੰਗਤ ਸਤਿਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮੁਖ ਹਰ ਨਾਮ ਪ੍ਰੀਜੈ ਜੀਓ ਮਾਜ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸੇ ਹੋ ਵਾਰੀਆਂ ਮਿਲ ਸਤ ਸੰਗਤ ਲਾਦਾ ਹਰ ਸੱਜਣ ਹੋਰ ਸਤਿਗੁਰ ਬਿਟੋਂ ਘੁਮਾਈਆ ਜੀਓ ਜੈ ਜੈ ਦੇਖਾ ਤਾ ਤਾ ਸਵਾਮੀ ਤੂੰ ਘੱਟ ਘੱਟ ਰਹਿਆ ਅੰਤਰ ਜਾਮੀ ਗੁਰ ਪੂਰੇ ਹਰ ਨਾਲ ਦਿਖਾਇਆ ਹੁਣ ਸਤਿਗੁਰ ਬਿਟੋਂ ਸਦ ਵਾਰਿਆ ਜੀਓ ਏਕੋ ਪਵਨ ਪਾਣੀ ਸਭ ਏਕਾ ਸਭ ਏਕਾ ਜੋਤ ਸਵਾਈਆ ਸਭ ਏਕਾ ਜੋਤ ਵਰਤੇ ਭਿੰਨ ਭਿੰਨ ਨਾ ਰਲੀ ਕਿਸੇ ਦੀ ਰਲਾਈਆਂ ਗੁਰ ਪ੍ਰਸਾਦੀ ਇੱਕ ਨਦਰੀ ਆਇਆ ਹੁਣ ਸਤਿਗੁਰ ਬਿਟੋਂ ਬਤਾਇਆ ਜੀਓ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰਉਪਕਾਰੀਆ ਜੀਓ ਸਤਿ ਚੌਪੰਦੇ ਮਹੱਲੇ ਚੌਥੇ ਕੇ

ਪੰਜਵਾਂ ਸਾਰ ਉਤ ਸੁਹਾਵੀ ਜਿਤ ਤੁਧ ਸੰਭਾਲੀ ਸੋ ਕੰਮ ਸਹੇਲਾ ਜੋ ਤੇਰੀ ਘਾਲੀ ਸੋ ਰਿਦਾ ਸਹੇਲਾ ਜਿਤ ਰਿਦੇ ਤੂੰ ਬਿਠਾ ਸਭਨਾ ਕੇ ਦਤਾਰਾ ਜੀਉ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨਾਉ ਨਿਧ ਤੇਰੇ ਅਖੁੱਟ ਭੰਡਾਰਾ ਜਿਸ ਤੂੰ ਦੇ ਤੂੰ ਤਿਪਤ ਗਾਵੇ ਸੋਈ ਭਗਤ ਤੋ ਮਾਰਾ ਜੀਉ ਸਭ ਕੋ ਵਾਸੇ ਤੇਰੀ ਬੈਠਾ ਘਟ ਘਟੰਤ ਤੂਹੇ ਬੁੱਠਾ ਸਭੇ ਸਾਂਝ ਵਹ ਸਦਹਿੰਦਾ ਨਾ ਤੂੰ ਕਿਸੇ ਨਾਥ ਸੇ ਬਾਹਰਾ ਜੀਉ ਤੂੰ ਆਪੇ ਗੁਰਮੁਖ ਮੁਕਤ ਕਰਾਵੇਂ ਤੂੰ ਆਪੇ ਮਨਮੁਖ ਜਨਮ ਭਾਵੇਂ ਨਾਨਕ ਦਾ ਤੇਰੇ ਬਲਿਹਾਰ ਸਭ ਤੇਰਾ ਖਿਲ ਦੁਸਾਹਰਾ ਜੀਉ ਮਾਜ ਮਹੱਲਾ ਪੰਜਵਾਂ ਅਨਹਦ ਅਨਹਦ ਵਾਜੇ ਅਨਹਦ ਵਾਜੇ ਸਹਿ ਸਹੇਲਾ ਸ਼ਬਦ ਹਨਾਦ ਕਰੇ ਸਤਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਨ ਉੱਚ ਸੁਵਾਰਿਆ ਜੀਉ ਫੇਰ ਘੇਰ ਆਪਣੇ ਗ੍ਰਹਿ ਮੈਂ ਆਇਆ ਜੋ ਲੜਿੰਦਾ ਸੋਈ ਪਾਇਆ ਤ੍ਰਿਪਤ ਹੰਘਾਏ ਰਹਿ ਸੋ ਸੰਤੋ ਗੁਰ ਅਨੁਭਵ ਪੁਰਖ ਦਿਖਾਰਿਆ ਜੀਉ ਆਪੇ ਰਾਜਣੇ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਪਏ ਸੱਚ ਨਿਆਏ ਸੱਚ ਚੁੱਕੀ ਕੂਕ ਪਕਾਰਿਆ ਜੀਉ ਜਿਹਾ ਡਿੱਠਾ ਮੈਂ ਤੇਹੋ ਕਹਿਆ ਤਿਸ ਰਾਸ ਆਇਆ ਜਿਨ ਭੇਦ ਲਾਇਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਉ ਮਾਜ ਮਹੱਲਾ ਪੰਜਵਾਂ ਜਿਤ ਘਰ ਪਿਰ ਸੁਹਾਗ ਬਨਾਇਆ ਤਿਤਕ ਸਖੇ ਮੰਗਲ ਗਾਇਆ ਨਹਿੰਦ ਮਨੋ ਤਿਤੇ ਕਰ ਸੋਏ ਜੋ ਧਨ ਕੰਤ ਸਿੰਘਾਰੀ ਜੀਉ ਸਾਸ ਗੁਣਵੰਤੀ ਸਾ ਵਡ ਭਗ ਪੁੱਤਰ ਪੁੱਤਰ ਬੰਤੀ ਸੀਲਵੰਤ ਸੁਹਾਗ ਰੂਮੰਤ ਸੁਗੜ ਬਿਛਕ ਸੋ ਧਨ ਕੰਤ ਪਿਆਰੀ ਜੀਉ ਆਚਾਰ ਮੰਤ ਸਾਈ ਪਰਦਾਨੇ ਸਭ ਸਿੰਗਾਰ ਬਣੇ ਤਸਤਿਆ ਗਿਆਨੇ ਸਕਲਵੰਤੀ ਸਾ ਸਬਰਾਈ ਜੋ ਪ੍ਰਕੇ ਰੰਗ ਸੁਵਾਰੀ ਜੀਉ ਮਹਿਮਾ ਤਸਕੀ ਕਹਿ ਨਾ ਜਾਏ ਜੋ ਫਿਰ ਮੇਲ ਲਈ ਅੰਗ ਲਾਏ ਤੇਰ ਸੁਹਾਗ ਵਰ ਅਗਮ ਗੋਚਰ ਜਨ ਨਾਨਕ ਪ੍ਰੇਮ ਸਦਾਹਰੀ ਜੀਉ ਮਾਜ ਮਹੱਲਾ ਪੰਜਵਾਂ ਖੋਜਤ ਖੋਜਤ ਦਸਨ ਚਾਹੇ ਭਾਂਤ ਭਾਂਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਾਰ ਹਾਰ ਮੇਰਾ ਕੋਈ ਹੈ ਜੀਉ ਆਣ ਮਿਲਾਵੇ ਜੀਉ ਕਾਠ ਸਾਸਤ੍ਰ ਵਿਜਤ ਮੁਖ ਗਿਆਨਾ ਪੂਜਾ ਤਿਲਕ ਤੀਰਤ ਸ਼ਨਾਨਾ ਨਿਵਲੇ ਕਰਮ ਆਸਨ ਚੌਰਾਸੀ ਇਨ ਮਹਿ ਸ਼ਾਤਨਾ ਆਵੇ ਜੀਉ ਅਨਕ ਬਿਰਖ ਕੀਏ ਜਪ ਤਾਪਾ ਗਮਨ ਕੀਆ ਧਰਤੀ ਪਰਮਾਤਾ

ਬ੍ਰਹਮਾ ਸਗਲੀ ਖੋਵੇ ਪਿੱਠ ਸੰਗ ਸਾਧ ਸੰਤਨ ਕੇ ਸਦਾ ਜਪੋ ਦੇ ਅੱਲਾ ਜੀਓ ਪ੍ਰਭ ਆਪਣਾ ਸਾਧ ਸਾਧ ਸਮਾਰੋ ਇਹ ਮਤ ਗੁਰ ਪ੍ਰਸਾਦ ਮਨ ਤਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਪੰ ਸਰਬ ਮਾਇਆ ਪਿਤ ਪਾਲਾ ਜੀਓ ਸਤ ਸਤ ਸਤ ਪ੍ਰਭ ਸੋਈ ਸਦਾ ਸਾ ਸਦ ਆਪੇ ਹੋਈ ਚਲਤ ਤੁਮਾਰੇ ਪ੍ਰਗਟਿਆ ਪਿਆਰੇ ਦੇਖ ਨਾਨਕ ਪਹਿ ਨਿਹਾਲਾ ਜੀਓ ਮਾਜ ਮਹੱਲਾ ਪੰਜਵਾਂ ਹੁਕਮੇ ਵਸਣ ਲਾਗੇ ਮੈਂ ਸਾਜਣ ਸੰਤ ਮਿਲ ਨਾਮ ਜਪਿਆ ਸ਼ੀਤਲ ਸ਼ਾਂਤ ਸਹਿ ਸੁਖ ਪਾਇਆ ਠੰਡ ਪਾਈ ਪ੍ਰਭ ਆਪੇ ਜੀਓ ਸਭ ਕੁਛ ਸਭ ਕੁਛ ਬਹੁਤੋ ਬਹੁਤੋ ਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਤਾਰਾ ਜੀ ਜੰਤ ਸਭ ਤ੍ਰਾਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਤਿਸ ਸਦਾ ਧਿਆਏ ਜਨਮ ਮਰਨ ਪੈ ਕਾਟੇ ਮੋਹਾ ਬਿਸੇ ਸੋਗ ਸੰਤਾਪੇ ਜੀਓ ਸਾਸ ਸਾਸ ਨਾਨਕ ਸੁਲਾਏ ਸਿਮਰਤ ਨਾਮ ਕਾਟੇ ਸਫਾਏ ਪੂਰਨ ਆਸ ਕਰੀ ਖਨ ਪੀਤਰ ਹਰ ਹਰ ਹਰ ਗੁਣ ਜਾਪੇ ਜੀਓ ਮਾਜ ਮਹੱਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੋ ਗੁਣ ਅਗਮ ਅਪਾਰੇ ਗਾਵਤ ਸੁਨਤ ਸਭੇ ਮੂਤੇ ਸੋ ਤਿਆਗੇ ਜਨ ਹਮ ਕੀਏ ਜੀਓ ਜਨਮ ਜਨਮ ਕੇ ਕਿਲ ਬਹਿ ਜਾਵੇ ਮਨ ਚਿੰਦੇ ਸੇ ਫਲ ਪਾਵੇ ਸਿਮਰ ਸਾਹਿਬ ਸੋ ਸੱਚ ਸੁਆਮੀ ਦਿਜਕ ਸਭਸ ਕਹੋ ਦੀਏ ਜੀਓ ਨਾਮ ਜਪਤ ਸਭ ਸੁਖ ਪਾਈਏ ਸਭ ਭਉ ਬਿਨਸੇ ਹਰ ਹਰ ਤੇ ਆਈਏ ਜੇ ਸੇਵਾ ਸੋ ਪਾਰ ਗ੍ਰਾਮੀ ਕਾਜ ਸਗਲੇ ਥੀਏ ਜੀਓ ਆਏ ਪਿਆ ਤੇਰੀ ਸਰਨਾਈ ਜੋ ਭਾਵੇ ਤਿਹਲੇ ਮਲਾਈ ਕਰ ਕਿਰਪਾ ਪ੍ਰਭਗਤੀ ਲਾਵੋ ਸਚ ਨਾਨਕ ਅੰਮ੍ਰਿਤ ਪੀਏ ਜੀਓ ਮਾਜ ਮਹੱਲਾ ਪੰਜਵਾਂ ਪੈ ਕਿਰਪਾਲ ਗੋਬਿੰਦ ਗੋਸਾਈ ਮੇਘ ਵਰਸੇ ਸਭਨੀ ਥਾਈ ਦਿਆ ਦੀਨ ਦਿਆਲ ਸਦਾ ਕਿਰਪਾਲਾ ਠੰਡ ਭਾਈ ਕਰਤਾਰੇ ਜੀਓ ਆਪਣੇ ਜੀ ਜੰਤ ਪਿਰਤ ਪਾਰੇ ਜਿਉ ਬਾਰਕ ਮਾਤਾ ਸੰਹਾਰੇ ਦੁਖ ਦੁਖ ਪੰਜਾ ਸੁਖ ਸਾਗਰ ਸੁਆਮੀ ਦੇਹ ਸਗਲ ਅਹਾਰੇ ਜੀਓ ਜਲ ਥਲ ਪੂਰ ਰਹਿ ਮਿਹਰਬਾਨਾ ਸਦ ਮਿਲ ਸਦ ਬਲਿਹਾਰ ਜਾਏ ਕੁਰਬਾਨਾ ਰਹਿਣ ਦਿਸ ਤਿਸ ਸਦਾ ਤੇ ਆਈ ਜੇ ਖਿਨ ਮੈਂ ਸਗਲ ਉਧਾਰੇ ਜੀਓ ਰਾਖ ਲਿਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਤ ਮਨ ਤਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਜ ਮਹੱਲਾ ਪੰਜਵਾਂ ਜਿੱਥੇ ਨਾਮ ਜਪੇ ਪ੍ਰਭ ਪਿਆਰੇ ਸਿਹਤ ਸੋ ਜਹੋ ਚੌ ਬਾਰੇ ਜਿੱਥੇ ਨਾਮ ਜਪੇ ਮੇਰੇ ਗੋਬਿੰਦਾ ਸੋਈ ਸਹੀ ਨਜ਼ਰ ਸਹੀ ਨਗਰ ਉਜਾੜੀ ਜੀਓ ਹਰ ਰੁਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੋ ਕਿਹ ਵਾੜੀ ਜੀਓ ਸੰਤਾਂ ਸਹੀ ਰੰਗ ਨਾ ਸੰਤਾਂ ਸਹੀ ਰੰਗ ਨਾ ਲਾਏ ਸਾਗਤ ਸੰਗ ਵਿਕੰਪ ਕੁਮਾਏ ਦੁਲਾਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਪਾੜੀ ਜੀਓ ਤੇਰੀ ਸਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸਰਮ ਸਾੜੀ।

ਸਹਿ ਤੁਨ ਉਪਜੇ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨ ਟੁੱਟੇ ਮੂਲੇ ਹਰ ਅੰਤਰ ਬਾਰ ਰਹਿ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜੀਓ ਅੰਮ੍ਰਿਤ ਵਰਖੇ ਅਣਹੰਦ ਬਾਣੀ ਮੰਤਨ ਅੰਤਰ ਸ਼ਾਂਤ ਸੁਮਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤ ਗੁਰੂ ਕੀਆ ਦੇ ਦਿਲਾਸਾ ਜੀਓ ਜਿਸਕਾ ਸਾਥ ਤਿਸ ਹੀ ਫਲ ਪਾਇਆ ਕਰ ਕਿਰਪਾ ਪ੍ਰਸੰਗ ਮਿਲਾਇਆ ਆਮਨ ਜਾ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਓ ਮਾਝ ਮਹੱਲਾ ਪੰਜਵਾਂ ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਹਿ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸਮਹਲੇ ਜੀਓ ਜਿਸਕੇ ਸਿਹਤ ਨਹੀਂ ਪ੍ਰਾਪਤ ਪਾਰੇ ਪਾਰ ਬ੍ਰਹਮ ਪ੍ਰਭ ਪਹੇ ਰਖਵਾਰੇ ਸੁਣੀ ਬੇਨਤੀ ਠਾਕੁਰ ਮੇਰੇ ਪੂਰਨ ਹੋਏ ਕਹਲੀ ਜੀਓ ਸਰਬ ਜੀਆਂ ਕੋ ਦੇ ਮਨਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹਿਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਓ ਮਨ ਕੀ ਅਛ ਪਜਾ ਮਨਹਾਰਾ ਸਦਾ ਸਾਈ ਸਦਾ ਸਾ ਜਾਈ ਬਲਿਹਾਰਾ ਨਾਨਕ ਦਾਨ ਦੀਆ ਨਾਨਕ ਦਾਨ ਕੀਆ ਦੁਖ ਪੰਜਨ ਰਤੇ ਰੰਗ ਰਸਾਲੀ ਜੀਓ ਮਾਜ ਮਹੱਲਾ ਪੰਜਵਾਂ ਮਨ ਧਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭੇਰਾ ਜੀਓ ਪਿੰਡ ਸਭ ਰਸ ਤੁਮਾਰੇ ਤੇਰਾ ਜੋਰ ਗਪਾਲਾ ਜੀ ਜੀਓ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਕਾਰ ਕਮਾਵਾਂ ਜੇ ਤੁਧ ਪਾਵਾਂ ਜਾ ਤੂੰ ਦੇ ਦਿਆਲਾ ਜੀਓ ਪ੍ਰਭ ਤੁਮਹੀ ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੇ ਬੈਕੁੰਠ ਤਿਹਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪੈਰ ਤੇਰੇ ਗੁਣ ਗਾਇਆ

ਮੇਘ ਪਟਾਇਆ ਜਲ ਥਲ ਮਹਿਲ ਦੈ ਦਿਸ ਵਰਸਾਇਆ ਸ਼ਾਂਤ ਭਈ ਬੁਝੀ ਸਭ ਤਿਸ਼ਨਾ ਆਨੰਦ ਭਇਆ ਸਭ ਠਾਈ ਜੀਉ ਸੁਖਦਾਤਾ ਦੁਖ ਪੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੋ ਆਪ ਪ੍ਰਤਪਾਲੇ ਪਾਏ ਪੈਰੀ ਤਿਸੇ ਮਰਾਈ ਜੀਉ ਜਾਂ ਕਿ ਸਰਨ ਭਇਆ ਗਤ ਪਾਈਏ ਸਾ ਸਾ ਸਰ ਨਾਮ ਤੇ ਆਈਏ ਤਿਸ ਬਿਨ ਹੋਰ ਨਾ ਦੂਜਾ ਠਾਕਰ ਸਭ ਤਿਸੇ ਕੀਆ ਜਾਈ ਜੀਉ ਤੇਰਾ ਮਾਨ ਤਾਨ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹੇ ਬੇਨਤੀ ਆਠ ਪਹਿਰ ਧੁੱਤਿਆਈ ਜੀਉ ਮਾਝ ਮਹੱਲਾ ਪੰਜਵਾਂ ਸਭੇ ਸੁਖ ਭਏ ਪ੍ਰਭ ਪ੍ਰਭ ਤੁੱਟੇ ਗੁਰਪੂਰੇ ਕੇ ਚਰਨ ਮਨ ਬੁੱਠੇ ਸਹਿ ਸਮਾਲ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੇ ਜੀਉ ਅਗਮ ਗੁੱਚ ਸਾਹਿਬ ਮੇਰਾ ਘੱਟ ਘੱਟ ਅੰਤਰ ਵਰਤੇ ਨੇਰਾ ਸਦਾ ਅਣਪਤ ਜੀਆਂ ਕਾ ਦਾਤਾ ਕੋ ਵਿਲਾਇਆ ਪਛਾਣੇ ਜੀਉ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਤ੍ਰਿਪਤਾ ਸਹਿ ਆਨੰਦ ਖਸਮ ਕੇ ਪਾਣੇ ਜੀਉ ਹੱਥੇ ਦਿੱਤੀ ਪ੍ਰਭ ਦੇ ਮਨਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਝ ਮਹੱਲਾ ਪੰਜਵਾਂ ਕਿੰਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕਿਉ ਤਿਨ ਕਰਤੇ ਦੁਖਾ ਡੇਹਰਾ ਟਹਾਇਆ ਜੀਉ ਮਨ ਤਨ ਵਸਿਆ ਸੱਚਾ ਸੋਈ ਬਿਖਰਾ ਥਾਨ ਨਾ ਤਿਸੇ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਲਹਾਇਆ ਜੀਉ ਜੋ ਕੁਛ ਕਰੇ ਸੋ ਆਪੇ ਆਪੇ ਬੁੱਧ ਸਿਆਣਪ ਕਿਛੂ ਨਾ ਜਾਪੇ ਆਪਣਿਆਂ ਸੰਤਾਂ ਨੂੰ ਆਪਸਾਈ ਪ੍ਰਭ ਪਰਮ ਪੁਲਹਣਾ ਲਾਹਿਆ ਜੀਉ ਚਰਨ ਕਮਲ ਜਨ ਕਾ ਆਧਾਰੋ ਆਠ ਪੈਰ ਰਾਮ ਨਾਮ ਅਵਪਾਰੋ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸੰਭਾਣਿਆ ਜੀਉ ਮਾਝ ਮਹੱਲਾ ਪੰਜਵਾਂ ਸੋ ਸੱਚ ਮੰਦ ਅਜਤ ਸੱਚ ਤੇ ਆਈਏ ਸੋ ਰਿਦਾ ਸਹਿਲ ਅਜਤ ਹਰ ਗੁਣ ਗਾਈਏ ਸਾ ਸਤ ਸੁਹਾ ਸਾ ਤਰਤ ਸੁਹਾਵੀ ਜਤ ਵਸੇ ਹਰ ਜਨ ਸੱਚੇ ਨਾਮ ਬਿਟੋ ਕੁਰਬਾਣੇ ਜੀਉ ਸੱਚ ਸੱਚ ਵਡਾਈ ਕੀਮ ਨਾ ਪਾਈ ਕਿਮ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਹਨੋ ਜੀਉ ਸੱਚ ਸਲਹਿਣ ਵਡਭਾਗੀ ਪਾਈਏ ਗੁਰਪ੍ਰਸਾਦੀ ਹਰ ਗੁਣ ਗਾਈਏ ਰੰਗ ਰਤੇ ਤੇਰੇ ਤੁਧ ਪਾਵੇ ਸੱਚ ਨਾਮ ਨਿਸਾਨੋ ਜੀਉ ਸੱਚੇ ਅੰਤ ਨਾ ਜਾਣੇ ਕੋਈ ਥਾਂ ਥਨੰਤ ਸੱਚਾ ਸੋਈ ਨਾਨਕ ਸੱਚ ਧਿਆਈਏ ਸਦ ਹੀ ਅੰਤ ਜਾਮੀ ਜਾਣੋ ਜੀਉ ਮਾਝ ਮਹੱਲਾ ਪੰਜਵਾਂ ਰਹਿਣੋ ਸੁਹਾਵਰੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲਹੰਗ ਜੀਵਨ ਸਫਲ ਤੇ ਥਾਈ ਜੀਉ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਰ ਹਰ ਪ੍ਰਭ ਸਾਥੇ ਭੈ ਭਉ ਭਰਮ ਖੋਇਆ ਗੁਰਪੂਰੇ ਦੇਖਾ ਸਭਨੇ ਜਾਈ ਜੀਉ ਪ੍ਰਭ ਸਮਰੱਥ ਵੱਡ ਪ੍ਰਭ ਸਮਰੱਥ ਵੱਡ ਊਚ ਅਪਾਰਾ ਨੌਨਿਤ ਨਾਮ ਭਰੇ ਭੰਡਾਰਾ ਆਦਿ ਅੰਤ ਮੱਧ ਪ੍ਰਭ ਸੋਈ ਦੂਜਾ ਲਵੇ ਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਜਕ ਜਾਚੇ ਸਾਧਰ ਵਾਲਾ ਦੇ ਦਾਨ ਨਾਨਕ ਜਨਮਾਂਗੇ ਸਦਾ ਸਦਾ ਹਰਤਿਆਈ ਜੀਉ ਮਾਝ ਮਹੱਲਾ ਪੰਜਵਾਂ ਇੱਥੇ ਤੂੰ ਹੈ ਆਗੇ ਆਪੇ ਜੀ ਜੰਤਰ ਸਭ ਤੇਰੇ ਤਾਪੇ ਤੁਦ ਬਿਨ ਅਵਰ ਨਾ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਨੀ ਸੁਖ ਪਾਇਆ ਸੋ ਜਨਮ ਨਾ ਜੂਏ ਹਾਰੀ ਜੀਉ ਨਾਮ ਅਫਦ ਜਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗੋਵਾਇਆ ਹਰ ਕੀਰਤਨ ਗਾਵੋ ਦੇ ਰਾਤੀ ਸਫਲ ਹੈ ਕਾਰੀ ਜੀਉ ਦਿਸ ਧਾਰ ਆਪਣਾ ਦਾਸ ਵਾਰਿਆ ਘਟ ਘਟ ਅੰਤਰ ਪਾਰ ਮਾਮ ਨਮਸਕਾਰਿਆ ਇਸ ਬਿਨ ਹੋਰ ਦੂਜਾ ਨਾਹੀ ਬਾਬਾ ਨਾਨਕ ਮਤ ਸਾਰੀ ਜੀਉ ਮਾਝ ਮਹੱਲਾ ਪੰਜਵਾਂ
ਤਨ ਮਨ ਤਨ ਰਤਾ ਰਾਮ ਪਿਆਰੇ ਸਰਬ ਦਿਜੇ ਆਪਣਾ ਵਾਰੇ ਅੱਠ ਪੈਰ ਗੋਬਿੰਦ ਗੁਣ ਗਾਈਏ ਵਿਸਰਨਾ ਕੋਈ ਸਾਸਾ ਜੀਓ ਸੋਈ ਸਾਜਣ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਬੇਚਾਰਾ ਸਾਧੂ ਸੰਗ ਤਰੀ ਜੇ ਸਾਗਰ ਕਟਕੇ ਜਮਕੀ ਫਾਸਾ ਜੀਓ ਚਾਰ ਪਦਾਰਥ ਕੀ ਸੇਵਾ ਪਾਰ ਜਾਤ ਜਪ ਅਲਖ ਪੇਵਾ ਕਾਮ ਕ੍ਰੋਧ ਕਿਲ ਬਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਪੂਰਨ ਭਾਗ ਪਏ ਜਿਸ ਪ੍ਰਾਣੀ ਸਾ ਸੰਗ ਮਿਲੇ ਸਾਰਗ ਪਾਣੀ ਨਾਨਕ ਨਾਮ ਬਸਿਆ ਜਿਸ ਅੰਤਰ ਪਰਮਾਨ ਕ੍ਰਿਸ਼ਤ ਉਦਾਸਾ ਜੀਓ ਮਾਜ ਮਹੱਲਾ ਪੰਜਵਾ ਸਿਮਰਤ ਨਾਮ ਹਿਰਦੇ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜੀਓ ਜਾ ਕੇ ਗ੍ਰਹਿ ਨਾਮ ਨਿਧ ਹਰ ਲਾ ਪਾਈ ਤਿਸ ਮਿਲਿਆ ਜਿਸ ਪੁਰਖ ਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾ ਜੋਗਾ ਜੀਓ ਖਿਣ ਮੈਂ ਥਾਪੋ ਥਾਪ ਨਹਾਰਾ ਆਪ ਆਪ ਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਰਹਿਣ ਬੇ ਜੋਗਾ ਜੀਓ ਅੰਚਲ ਆਏ ਸਭ ਸਿੱਟ ਤਰਾਈ ਆਪਣਾ ਆਪ ਜਪਾਈ ਗੁਰ ਬੋਹਤ ਪਾਇਆ ਕਿਰਪਾ ਤੇ ਨਾਨਕ ਤੁਰਸਨ ਜੋਗਾ ਜੀਓ ਮਾਜ ਮਹੱਲਾ ਪੰਜਵਾ ਸੋਈ ਕਰਨਾ ਜੇ ਆਪ ਕਰਾਏ ਜਿੱਥੇ ਰੱਖੇ ਸੋ ਪਈ ਜਾਏ ਸੋਈ ਸਿਆਣਾ ਸੋ ਪਤਮੰਤਾ ਹੁਕਮ ਲਗੇ ਜਿਸ ਮਿੱਠਾ ਲੀ ਜੀਓ ਸਭ ਪਰੋਈਤ ਤਾਗੇ ਜਿਸ ਲਾਏ ਲਏ ਸੋ ਚਰਨੀ ਲਾਗੇ ਹੋਂਦ ਕਮਲ ਜਿਸ ਹੋਏ ਪ੍ਰਗਾਸਾ ਤੈ ਸਰਬਨ ਰੰਜਨ ਡੇਠਾ ਜੀਓ ਤੇਰੀ ਮਹਿਮਾ ਤੂੰ ਏ ਜਾਣੇ ਆਪਣਾ ਆਪ ਤੂੰ ਆਪ ਪਛਾਣੇ ਹੋਂ ਬਲਹਾਰੀ ਸੰਤਾਂ ਤੇਰੇ ਜਨ ਕਾਮ ਕ੍ਰੋਧ ਲੋਭ ਮਿੱਠਾ ਨਿਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੇ ਬਿਨਸਿਆ ਪਰਮ ਭਉ ਤੀਠਾ ਜੀਓ ਮਾਜ ਮਹੱਲਾ ਪੰਜਵਾਂ ਝੂਠਾ ਮੰਗਾਂ ਜੇ ਕੋਈ ਮੰਗੇ ਜਿਸ ਕੋ ਮਰਤੇ ਕੜੀ ਨਾ ਲਾਗੇ ਪਾਰ ਬ੍ਰਹਮ ਜੋ ਸਾਧੀ ਸੇਵੇ ਸੋ ਗੁਰਮਿਲ ਨਿਹਚਲ ਕਹਨਾ ਜੀਓ ਪ੍ਰੇਮ ਭਗਤ ਜਿਸ ਕੇ ਮਨ ਲਾਗੀ ਗੁਣ ਗਾਵੇ ਅੰਧਨ ਨਿਤ ਜਾਗੀ ਬਾਂ ਭਗਤ ਸਵਾਮੀ ਮੇਲੇ ਤਿਸਕੇ ਮਸਤਕ ਲਹਿਣਾ ਚਰਨ ਕਮਲ ਭਗਤਾ ਮਨ ਉੱਠੇ ਵਿਣ ਪਰਮੇਸ਼ਰ ਸਗਲੇ ਮੁੱਠੇ ਸੰਤ ਨਾ ਕੇ ਤੂੜ ਨਿਤ ਬਾਛੇ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਾਰ ਹਰ ਗਾਈਏ ਜੇ ਸਿਮਰਤ ਵਾਰ ਚਲ ਪਾਈਏ ਨਾਨਕ ਕਉ ਪ੍ਰਭ ਹੋਏ ਦਿਆਲਾ

ਅੱਜ ਮਹੱਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨਾ ਜਾਪੇ ਦੁੱਖ ਨਾ ਸੰਤਾਪੇ ਹੋਮੇ ਮਾਰ ਬੰਧਨ ਸਭ ਤੋੜੇ ਗੁਰਮੁਖ ਸ਼ਬਦ ਸੁਹਾ ਬਣਿਆ ਹੋਮ ਵਾਰੀ ਜਿਉਂ ਵਾਰੀ ਹਰ ਹਰ ਨਾਮ ਸੁਹਾ ਬਣਿਆ ਗੁਰਮੁਖ ਗਾਵੈ ਗੁਰਮੁਖ ਨਾਚੈ ਹਰ ਸੇਤੀ ਚਿੱਤ ਲਾ ਬਣਿਆ ਰਹੋ ਗੁਰਮੁਖ ਜੀਵੈ ਮਰੇ ਪਰਵਾਣ ਆਰਜਾ ਨਾ ਛੀਜੇ ਸ਼ਬਦ ਪਛਾਣ ਗੁਰਮੁਖ ਮਰੇ ਨਾ ਕਾਲ ਨਾ ਖਾਵੈ ਗੁਰਮੁਖ ਸੱਚ ਸਮਾ ਬਣਿਆ ਗੁਰਮੁਖ ਹਰ ਦਰ ਸੁਭਾ ਪਾਵੈ ਗੁਰਮੁਖ ਵਿੱਚੋਂ ਆਪ ਗੁਆਵੈ ਆਪ ਤਰੇ ਕੁਲ ਸਗਲ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਕਦੇ ਨਾ ਲਾਗੇ ਗੁਰਮੁਖ ਦੁੱਖ ਨਾ ਲਾਗੇ ਸਰੀਰ ਗੁਰਮੁਖ ਮੈਂ ਚੁੱਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ ਗੁਰਮੁਖ ਸਹਿ ਸਮਾ ਬਣਿਆ ਗੁਰਮੁਖ ਨਾਮ ਮਿਲੇ ਵਡਿਆਈ ਗੁਰਮੁਖ ਗੁਣ ਗਾਵੈ ਸੋਭਾ ਪਾਈ ਨਾਮ ਆਨੰਦ ਸਦਾ ਦਿਨ ਰਾਤੀ ਗੁਰਮੁਖ ਸ਼ਬਦ ਕਰਾ ਬਣਿਆ ਗੁਰਮੁਖ ਆਂਦਨ ਸ਼ਬਦੇ ਰਾਤਾ ਗੁਰਮੁਖ ਜੁਗ ਜੁਗ ਚਾਰੇ ਜਾਤਾ ਗੁਰਮੁਖ ਗੁਣ ਗਾਵੈ ਸਦਾ ਨਿਰਮਲ ਸ਼ਬਦੇ ਭਗਤ ਕਰਾ ਬਣਿਆ ਬਾਜ ਗੁਰੂ ਹੈ ਆਂਦਨ ਦਿਹਾਰਾ ਜਮ ਕਾਲ ਠਾਹੇ ਕਰੇ ਪੁਕਾਰਾ ਆਂਦਨ ਰੋਗੀ ਵੇਸਟਾ ਕੇ ਕੀੜੇ ਵੇਸਟਾ ਮੈਂ ਦੁੱਖ ਪਾ ਬਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੇ ਬੁੱਠਾ ਆਪ ਆਏ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰਤੇ ਪਾ ਬਣਿਆ ਮਾਜ ਮਹਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਵਿਖਾਵੈ ਸਤਿਗੁਰ ਪੂਰਾ ਆਪੇ ਫਰਕ ਕੀਤੇ ਉਨ ਘਟੇ ਅੰਤਰ ਆਪੇ ਬਣਤ ਬਣਾ ਬਣਿਆ ਹੋਂ ਵਾਰੀ ਜਿਉਂ ਵਾਰੀ ਹਾਰ ਸਾਚੇ ਕੇ ਗੁਣ ਗਾ ਬਣਿਆ ਬਾਜ ਗੁਰੂ ਕੋ ਸਹਿਜ ਨਾ ਪਾਵੈ ਗੁਰਮੁਖ ਸਹਿਜ ਸਮਾ ਬਣਿਆ ਰਹਾਉ ਆਪੇ ਤੂੰ ਆਪੇ ਸੋਹੇ ਆਪੇ ਜਗ ਮੋਹੇ ਤੂੰ ਆਪੇ ਨਦਰੇ ਜਗਤ ਪਰੋਵੈ ਤੂੰ ਆਪ ਦੁੱਖ ਸੁਖ ਦੇਵੇ ਕਰਤੈ ਗੁਰਮੁਖ ਹਾਰ ਦਿਖਾ ਬਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾ ਬਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤਾ ਆਪੇ ਹੈ ਸਾਚਾ ਆਪੇ ਲੱਖ ਲਿਖਾ ਬਣਿਆ ਆਪੇ ਮਾਇਆ ਆਪੇ ਛਾਇਆ ਆਪੇ ਬੋ ਮਾਇਆ ਜਗਤ ਪਾਇਆ ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖ ਸੁਣਾ ਬਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪ ਥਾਪੇ ਆਪੇ ਤੋਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਘਾਰੇ ਲਾ ਬਣਿਆ ਤੂੰ ਆਪੇ ਆਪ ਆਪ ਜਿਵਾਵੇ ਆਪੇ ਮੇਲੇ ਮੇਲ ਮਿਲਾਵੇ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿ ਸਮਾ ਬਣਿਆ ਤੂੰ ਆਪੇ ਉੱਚਾ ਉੱਚੋ ਹੋਈ ਤੇ ਜਿਸ ਆਪ ਵਿਖਾਲੇ ਸੋ ਵੇਖੈ ਕੋਈ ਨਾਨਕ ਨਾ ਵਸੇ ਘੱਟ ਅੰਤਰ ਆਪੇ ਵੇਖ ਵਿਖਾ ਬਣਿਆ ਮਾਝ ਮਾਲਾ ਤੀਜਾ ਮੇਰਾ ਭਰਾ ਭਰਪੂਰ ਰਿਹਾ ਸਭ ਥਾਹੀ ਗੁਰਪ੍ਰਸਾਦੀ ਘਰ ਮੈਂ ਪਾਈ ਸਦਾ ਸਰੇ ਵੀ ਆ ਸਦਾ ਸਰੇ ਵੀ ਇੱਕ ਮਨ ਧਿਆਵੀ ਗੁਰਮੁਖ ਸੱਚ ਸਮਾ ਬਣਿਆ ਓ ਵਾਰੀ ਜਿਉਂ ਵਾਰੀ ਜਗਜੀਵਨ ਮਨ ਵਸਾ ਬਣਿਆ

ਗੁਰਮਤ ਸਹਿਜ ਸਮਾ ਬਣਿਆ ਕਾਇਆ ਅੰਦਰ ਹੋਮੇ ਮੇਰਾ ਜੰਮਣ ਮਰਨਾ ਚੁੱਕੇ ਫੇਰਾ ਸਤਿਗੁਰ ਹੋਵੇ ਸੋ ਹੋਮੇ ਮਾਰੇ ਸੱਚੋ ਸੱਚ ਧਿਆ ਬਣਿਆ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ ਦੇਹੀ ਮਿਲ ਕੇ ਸ੍ਰਿਸ਼ਟ ਪਾਈ ਦੋਵੇਂ ਮਾਰ ਜਾਏ ਇੱਕ ਖਰਿਆ ਵੈ ਗੁਰਮਤ ਸਹਿਜ ਸਮਾ ਬਣਿਆ ਕਰਮੈ ਦੂਜੇ ਪੈ ਅੰਧੇਰਾ ਚਾਨਣ ਹੋਏ ਛੋਡੇ ਹੋਮੇ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਧਨ ਨਾਮ ਧਿਆ ਬਣਿਆ ਅੰਤਰ ਜੋਤ ਪ੍ਰਗਾਸ ਪਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾ ਬਣਿਆ ਅੰਦਰ ਮਹਿਰ ਰਤਨੀ ਪਰ ਅੰਤਰ ਮਹਿਲ ਰਤਨੀ ਭਰੇ ਭੰਡਾਰਾ ਗੁਰੰਗ ਭਾਵੇ ਨਾਮ ਅਪਾਰਾ ਗੁਰੰਗ ਬਣ ਜਾ ਸਦਾ ਵਪਾਰੀ ਲਾਹਾ ਨਾਮ ਸਦ ਪਾ ਬਣਿਆ ਆਪੇ ਵੱਥ ਰਾਖੇ ਆਪੇ ਦੇਵੈ ਗੁਰਮੁਖ ਬਣ ਜਾ ਕਈ ਕੇ ਨਾਨਕ ਜਿਸ ਨਦਰ ਕੇ ਸੋ ਪਾਵੈ ਕਰ ਕਿਰਪਾ ਮਨ ਵਸਾ ਬਣਿਆ ਮਾਜ ਮੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਵੈ ਗੁਰ ਕੈ ਸ਼ਬਦ ਬਹੁ ਦੂਜਾ ਜਾਵੈ ਹਾਰ ਨਿਰਮਲ ਸਦਾ ਸੁਖ ਗੁਣ ਦਾਤਾ ਹਰ ਗੁਣ ਮੈਂ ਗੁਣੀ ਸਮਾ ਬਣਿਆ ਓ ਵਾਰੀ ਜਿਉ ਵਾਰੀ ਸਾਚਾ ਸੱਚ ਹਿਰਦੇ ਵਸਾ ਬਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾ ਬਣਿਆ ਰਾਓ ਆਪੇ ਗੁਰਦਾਤਾ ਕਰਮ ਵਿਧਾਤਾ ਸੇਵਕ ਸੇਵੇ ਗੁਰਮੁਖ ਜਾਤਾ ਅੰਮ੍ਰਿਤ ਨਾਮ ਸਦਾ ਮਨ ਸੋਇਐ ਗੁਰਮਤ ਹਰ ਰਸ ਪਾ ਬਣਿਆ ਇਸ ਗੁਫਾ ਮੈਂ ਇੱਕ ਥਾਂ ਸੁਹਾਵਾ ਗੁਰ ਪੂਰੇ ਹੋਮੇ ਪਰਮ ਚੁਕਾਵਾ ਅੰਧਨ ਨਾਮ ਸਲਾਹੇ ਰੰਗ ਰਾਤੈ ਗੁਰ ਕਿਰਪਾ ਤੇ ਪਾ ਬਣਿਆ ਗੁਰ ਕੈ ਸ਼ਬਦੇ ਗੁਫਾ ਵਿਚਾਰੇ ਹਾ ਨਾਮ ਨਿਰੰਜਨ ਅੰਤਰ ਵਸੇ ਮੁਰਾਰੇ ਹਾਰ ਗੁਣ ਗਾਵੈ ਛਬ ਸੁਹਾਵੈ ਮਿਲ ਪ੍ਰੀਤਮ ਸੁਖ ਪਾ ਬਣਿਆ ਜਮ ਜਗਾ ਦੂਜੈ ਕਰ ਲਾਗੈ ਨਾਮ ਭੁਲੈ ਫਿਰੇ ਸਾਜੈ ਘੜੀ ਮਹਤ ਕਾਲੇ ਕਾਲੇ ਵੈ ਰਤੀਓ ਮਾਸਾ ਤੋਲ ਕਢਾ ਬਣਿਆ ਪੇੜੇ ਪਿੜ ਚੇਤੇ ਨਾਹੀ ਦੂਜੇ ਮੁੱਠੀ ਰੋਵੈ ਤਾਈ ਖਰੀ ਕੁਆਲਿਓ ਕਰੂਪ ਕੁਲੱਖਣੀ ਸੁਪਨੇ ਫਿਰ ਨਹੀਂ ਪਾ ਬਣਿਆ ਪਾਈੜੇ ਫਿਰ ਮਨ ਵਸਾਇਆ ਗੁਰਪੁਰੇ ਹਦੂਰ ਦਿਖਾਇਆ ਕਾਮਣ ਫਿਰ ਰੱਖਿਆ ਕੰਠ ਲਾਏ ਸ਼ਬਦੇ ਫਿਰ ਰਾਵੈ ਸਹਿ ਸੁਹਾ ਬਣਿਆ ਆਪੇ ਦੇਵੇ ਸਦ ਬੁਲਾਵੈ ਆਪਣਾ ਨਾਉ ਮਨ ਵਸਾਵੈ ਨਾਨਕ ਨਾਮ ਮਿਲੇ ਵਡਿਆਈ ਅੰਧਨ ਸਦਾ ਗੁਣ ਗਾ ਬਣਿਆ ਮਾਜ ਮੱਲਾ ਤੀਜਾ ਉੱਤਮ ਸ਼ਬਦ ਸਥਾਨ ਹੈ ਵਾਸਾ ਸਤਿਗੁਰ ਸੇਵੇ ਘਰ ਮੈਂ ਉਦਾਸਾ ਹਾਰ ਰੰਗ ਰਹੇ ਸਦਾ ਰੰਗ ਰਾਤੈ ਹਾਰ ਰਸ ਰੰਗ ਤ੍ਰਿਪਤਾ ਬਣਿਆ ਓ ਵਾਰੀ ਜਿਉ ਵਾਰੀ ਪਾੜ ਬੂਜ ਮਨ ਵਸਾ ਬਣਿਆ ਗੁਰਮੁਖ ਪੜੇ ਹਰ ਨਾਮ ਗੁਰ ਪੜੇ ਗੁਰਮੁਖ ਪੜੇ ਹਰ ਨਾਮ ਸਮਾਲੈ ਦਰ ਸਾਚੇ ਸੋਭਾ ਪਾ ਬਣਿਆ ਰਾਓ ਅਲੱਖ ਪਿਓ ਹਰ ਆਪ ਸਮਾਵੈ ਉਪਾਇਨ ਕੇਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੈ ਨਦਰੀ ਮੇਲ ਮਿਲਾ ਬਣਿਆ ਦੂਜੈ ਪਹਿ ਪੜੇ ਨੇ ਬੂਜੈ ਤ੍ਰੈਵਿਦ ਮਾਇਆ ਕਾਰਨ ਲੂਜੈ ਤ੍ਰੈਵਿਦ ਬੰਧਨ ਟੁੱਟੈ ਗੁਰਸ਼ਬਦੀ ਗੁਰਸ਼ਬਦੀ ਮੁਕਤ ਕਰਾ ਬਣਿਆ ਇਹ ਮਨ ਚੈਨ ਚਲ ਵਸਨਾ ਆਵੈ ਦੁਬਦਾ ਲਾਗੈ ਦਹਿ ਦਹਿ ਧਾਵੈ ਵੇਖਾ ਕੀੜਾ ਵਿਖ ਮੈਂ ਰਾਤਾ ਵਿਖ ਮੈਂ ਵਿਖ ਮੈਂ ਵਿਖ ਮੈਂ ਹੀ ਪਚਾ ਬਣਿਆ ਓਹ ਕਰੇ ਤੈ ਆਪੇ ਜਾਣੇ ਬਹੁ ਕਰਮ ਕਵੇ ਕਛੂ ਕਥਾਏ ਨਾ ਪਾਵੈ ਹੋ ਕਰੇ ਤੈ ਆਪੈ ਜਾਣੇ ਬਹੁ ਕਰਮ ਕਰੇ ਕਛੂ ਥਾਏ ਨਾ ਪਾਏ ਤੋਤੇ ਬਾਹਰ ਕਛੂ ਨਾ ਹੋਵੈ ਬਖਸ਼ੇ ਸ਼ਬਦ ਸੁਹਾ ਬਣਿਆ ਆਪੇ ਭਜੇ ਹਰ ਬੂਜੈ ਨਾਹੀ ਅੰਧਨ ਦੂਜੈ ਪੈ ਫਰਾਈ ਮਨ ਮਨਮੁਖ ਜਨਮ ਕਿਆ ਹੈ ਬਿਰਤਾ ਅੰਧ ਕਹਿ ਪਛੋਤਾ ਬਣਿਆ ਫਿਰ ਪਰਦੇ ਸਿੰਗਾਰ ਬਣਾਏ ਮਨਮੁਖ ਅੰਧੇ ਐਸੇ ਕਰਮ ਕਮਾਵੈ ਹਲਤ ਨਾ ਸੋਭਾ ਪਲਤ ਨਾ ਢੋਈ ਬਿਰਥਾ ਜਨਮ ਗਵਾ ਬਣਿਆ ਹਰ ਕਾ ਨਾਮ ਕਿਨ ਵਿਰਲੇ ਜਾਤਾ ਗੁਰਪੂਰੇ ਕੇ ਸ਼ਬਦ ਬਜਾਤਾ ਅੰਧਨ ਭਗਤ ਰਹੇ ਦਿਨ ਰਾਤੀ ਸਹਿਜੇ ਹੀ ਸੁਖ ਪਾ ਬਣਿਆ ਸਭ ਮੈਂ ਵਰਤਾ ਇੱਕੋ ਸੋਈ ਗਿਰਮੁਖ ਗੁਰਮੁਖ ਵਿਰਲਾ ਬੂਝੈ ਕੋਈ ਨਾਨਕ ਨਾਨਕ ਨਾਮ ਰਤੇ ਤਿੰਨ ਸੋ ਹੈ ਕਾਰ ਕਿਰਪਾ ਆਪ ਮਿਲਾ ਬਣਿਆ ਮਾਝ ਮੱਲਾ ਤੀਜਾ ਮਨਮੁਖ ਪੜੇ ਪੰਡਿਤ ਕਹਾਵੈ ਦੂਜੇ ਪੈ ਮਹਾ ਦੁੱਖ ਪਾਵੈ ਵਿਖਿਆ ਰਾਤੇ ਕਈ ਸੂਝੇ ਨਾਹੀ ਫਿਰ ਫਿਰ ਜੋਨੀ ਆ ਬਣਿਆ ਓ ਵਾਰੀ ਜਿਉ ਵਾਰੀ ਹੋਮੇ ਮਾਰ ਮਿਲਾ ਬਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਾਰ ਰਸ ਸਹਿਜ ਪਿਆ ਬਣਿਆ ਰਹੋ ਵੇਦ ਪੜੇ ਹਾਰ ਰਸ ਨੀ ਪਾਇਆ ਵਾਦ ਬਖਾਣੇ ਮੋਇਆ ਮਾਇਆ
ਅਗਿਆਨ ਮਤੀ ਸਦਾ ਦਿਹਾਰਾ ਗੁਰਮੁਖ ਪੂਜਨ ਪਾਵਣਿਆ ਅਖਤੋ ਅਕਥੋ ਕਥੀਏ ਸ਼ਬਦ ਸੁਹਾਵੈ ਗੁਰਮਤ ਮਨ ਸੱਚੋ ਭਾਵੈ ਸਾਚੋ ਸਾਚ ਰਵੇ ਦਿਨ ਰਾਤੀ ਇਹ ਮਨ ਸੱਚ ਰੰਗਾਵਣਿਆ ਜੋ ਸੱਚ ਰਤੈ ਦਿਨ ਸੱਚੋ ਭਾਵੈ ਆਪੇ ਵੇਖੇ ਨਾ ਪਛੋਤਾਵੈ ਗੁਰ ਕੈ ਸ਼ਬਦ ਸਦਾ ਸਾਚਾਤਾ ਮਿਲ ਸਾਚੇ ਸੁਖ ਪਾਵਣਿਆ ਕੂੜ ਕੁਸਤ ਦਿਨ ਮੈਲ ਨਾ ਲਾਗੈ ਗੁਰ ਪ੍ਰਸਾਦੀ ਆਂਦਨ ਜਾਗੈ ਨਿਰਮਲ ਨਾ ਬਸੇ ਘੱਟ ਪੀਤਰ ਜੋਤੀ ਜੋਤ ਮਿਲਾ ਬਣਿਆ ਟਰੈ ਗੁਣ ਪੜੇ ਹਰ ਤਤ ਨਾ ਜਾਣੇ ਮੂਲੋਂ ਭੂਲਾ ਗੁਰ ਸ਼ਬਦ ਪਛਾਣੇ ਮੋਹ ਵਿਆਪੈ ਕਛ ਸੂਝੇ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰੈ ਵਿਦ ਮਾਇਆ ਮਨ ਮਗਨ ਬੂਝੇ ਦੂਜੇ ਭੈ ਭੈ ਪਾਇਆ ਤ੍ਰੈ ਗੁਣ ਪੜਿਆ ਹੈ ਹਰ ਇਕ ਨਾ ਜਾਣੇ ਬਿਨ ਬੂਝੇ ਦੁਖ ਪਾਵਣਿਆ ਜਾਂ ਤਿਸ ਪਾਵੇ ਤਾਂ ਆ ਮਿਲਾਵੈ ਗੁਰ ਸ਼ਬਦੀ ਸੰਸਾ ਦੁਖ ਚੁਕਾਵੈ ਨਾਨਕ ਨਾਮੈ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਪੰਜ ਮੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਬਜਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਓਮ ਵਾਰੀ ਜਿਉਂ ਵਾਰੀ ਹਰਸ ਚਾਕ ਸਦਾ ਪਾਵਣਿਆ ਹਰਸ ਚਾਖੈ ਤੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਾਮ ਸੋ ਨ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੁਮੈ ਮਾਰੇ ਨਾਮ ਪਦਾਰਥ ਨੌ ਨਦ ਪਾਵੈ ਤ੍ਰੈ ਗੁਣ ਮੇਟ ਸਮਾਵਣਿਆ ਓਮੈ ਕਰੇ ਨ ਕਰਮੀ ਹੋਵੈ ਗੁਰ ਪ੍ਰਸਾਦੀ ਹੋਮੈ ਖੋਵੈ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਸੰਤ ਚੁਗੈ ਨਿਤ ਗੁਰਮੁਖ ਹੋਈ ਇਸਨਾਨ ਕਰੇ ਸਦਾ ਦਿਨ ਰਾਤੀ ਹੋਮੇ ਮਹਿਲ ਚੁਕਾ ਬਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੇ ਹੋਮੇ ਮਾਰ ਐਨਸ ਪ੍ਰੀ ਸ਼ਬਦੇ ਸਾਚੇ ਹਰ ਸੱਚੇ ਵਾਸਾ ਪਾਵਣਿਆ ਮਨੁਖ ਸਦਾ ਪਗ ਮੈਲੇ ਹੋਮੈ ਬਲ ਖਾਈ ਇਸਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹੋਮੇ ਮਹਿਲ ਚੁਕਾ ਬਣਿਆ ਰਤਨ ਪਦਾਰਥ ਘਰ ਤੇ ਪਾਇਆ ਗੁਰ ਪੂਰੇ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਦਿਹਰਾ ਘਟ ਚਾਨਣ ਆਪ ਪਛਾਵਣਿਆ ਆਪ ਪਾਏ ਤਾਂ ਆਪੇ ਵੇਖੈ ਸਤਿਗੁਰ ਸੇਵਿਆ ਸੋ ਜਨ ਲੇਖੈ ਨਾਨਕ ਨਾਮ ਵਸੇ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਜਮਾਲਾ ਤੀਜਾ ਮਾਇਆ ਮੋਹ ਜਗਤ ਸਵਾਇਆ ਤ੍ਰੈ ਗੁਣ ਦੀ ਸਹਿਮ ਹੋਇਆ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਝੈ ਚੌਥੇ ਪਿਦ ਚੌਥੇ ਪਾਦ ਲਿਵ ਲਾਵਣਿਆ ਓਮ ਵਾਰੀ ਜਿਉਂ ਵਾਰੀ ਮਾਇਆ ਮੋਹ ਸ਼ਬਦ ਜਲਾ ਬਣਿਆ ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਵੈ ਹਰ ਦਾਰ ਮਹਿਲੀ ਸੋਭਾ ਪਾਵਣਿਆ ਰਾਓ ਦੇਵੀ ਦੇਵਾ ਮੂਲ ਨ ਮਾਇਆ ਸਿਮਰ ਸਾ ਤਰਜਨੀ ਉਪਾਇਆ ਕਾਮ ਕ੍ਰੋਧ ਪਸਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿਚ ਗਿਆਨ ਰਤਨ ਹਰ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਾਤ ਸਤ ਸੰਜਮ ਸਚ ਕਮਾਵੈ ਗੁਰ ਪੂਰੇ ਨਾਮ ਧਿਆਵਣਿਆ ਪਾਇੜੇ ਧਨ ਪਰਮ ਪਲਾਣੀ ਦੂਜੇ ਲਾਗੀ ਫਿਰ ਪਿਤਾਣੀ ਹਾਲਤ ਪਾਲਤ ਦੋਵੇਂ ਗੁਆਏ ਸੁਪਨੇ ਸੁਖ ਨ ਪਾਵਣਿਆ ਪਾਇੜੇ ਤਿਨ ਕੰਤ ਸੰਭਾਲੇ ਗੁਰ ਪ੍ਰਸਾਦੀ ਵੇਖੇ ਨਾਲੇ ਫਿਰ ਕੈ ਸਹਿਜ ਰਹੇ ਰੰਗ ਰਾਤੀ ਸ਼ਬਦ ਸੰਗਾਰ ਬਣਾ ਬਣਿਆ ਸਫਲ ਜਨਮ ਜਿਨ ਸਤਿਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਦੂਜਾ ਭਾਉ ਗੁਰ ਸ਼ਬਦ ਜਲਾਇਆ ਇੱਕ ਰਵ ਰਿਹਾ ਘਟ ਅੰਤਰ ਮਿਲ ਸੰਗਤ ਹਰ ਗੁਣ ਗਾ ਬਣਿਆ ਸਤਿਗੁਰ ਨਾ ਸੇਵੈ ਸੋ ਕਹੇ ਸਤਿਗੁਰ ਨਾ ਸੇਵੈ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨੁੱਖ ਨਾਮ ਚੇਤਨਾ ਵੈ ਬਿਨ ਨਾਮੈ ਦੁੱਖ ਪਾ ਬਣਿਆ ਜਿਸ ਸਾਜੀ ਸੋਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲੇ ਤਿੰਨ ਜਨ ਕੋ ਜਿਨ ਤੁਰ ਮਾਤਿਕ ਲੇਖ ਲਿਖਾ ਬਣਿਆ ਮਾਝ ਮਹਿਲਾ ਚੌਥਾ ਆਦਿ ਪੁਰਖ ਉਪਰੰਪਰ ਆਪੇ ਆਪੇ ਥਾਪ ਥਾਪੇ ਆਪੇ ਸਭ ਮੈਂ ਵਰਤੈ ਇੱਕੋ ਸੋਈ ਗੁਰਮੁਖ ਸੋਭਾ ਪਾ ਬਣਿਆ ਓਮ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਵਸਾ ਬਣਿਆ ਤਿਸ ਰੂਪ ਨ ਰੇਖਿਆ ਘਟ ਘਟ ਦੇਖਿਆ ਗੁਰਮੁਖ ਲੱਖ ਲਿਖਾ ਬਣਿਆ ਰਹਾ ਤੂੰ ਦਿਆਲ ਕਿਰਪਾਲ ਪ੍ਰਭ ਸੋਏ ਦੁੱਧ ਬਿੰਦੂ ਜਾਵਰ ਨਾ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੈ ਨਾਮੋ ਨਾਮ ਸਮਾ ਬਣਿਆ ਤੂੰ ਆਪੇ ਸਾਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੈ ਸਹਿਜੇ ਸਹਿਜ ਲਗਾਵਣਿਆ ਆਂਦਨ ਗੁਣ ਗਾਵਾਂ ਪ੍ਰਭ ਤੇਰੇ ਦੁੱਧ ਸਲਾਈ ਪ੍ਰੀਤਮ ਮੇਰੇ ਦੁੱਧ ਬਿਨਾ ਬਣਾਈ ਕੋਈ ਸਾਚਾ ਗੁਰਪ੍ਰਸਾਦੀ ਤੂੰ ਪਾਵਣਿਆ ਅਗਮ ਗੋਚਰ ਮਤ ਨੀ ਪਾਈ ਆਪਣੀ ਕਿਰਪਾ ਕਰੇ ਤੂੰ ਆਪੇ ਲੈ ਮਲਾਈ
ਪੂਰੇ ਗੁਰ ਕੇ ਸ਼ਬਦ ਧਿਆਵੈ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਹਾ ਸਲਾਹੇ ਸਾਚੇ ਪਾਵੈ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸਾਚੇ ਸੁਭਾ ਪਾਵਣਿਆ ਮਨਮੁਖ ਕਰਨ ਕਰੇ ਹੰਕਾਰੀ ਦੂਏ ਜਨਮ ਸਭਾ ਜੀ ਹਾਰੀ ਆਂਤ ਲੋ ਮਹਾ ਗਵਾਰਾ ਫਿਰ ਫਿਰ ਆਪਣ ਜਾ ਬਣਿਆ ਆਪੇ ਕਰਤਾ ਦੇਵ ਡਿਆਈ ਜਿਸ ਕੋ ਆਪ ਲਿਖ ਤੁਰ ਪਾਈ ਨਾਨਕ ਨਾਮ ਮਿਲੇ ਪਉ ਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਜ ਬੱਲਾ ਪੰਜਵਾਂ ਕਰ ਪਹਿਲਾ ਅੰਤਰ ਲੱਖ ਨ ਜਾਈ ਲਿਖਿਆ ਨਾਮ ਰਤਨ ਕਾ ਗੁਜਾ ਰੱਖਿਆ ਅਗਮ ਗੋਚਰ ਸਭ ਤੇ ਉੱਚਾ ਗੁਰ ਕੈ ਸ਼ਬਦ ਲਿਖਾ ਬਣਿਆ ਓ ਵਾਰੀ ਜਿਉ ਵਾਰੀ ਕਲ ਮੈਂ ਨਾਮ ਸੁਆ ਬਣਿਆ ਸੰਤ ਪਿਆਰੇ ਸਾਚੇ ਧਾਰੇ ਵਡਿਆ ਵਡਭਾਗੀ ਦਰਸ਼ਨ ਪਾਵਣਿਆ ਰਾਮ ਸਾਧਕ ਸਿੱਧ ਜਿਸੇ ਕੋ ਫਿਰਦੈ ਬ੍ਰਹਮ ਇੰਦਰ ਧਿਆਵਣ ਹਿਰਦੈ ਕੋਟ ਤੇ ਸਿਹ ਖੋਜੈ ਤਾਂ ਕਹੋ ਗੁਰਮਿਲ ਹਿਰਦੇ ਗਾਵਣਿਆ ਆੜ ਪਹਿਰ ਤੋਂ ਜਾਪੇ ਪਵਣਾ ਧਰਤੀ ਸੇਵਕ ਪਾਵਕ ਚਰਣਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੇ ਮਨ ਪਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਗੁਰ ਕੈ ਪੂਰੇ ਗੁਰ ਕੈ ਸ਼ਬਦ ਜਾਪੈ ਜਿਨ ਪੀਐ ਸਹੀ ਤ੍ਰਿਪਤਾਸੈ ਸਾਚੇ ਸਾਚੇ ਗਾਹ ਬਣਿਆ ਤਿਸ ਘਰ ਸਹਿਜਾ ਸੋਈ ਸੇਲਾ ਆਨੰਦ ਵਿਨੋਦ ਕਰੇ ਸਦਕੇਲਾ ਸਦਾ ਆਨੰਦ ਸੋ ਵੱਡ ਸਾਹ ਜੋ ਗੁਰ ਚਰਣੀ ਮਿਨ ਲਾ ਬਣਿਆ ਪਹਿਲੋਂ ਦੇ ਤੈ ਰਿਜਕ ਪਾਇਆ ਪਿੱਛੋਂ ਦੇ ਤੈ ਜੰਤ ਪਾਇਆ ਦੂਜੇ ਵਰਦਾ ਦਾਵਰ ਨਾ ਕੋ ਸਵਾਮੀ ਲਵੇ ਨਾ ਕੋਈ ਲਾ ਬਣਿਆ ਜੇ ਤੂੰ ਝੂਠਾ ਸੋ ਤੁਧ ਧਿਆਵੈ ਸਾਜਨਾ ਕੰਮ ਅੰਤਰ ਕਮਾਵੈ ਆਪੇ ਤਰੇ ਸਗਲੇ ਕੁਲ ਤਾਰੇ ਜਿਸ ਦਰ ਕੇ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉਚੋ ਉਚਾ ਤੂੰ ਬਿਆੰਤ ਅਤਬੂ ਮੂਚੋ ਮੂਚਾ

ਜਿਤ ਪਰਮ ਧਾਵੈ ਤੈਨ ਬਿਦ ਕੀਰਤਨ ਗਾਵੈ ਜੀਉ। ਗੁਰਮੁਖ ਮੁਕਤਾ ਗੁਰਮੁਖ ਜੋਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਨ ਗਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਵੈ ਜੀਉ। ਹੋਮੇ ਬਾਦਾ ਗੁਰਮੁਖ ਛੂਟਾ ਗੁਰਮੁਖ ਆਵਣਾ ਆਵਾ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨਹਿ ਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਉ। ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਬੇਮੁਖੀਆ ਗੁਰਮੁਖ ਮਿਲ ਗਿਆ ਮਨਮੁਖ ਵਿਛੜੈ ਗੁਰਮੁਖ ਬਿਦ ਪ੍ਰਗਟਾਵੈ ਜੀਉ। ਗੁਰਮੁਖ ਅਖਰ ਗੁਰਮੁਖ ਅੱਖਰ ਜਿਤਾਵਤ ਰਹਿਤਾ ਗੁਰਮੁਖ ਉਪਦੇਸ਼ ਦੁਖ ਸੁਖ ਸਮਸਹਿਤਾ ਗੁਰਮੁਖ ਚਾਲ ਜਿਤ ਬ੍ਰਹਮ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਵੈ ਗੁਰਮੁਖ ਕੀਰਤਨ ਗਾਵੈ ਜੀਉ। ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੈ ਇਕ ਤੇ ਹੋਰ ਅਨੰਤਾ ਨਾਨਕ ਇਕ ਸਮੈ ਸਮਾਵੈ ਜੀਉ। ਮਾਜਮਲਾ ਪੰਜਵਾਂ ਤੂੰ ਪ੍ਰਭ ਬਨਾਸੀ ਤਾਂ ਕਿਆ ਕਾੜਾ ਹਰ ਭਗਵਾਨਤਾ ਤਾਂ ਜਨ ਖਰਾ ਸੁਖਾਲਾ ਜੀ ਜਾਂਤ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹੋ ਵਾਰੀ ਜਿਉ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਵਤ ਤੂੰ ਮੇਰਾ ਉਲਾ ਤੁਮ ਸੰਗ ਲਵੇ ਨਾ ਲਾਵਣਿਆ ਰਾਮ ਤੇਰਾ ਕੀਤਾ ਜਿਸ ਲਾਗੇ ਮੀਠਾ ਘਟ ਘਟ ਪਾਰ ਬ੍ਰਹਮ ਜੈ ਤੂੰ ਬੁੱਠਾ ਥਾਂ ਥਨਾ ਤਰ ਤੂੰ ਹੈ ਤੂੰ ਹੈ ਏਕੋ ਏਕ ਵਰਤਾ ਬਣਿਆ ਸਗਲ ਮਨੋਰਥ ਤੂੰ ਦੇਵਨਹਾਰਾ ਭਗਤੀ ਭਰੇ ਤੇਰੇ ਭੰਡਾਰਾ ਦਇਆ ਤਹਾ ਰਾਖੇ ਤੁਧ ਸਹੀ ਪੂਰੇ ਕਰਮ ਸਮਾ ਬਣਿਆ ਆਂਧ ਕੂਪ ਤੇ ਕਾਢੇ ਕਾਂਢੇ ਚਾੜੇ ਕਰ ਕਿਰਪਾ ਦਾ ਨਦਰ ਨਿਹਾਲੇ ਗੁਣ ਗਾਵੈ ਪੂਰਨ ਅਵਨਾਸੀ ਕਹਿ ਸੁਣ ਤੋਟ ਨਾ ਬਣਿਆ ਇਥੇ ਉਥੇ ਤੂੰ ਰਖਵਾਲਾ ਮਾਤ ਕਰ ਮੈਂ ਤੂੰ ਪ੍ਰਤਪਾਲਾ ਦਇਆ ਮਾਇਆ ਅਗਨ ਪੋਹਿਆ ਤਿਨ ਕਹੋ ਰੰਗ ਰਤੇ ਗੁਣ ਗਾ ਬਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮਨ ਤਨ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ ਤੁਧ ਬਿਨ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਭ ਭੈ ਸਹਾਈ ਤੇ ਤਾਤੀ ਭਾਵਨ ਲਾਗੈ ਕਾਈ ਤੂੰ ਸਾਹਿਬ ਸਰ ਸੁਖਦਾਤਾ ਸਤਸੰਗਤ ਜਪ ਪ੍ਰਗਟਾ ਬਣਿਆ ਤੂੰ ਊਚ ਅਥਾ ਆਗਮ ਅਤੁਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੇਰਾ ਸਾਚੀ ਠਕਰਾਈ ਨਾਨਕ ਬਲ ਬਲ ਜਾ ਬਣਿਆ ਮਾਝ ਮੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦੈ ਸੰਭਾਲੀਐ ਮੂਲ ਨਾ ਮਨੋ ਵਿਸਾਰੀਏ ਰਾਮ ਸੰਤਾਂ ਸੰਗ ਪਾਈਐ ਜਿਤ ਜਮ ਕੈ ਪੰਥ ਨਾ ਜਾਈਐ ਤੂੰ ਸਾਹਰ ਕਾ ਨਾਮ ਲੈ ਤੇਰੇ ਕੁੱਲੇ ਨ ਲਾਗੈ ਗਾਲ ਜੀਉ ਜੋ ਸਿਮਰਨ ਦੇ ਸਾਈਆਂ ਨਰਕ ਨ ਸਹੀ ਪਾਈਐ ਤਾਤੀ ਭਾਵ ਨ ਲਾਗੀ ਜਨਮਨ ਬੁੱਠਾ ਆਏ ਜੀਉ ਸਾਈ ਸੁੰਦਰ ਸੋਹਣੇ ਸਾ ਸੰਗਤ ਜਿਨ ਵੈਸਣੇ ਹਰ ਤਨ ਜਿਨੀ ਸਾਜਿਆ ਸਹੀ ਗੰਭੀਰ ਅਪਾਰ ਜੀਉ ਤੂੰ ਅਮਿਓ ਰਸਾਇਣ ਪੀਐ ਮੂੰ ਡਿੱਠੈ ਤਿਨ ਕਹਿ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਉ ਜੀਉ ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਪਣਾ ਸੋ ਸੂਰਾ ਪ੍ਰਧਾਨ ਸੋ ਮਾਸਤਕ ਜਿਤ ਕੈ ਭਾਗ ਜੀਉ ਮਨ ਮਦੇ ਪ੍ਰਾਪ ਅਗਾਈਆਂ ਇਹ ਰਸ ਭੋਗਣ ਪਾਚਾਈਆਂ ਮੰਦਾ ਮੂਲ ਨਾ ਉਪਜਿਓ ਦਰ ਸਾਚੀ ਕਾਰੇ ਲਾਏ ਜੀਉ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਭਵੰਦਾ ਕੰਤ ਹਾਰ ਤੇਰਾ ਥਿਰ ਹੋਆ ਸੁਹਾਗ ਜੀਉ ਅਟਲ ਪਦਾਰਥ ਪਾਇਆ ਪੈ ਪੰਜਨ ਹਰ ਰਾਇਆ ਲੈ ਅੰਚਲ ਨਾਨਕ ਤਾਰੀਅਨ ਦਿੱਤਾ ਜਨਮ ਅਪਾਰ ਜੀਉ ਇੱਕ ਸਤਿਗੁਰ ਪ੍ਰਸਾਦ ਮਾਝ ਮਹੱਲਾ ਪੰਜਵਾਂ ਘਰ ਤੀਜਾ ਹਾਰ ਜਪੈ ਹਰ ਜਪ ਜਪੈ ਮਨ ਧੀਰੇ ਰਹੋ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਹੇ ਕਾਹੇ ਚੂਰੇ ਸਰਨ ਸੇਵ ਸੰਤ ਸਾਧ ਕੇ ਸਕਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਲ ਮਹੀਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ

ਨਾਨਕ ਰਤਾ ਸਚਨਾ ਹੈ ਫਿਰ ਵੇਖੇ ਸਦਾ ਹਜੂਰੇ। 12 ਮਹਾ ਮਾਝ ਮਹੱਲਾ ਪੰਜਵਾਂ ਘਰ ਚੌਥਾ ਏ ਕਿਉਂ ਘਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਡ ਦਸ ਭਰ ਮੈਂ ਥਕਾਏ ਪ੍ਰਭ ਕੀ ਸਿਆਮ ਤਿੰਨ ਦੁੱਤੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨਸਾ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾਹਿਨ ਮਿਰੀਏ ਸਾਜਨੈ ਕਤ ਪਾਈਏ ਬਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟ

ਪਾਠਨਗਰ ਸਹਿਗ੍ਰਾਮ ਸਰਬ ਸੰਗਾਰ ਤੰਬੋਲ ਰਸ ਸਣ ਦੇਈ ਸਭ ਖਾਮ ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਗਣਾ ਸਾਂਝਣਾ ਮਿਲ ਪਾਈਐ ਰਸਨਾ ਨਾਮ ਭਣਾ ਜਿਨਾ ਪਾਇਆ ਪ੍ਰਭ ਆਪਣਾ ਆਏ ਦਿਸੇ ਗਣਾ ਇਕ ਹਿੰਦ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਤਲ ਮਈਅਲ ਪੂਰਿਆ ਰਵਿਆ ਵਿਚ ਬਣਾ ਸੋ ਪ੍ਰਭ ਚਿਤ ਨਾ ਆਵੇ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਵੈ ਸੋ ਪ੍ਰਭੂ ਤਿਸ ਕੈ ਪਾਏ ਲਗਾ ਵਿਸਾਖ ਤੀਰਨ ਕਿਉਂ ਵਾਢੀਐ ਜਿਨਾ ਪ੍ਰੇਮ ਵਿਛੋ ਹਰ ਸੱਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤ੍ਰਹੋ ਪੁੱਤਰ ਕਲੇਤਰ ਨਾ ਸੰਗ ਧਨਾ ਹਰ ਅਬਨਾਸੀ ਹੋ ਪਲਚ ਪਲਚ ਸਗਲੀ ਮੂਹੀ ਝੂਠੇ ਧੰਦੇ ਬੋਹੋ ਏਕ ਸਰ ਕੇ ਨਾ ਬਿਨ ਅੱਗੇ ਲਈਐ ਖੋ ਦਇਆ ਵਿਸਾਰ ਵਿਕੁਚਣਾ ਪ੍ਰਭ ਬਿਨ ਅਬਨਾ ਕੋ ਪ੍ਰੀਤਮ ਚਰਨੀ ਜੋ ਲਗੈ ਜਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਭਾਵ ਤਾਂ ਲੱਗੇ ਜਾਂ ਸੰਤ ਪੇਟੇ ਹਰ ਸੋਏ ਹਰ ਜੇਠ ਜੜੀਂਦਾ ਹਰ ਜੇਠ ਜੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਮ ਲੱਗਿਆ ਕਿਸੇ ਨ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ ਰੰਗ ਸਭੇ ਨਾਰਾਇਣੇ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਧਨ ਆਪਣ ਲਈਆ ਜੇ ਮਿਲੇ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ ਹਾੜ ਜੇਠ ਹਾੜ ਜੇਠ ਰੰਗੀਲਾ ਤੇ ਤਣੀ ਜਿਸ ਕੈ ਭਾਗ ਮਥਨ ਅਸਾੜ ਤਪੰਦਾ ਤਿਸ ਲੱਗੇ ਹਰ ਨਾ ਹੋਣਾ ਜਿੰਨਾ ਪਾਸ ਜਗਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਦੋਏ ਭੈ ਵਿਗ ਉੱਚੀਐ ਗਲ ਪਈ ਸੋ ਜਮ ਕੀ ਫਾਸ ਜੇ ਹਾਬੀ ਜੈ ਸੋ ਲੁਣੇ ਮੱਥੇ ਜੋ ਲਿਖਿਆਸ ਰੈਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਰਾਸ ਜਿਨ ਕੋ ਸਾਧੂ ਭੇਟੀਐ ਸੋ ਦਰ ਗਏ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤਿਰ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਚਰਨ ਨਿਵਾਸ ਸਾਵਣ ਸਰਸੀ ਕਾਵਣੀ ਚਰਨ ਕਮਲ ਸਿਉ ਪਿਆਰ ਮਾਤਾ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੋੜਾਵਿਆ ਦੱਸਣ ਸਭੇ ਚਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤਰਨ ਪ੍ਰਭ ਸੰਗ ਮੌਲਿਆ ਸਮਰੱਥ ਬੁਰਖ ਆਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰ ਮਿਲਾਵਣ ਹਾਰ ਜਿਨ ਸਕੀਏ ਪ੍ਰਭ ਪਾਇਆ ਹੋ ਤਿਨ ਕੇ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰੇ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਵਣੀ ਜਿਨ ਰਾਮ ਨਾਮ ਉਰਹਾਰ ਪਾਦੋਂ ਪਰਮ ਭੁਲਾਣੀਐ ਦੂਜੇ ਲੱਗਾ ਹੇਤ ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹੇ ਬਿਨਸਸੀ ਤਿਤ ਵੇਲੇ ਕੈਸਣ ਪ੍ਰੇਤ ਭਗੜ ਚਲਾਇਣ ਦੂਤ ਜੰਮ ਕਿਸੇ ਨਾ ਦੇਣੀ ਭੇਤ ਛੱਡ ਖਲੋਤੇ ਖਿਨੇ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੇ ਤਨ ਕਪੈ ਸਿਆ ਹੋਆ ਸੇਤ ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਧ ਪ੍ਰਭ ਦੇਤ ਸੇ ਭਾਦੋ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਅਸਣ ਪ੍ਰੇਮ ਮਾਹੜਾ ਕਿਉਂ ਮਿਲੀਏ ਹਰ ਜਾਏ ਮਨ ਤਨ ਪਿਆਰ ਦਰਸ਼ਨ ਕਣੀ ਕੋਈ ਆਣ ਮਲਾਵੈ ਮਾਏ ਸੰਤ ਸਹਾਈ ਪ੍ਰੇਮ ਕਹਿ ਹੋ ਤਿਨ ਕੇ ਲਾਗਾ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਹੇ ਆਪ ਤਿਆਗ ਬੇਨਤੀ ਕਰੇ ਲਹੇ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਿਤੇ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਤੀਆਂ ਜਨ ਮਾਇਆ ਹਰ ਰਾਏ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਬੇਮੁਖ ਹੋਏ ਰਾਮ ਤੇ ਲੱਗਣ ਜਨ ਬਿਯੋਗ ਖਿਨ ਮੈਂ ਕੌੜੇ ਹੋ ਗਏ ਜਿਤੜੇ ਮਾਇਆ ਭੋਗ ਵਿਚਰ ਨਾ ਕੋਈ ਕਰ ਸਕੈ ਕਹਿ ਤੈ ਰੋਵੈ ਰੋਜ ਕੀਤਾ ਕਛੂ ਨ ਹੋਵੈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਾਬੈ ਯੋਗ ਨਾਨਕ ਕੋ ਪ੍ਰਭ ਰਾਖ ਲਾਇਓ ਮੇਰੇ ਸਾਹਿਬ ਬੰਦੀ ਮੋ
ਸੋਚ ਕਤਕ ਹੋਵੇ ਸਾਧ ਸੰਗ ਬਿਨਸੈ ਸਭੈ ਸੋਚ ਮਗਰ ਮਹਾ ਸੁਹੰਦੀਆਂ ਹਰ ਫਿਰ ਸੰਗ ਬੈਠੜੀਆ ਤਿੰਨ ਕੀ ਸੋਭਾ ਕਿਆ ਗਣੀ ਜੋ ਸਾਹਿਬ ਮੇਲੜੀਆ ਮਨ ਤਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ ਤਿੰਨ ਦੁੱਖ ਨ ਕਬੂ ਉਤਰੇ ਸੇ ਦਮ ਕੇ ਬਸ ਬੜੀਆ ਜਿਨੀ ਪਾਇਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆ ਰਤਨ ਜੋ ਹਰ ਲਾਲ ਹਾਰ ਕੰਠ ਤਨਾ ਜੜੀਆ ਨਾਨਕ ਪਾਛੇ ਧੂੜ ਪ੍ਰਭ ਸਰਨੀ ਦਰ ਪੜੀਆ ਮਗਰ ਪ੍ਰਭੂ ਰਾਧਣਾ ਪਹੋੜ ਨਾ ਜਨਮੜੀਆ ਪੋਖ ਤੁਖਾਰ ਨਾ ਵਿਆਪੈ ਕੰਠ ਮਿਲਿਆ ਹਰ ਨਾਉ ਮਨ ਬੇਦਿਆ ਚਰਨ ਹਰ ਬਿੰਦ ਦਰਸ਼ਨ ਲੱਗੜਾ ਸਾਹੋ ਓਟ ਗੋਬਿੰਦ ਕਪਾਰ ਆਏ ਸੇਵਾ ਸਵਾਮੀ ਲਾਹੋ ਵਿਖਿਆ ਭੋ ਨ ਸਕੈ ਮੈਂ ਸਾਧੂ ਗੁਣ ਗਾਓ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ ਘਰ ਗਾਲੀਨੀ ਪਾਰ ਬ੍ਰਹਮ ਪਹੋੜ ਨ ਵਿਛੜਿਆ ਹੋ ਬਾਹਰ ਜਾਊ ਲੱਖ ਬੇਰੀਆਂ ਹਰ ਸੱਜਣ ਆਗਮ ਗਾਹੋ ਸਰਨ ਪਈ ਨਾਰਾਇਣੇ ਨਾਨਕ ਦਰ ਪਈਆ ਹੋ ਪੋਖ ਸੁਖਨ ਦਾ ਸਰਬ ਸੁਖ ਜਿਸ ਬਖਸਾ ਬੇਪਰਵਾਹ ਹੋ ਮਾਘ ਮੰਜਨ ਸਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਜਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅੜਸੜ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਸ ਪੁੰਨੀ ਵਡਭਾਗਣੀ ਵਾਰ ਪਾਇਆ ਹਰ ਰਾਏ ਮਿਲ ਸਈਆਂ ਮੰਗਲ ਗਾਵਈ ਗੀਤ ਗੋਬਿੰਦ ਲਾਹੇ ਹਰ ਜਿਹਾ ਵਰਨ ਦਿਸੈ ਕੋਈ ਦੂਜਾ ਲਵੇ ਨ ਲਾਏ ਹਾਲਤ ਪਲ ਸਵਾਰੀਆਂ ਨਿਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖੀਆਂ ਨੇ ਬਹੁ ਨ ਜਨਮੇ ਤਾਏ ਜੇ ਬਾਏਕ ਅਨੇਕ ਗੁਣ ਤੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਈਐ ਜਿਸ ਨੂੰ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰ ਕੈ ਸੱਚ ਖਰੇ ਸਰਬ ਸੁਖਾਂ ਨਿਤ ਚਰਨ ਹਰ ਭਉ ਜਲ ਬਿਖਮ ਤਰੇ ਪ੍ਰੇਮ ਭਗਤ ਨ ਪਾਈਆ ਬਿਖਿਆ ਨਾਏ ਜਰੇ ਕੂੜ ਗਏ ਦੁਬਧਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ।

ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਰਹਿਣ ਆਪ ਤਿਆਗ ਸਰਣੀ ਪਮਾ ਮੁਖ ਬੋਲੀ ਮਿੱਠੇ ਵੈਣ ਜਨਮ ਜਨ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੈ ਸੇ ਸੁਖ ਨ ਵਸਣ ਭੈਣ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਿੱਠੇ ਸਭ ਕਹਿਣ ਆਪ ਕਮਾਣੇ ਵਿਛੜੀ ਦੋਸ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲੈ ਉਹ ਹੋਰ ਨਾਹੀ ਕਰਨ ਕਰੇਣ ਹਾਰ ਤੁਧ ਬਿਨ ਖਾਕੂ ਰਲ ਨਾ ਕਹੀਐ ਕਿੱਥੇ ਬੈਣ ਨਾਨਕ ਕੀ ਬੇਨੰਤੀਆ ਹਰ ਸੱਜਣ ਹਾਰ ਸੱਜਣ ਵੇਖਾ ਨੈਣ ਜੀ ਕੀ ਬੇਰਤਾ ਸੋ ਸੁਣੇ ਹਰ ਸਮਰਥ ਪੁਰਖ ਪਾਰ ਮਰਨ ਜੀਵਨ ਅਰਾਧਨਾ ਸਭਨਾ ਕਾ ਆਧਾਰ ਸਹੁਰੇ ਪਾਈਐ ਤਿਸਕੰਤ ਕੀ ਵੱਡਾ ਜਿਸ ਪਰਵਾਰ ਉਚਾ ਅਗਮ ਅਗਾਧ ਬੋਧ ਕਛੁ ਅੰਤ ਨ ਪਾਰਾਵਾਰ ਸੇਵਾ ਸਾ ਤਿਸ ਭਾਵ ਸੀ ਸੰਤਨ ਸੰਤਾਂ ਕੀ ਹੋਏ ਚਾਰ ਦੀਨਾ ਨਾ ਦਿਆਲ ਦੇ ਪਤਤ ਉਧਾਰਨ ਹਾਰ ਆਜ ਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੇ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸਮਾਰ ਦਿਨ ਰਹਿਣ ਜੋ ਪ੍ਰਭ ਸੇਵ ਦੇ ਤਿਨ ਕੇ ਸਦ ਬਲਿਹਾਰ ਸੰਤ ਅਰਾਧਨ ਸਦਾ ਸਦਾ ਸਭਨਾ ਕਾ ਬਖਸੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਜਿੰਦ ਗੁਰ ਸ਼ਬਦੀ ਅਰਾਧੀਐ ਜਪੀਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਤਿਸ ਬਿਨ ਵਸੈ ਨਰਾਇਣ ਜੋ ਕਹੀਐ ਭਗਵੰਤ

ਸਤਰਾਂ ਕਾ ਮਤ ਹੀਣ ਅਸੀਆਂ ਕਾ ਵਿਵਹਾਰ ਨਾ ਪਾਵੈ ਨੱਬੇ ਕਾ ਸਹਿਜ ਜਾਸਣੀ ਮੂਲ ਨਾ ਜਾਣੇ ਆਪ ਬਲ ਟੰਡ ਹੁਲਮ ਢੂੰ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਾਰ ਪੌੜੀ ਤੂੰ ਕਰਤਾ ਪੁਰਖ ਗਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਉਪਾਂਗ ਉਪਾਰਜਨਾ ਬਹੁ ਬਹੁ ਵਿਧ ਪਾਤੀ ਤੂੰ ਜਾਣੇ ਜਿਨੇ ਉਪਾਈ ਹੈ ਸਭ ਖੇਤ ਸਮਾਤੀ ਇਕ ਆਵੇ ਇਕ ਜਾਏ ਉੱਠ ਬਿਨ ਨਾਮੇ ਮਰ ਜਾਤੀ ਗੁਰਮੁਖ ਰਾਹੀਂ ਚੱਲੂ ਲਿਆ ਰੰਗ ਹਰ ਰੰਗ ਰਾਤੀ ਸੋ ਸੇਵੈ ਸਤ ਨਿਰੰਜਣੋ ਹਾਰ ਪੁਰਖ ਵਿਧਾਤੀ ਤੂੰ ਆਪੇ ਆਪ ਸਜਾਣ ਹੈ ਵੱਡ ਪੁਰਖ ਵਡਾਤੀ ਜੋ ਮਨ ਚਿੱਤ ਧਿਆਏ ਦੇ ਮੇਰੇ ਸੱਚਿਆ ਬਲ ਬਲ ਹੋ ਤਿੰਨ ਜਾਤੀ ਸਲੋਕ ਮੱਲਾ ਪਹਿਲਾ ਜੋ ਪਾਏ ਤੈਨ ਸਾਜਿਆ ਰੱਖਿਆ ਪੰਡਤ ਬਣਾਏ ਅੱਖੀ ਵੇਖੇ ਜੇ ਬਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪੈਨਾ ਖਾਏ ਜੇ ਰਾ ਰਚਿਆ ਤਿਸੇ ਨ ਜਾਣੇ ਅੰਧਾ ਅੰਧ ਕਮਾਵੇ ਅੰਧਾ ਅੰਧ ਕਮਾਵੇ ਜਾਂ ਪੀਜੇ ਤਾਂ ਠਾਕਰ ਹੋਵੇ।

ਉਪਰ ਰੱਖੀਐ ਵਹਿ ਜਪੈ ਪਹਾਉ ਪੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੈ ਦੀ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭੋ ਜਾਓ ਪੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਓ ਪਵੜੀ ਬਦ ਫੈਲੀ ਗੈਬਾਨਾ ਖਸਮ ਨਾ ਜਾਣੀ ਸੋ ਕਹੀਏ ਦੇਵਾਨਾ ਆਪ ਨਾ ਪਛਾਣੀ ਕਲਹਿ ਬੁਰੀ ਸੰਸਾਰ ਵਾਦੇ ਖਪੀਐ ਬਿਣ ਨਾ ਵੇ ਬੇਕਾਰ ਭਰਮੇ ਪਚੀਐ ਰਾਹ ਦੋਵੇਂ ਇੱਕ ਜਾਣੇ ਸੋਈ ਸਿਜ ਸੀ ਕੁਫਰ ਗੋ ਕੁਫਰਾਣੇ ਮਾਇਆ ਦਾ ਜਸੀ ਸਭ ਦੁਨੀਆਂ ਸੁਬਹਾਨ ਸੱਚ ਸਮਾਈਐ ਸਿਜੇ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਵਰ ਨ ਜੀਵੈ ਕੋਏ ਜੋ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੈ ਨੰਗ ਨਾਨਕ ਠੱਗਿਆ ਮੁੱਠਾ ਜਾਏ ਬਿਣ

ਵਿਲਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜਹ ਭੋਗ ਬਿਰਾਸ ਕਿਆ ਲਸਕਰ ਕਿਆ ਨੇਬ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ ਪਵੜੀ ਜਾਤੀ ਦੇ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਐ ਚੱਖੀਐ ਸੱਚੇ ਕੀ ਸਿਰਕਾਰ ਜੁਗ ਜੁਗ ਜਾਣੀਐ ਹੁਕਮ ਨੇ ਸਿਰਦਾਰ ਦਰ ਦੀ ਬਾਣੀ ਐ ਫਰਮਾਨੀ ਹੈ ਕਾਰ ਖਸਮ ਪਠਾਇਆ ਤਬਲਵਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਵੇ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੱਧੇ ਪਹਾਰ ਇੱਕ ਨਾ ਤਾਖਤੀ ਸਲੋਕ ਮਹੱਲਾ ਪਹਿਲਾ ਜਾ ਪੱਕਾ ਤਾਂ ਕੱਟਿਆ ਰਹੀ ਸੁਪੱਲਰ ਵਾੜ ਸਣ ਕਿ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋਦਰ ਰਹੇ ਸੋਬਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ ਖੁੰਡਾ ਅੰਦਰ ਰੱਖ ਕੇ ਦੇਨ ਸੋ ਮਲ ਸਜਾਏ ਰਸ ਕਸ ਟਟਰ ਪਾਈਏ ਤਪੇ ਤੈ ਵਿਲ ਲਾਏ ਪੀਸੋ ਫੋਗ ਸੰਭਾਲੀਏ ਦਿੱਚੇ ਅੱਗ ਜਲਾਏ ਨਾਨਕ ਮਿੱਠੇ ਪਤਰੀਏ ਵੇਖੋ ਲੋਕਾਂ ਆਏ ਪਵੜੀ ਇੱਕ ਨਾ ਮਾਰਨ ਨਾ ਚਿੱਤ ਆਸ ਘਨੇਰਿਆ ਮਰ ਮਰ ਜੰਮਹਿ ਨਿਤ ਕਿਸੇ ਨਾ ਕੇਰਿਆ ਆਪਣੜੇ ਮਨ ਚਿੱਤ ਲੈ ਕਹਿਣ ਚੰਗੇਰਿਆ ਜਮਰਾਜੇ ਨਿਤ ਨਿਤ ਮਨ ਮੁਖ ਫੇਰਿਆ ਮਨ ਮੁਖ ਲੂਣ ਹਰਾਮ ਕਿਆ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਪਾਵਸੀ ਕਰਸਨ ਤਖ਼ਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੋਕ ਮਾਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਤਾਹਤ ਬੋਲਾ ਸੇ ਜੇ ਸਮਝਾਈਏ ਪੜ੍ਹੀਐ ਸਿਮਰਤ ਪਾਠ ਅੰਧਾ ਚਾਨਣ ਰੱਖੀਐ ਦੀਵੈ ਬਲ ਹੈ ਪਚਾਸ ਚੌਣੇ ਸੋਏ ਨਾ ਪਾਈਐ ਚੁਣ ਚੁਣ ਘਾਵੇ ਖਾਵੇ ਘਾਸ ਲੋਹਾ ਮਾਰਨ ਪਾਈਐ ਢਹੇ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਕਿਹਾ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਤਾਰ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆ ਗੰਢ ਪਵੇ ਜਾ ਖਾਏ ਕਾਲਾ ਗੰਢ ਨਦੀਆਂ ਮੀਂਹ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾ ਗੰਢ ਬੋਲੇ ਸੱਚ ਕੋਏ ਮੋਹਿਆ ਗੰਢ ਨੇਕੀ ਸਦ ਹੋਏ ਇਤ ਗੰਢ ਵਰਤੈ

ਪੌੜੀ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਕਰੇ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਏ ਖੋਟੇ ਸਟੀਏ ਬਾਹਰ ਵਾਰ ਖੋਟੇ ਸੱਚੀ ਦਰਗਹਿ ਸੁੱਟੀ ਹੈ ਕਿਸ ਆਗੇ ਕਰੇ ਪੁਕਾਰ ਸਤਿਗੁਰ ਪਿੱਛੇ ਭੱਜ ਪਵੇ ਇਹਾ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਕਰੇ ਸ਼ਬਦ ਸਵਾਰਨ ਹਾਰ ਸੱਚੀ ਦਰਗਹਿ ਮੰਨੀਅਨ ਗੁਰ ਕੈ ਪ੍ਰੇਮ ਪਿਆਰ ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪ ਬਖਸੇ ਕਰਤਾਰ ਸਲੋਕ ਮਹੱਲਾ ਪਹਿਲਾ ਹਮ ਜੇਰ ਜਿਮੀ ਦੁਨੀਆਂ ਪੀਰਾ ਮੁਸਾਏ ਕਰ ਆਇਆ ਇਹ ਰਬਦ ਬਾਦਸ਼ਾਹ ਅਫਜੂ ਖੁਦਾਏ ਏਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਨ ਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੂਈ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸਪਤ ਜੇਰ ਜਿਮੀ ਅਸਤ ਏਕ ਦਿਗਰ ਕੂਈ ਏਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸਪਤ ਦੀਪ ਨਹਿ ਜਲੋ ਅੰਨ ਪਾਉਣ ਥਿਰ ਨਾ ਕੋਈ ਏਕ ਤੂੰ ਹੀ ਮਹੱਲਾ ਪਹਿਲਾ ਨਾ ਰਜਕ ਦਸ ਆਗਸੇ ਹਮਾ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੂਈ ਏਕ ਤੂੰ ਹੀ ਮਹੱਲਾ ਪਹਿਲਾ ਪਰੰਦੇ ਨਾ ਗਿਰਾ ਜਰ ਦਰਖਤ ਆਬ ਆਸ ਕਰ ਦੇਹੰਦ ਸੂਈ ਏਕ ਤੂੰ ਹੀ ਮਹੱਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ ਮੇਠ ਨ ਸਾਕੇ ਕੋਏ ਕਲਾ ਧਰੇ ਹਿਰੈ ਸੂਈ ਏਕ ਤੂੰ ਹੀ ਪੌੜੀ ਸੁੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ ਵਿਸਟਾ ਅੰਦਰ ਵਾਸ ਸਾਧਨਾ ਸਾਧਨਾ ਜਾਣਿਆ ਦਿਨ ਨਾ ਵੈ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹੱਲਾ ਪਹਿਲਾ ਸੀਹਾ ਬਾਜਾ ਦਾ ਚਰਗਾ ਕੁਹੀਆ ਇਨਾ ਖਵਾਲੇ ਕਾਹ ਕਾਹ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੁਆਹ ਜੇਤੇ ਜੀ ਜੀ ਵਹਿ ਜੀ ਜੇਤੇ ਜੀ ਜੀ ਵਹਿ ਲੈ ਸਾਹਾ ਜੀ ਵਾਲੇ ਤਾਕੇ ਅਸਾਹ ਨਾਨਕ ਜਿਉ ਜਿਉ ਸੱਚੇ ਭਾਵੇ ਤਿਉ ਤਿਉ ਦੇ ਗਿਰਾਹ ਮਹੱਲਾ ਪਹਿਲਾ ਇੱਕ ਮਾਸਾ ਹਾਰੀ ਇੱਕ ਤ੍ਰਿਣ ਖਾਹੇ ਇੱਕ ਨਾ ਛੱਤੀ ਅੰਮ੍ਰਿਤ ਪਾਹੇ ਇੱਕ ਮਿੱਟੀਆ ਮਹਿ ਮਿੱਟੀਆਂ ਖਾਹੇ ਇੱਕ ਪੌਣ ਸੁਮਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ ਮਰੇ ਨਾ ਕੋਏ ਨਾਨਕ ਮੁੱਠੇ ਜਾਹੇ ਨਾ ਹੀ ਮਨ ਸੋਏ ਪੌੜੀ ਪੂਰੇ ਕੀ ਕਾਰ ਕਾ ਪੂਰੇ ਗੁਰ ਕੀ ਕਾਰ ਕਰਮ ਕਮਾਈਏ ਗੁਰਮਤੀ ਆਪ ਗਵਾਏ ਨਾਮ ਤੇ ਆਈਏ ਦੂਜੀ ਕਾਰ ਲੱਗ ਜਨਮ ਗਵਾਈਏ ਬਿਨ ਨਾਵੇ ਸਭ ਵਿਸ ਪੈਜੇ ਖਾਈਏ ਸੱਚਾ ਸ਼ਬਦ ਸਲਾਹੇ ਸੱਚ ਸਮਾਈਏ ਇਣ ਸਤਿਗੁਰ ਸੇਵੈ ਨਾ ਹੀ ਸੁਖ ਨਿਵਾਸ ਫਿਰ ਫਿਰ ਆਈਐ ਦੁਨੀਆ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚ ਖਰਾ ਸਲਾਹ ਪਤ ਸਿਉ ਜਾਈਐ ਸਲੋਕ ਮਹੱਲਾ ਪਹਿਲਾ ਤੁਦ ਪਾਵੇ ਤਾਂ ਬਾਵੇ ਗਾਵੇ ਤੁਦ ਪਾਵੇ ਚਲ ਨਾਵੇ ਜਾ ਤੁਦ ਪਾਵੇ ਤਾਂ ਕਰਹਿ ਬਿਭੂਤਾ ਸਿੰਘੀ ਨਾਦ ਬਜਾਵੇ ਜਾ ਤੁਦ ਪਾਵੇ ਤਾਂ ਪੜਕ ਦੇਬਾ ਮੁੱਲਾ ਸੇਖ ਕਹਾਵੇ ਜਾ ਤੁਦ ਪਾਵੇ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ

ਬਿਨ ਬਿਦ ਗਤ ਹੋਈ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸਨੂੰ ਨਦਰ ਕਰੇ ਤਿਸ ਦੇਵੇ ਨਾਨ ਗੁਰਮੁਖ ਰਤਨ ਸੋਲੇ ਵੈ ਪੌੜੀ ਭਗਤਾਂ ਤੈ ਸਹਿ ਸਾਰੀਆ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲ ਹੈ ਨਾ ਭੁੱਲੈ ਕਿਸੇ ਦਾ ਭੁਲਾਇਆ ਭਗਤ ਆਪੇ ਮੇਲੀਅਨ ਜਿੰਨੀ ਸੱਚੋ ਸੱਚ ਕਮਾਇਆ ਸਹਿ ਸਾਰੀ ਆਪ ਖੁਆਇਨ ਜਿੰਨੀ ਕੋੜ ਬੂ ਕੂੜ ਬੋਲ ਬੋਲ ਬਿਖ ਖਾਇਆ ਚੱਲਣ ਸਾਰ ਨ ਜਾਣ ਨੀ ਕਾਮ ਕ੍ਰੋਧ ਵਿਸ ਵਧਾਇਆ

ਖਸਮੇ ਕੈ ਧਰਮ ਖੁਜਲੇ ਸੱਚੇ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ ਸਾਬਾਹੀ ਸਲਾਹਾ ਜਿਨੀ ਧਿਆਇਆ ਇੱਕ ਮਨ ਸੱਚੇ ਪੂਰੇ ਸੇਈ ਪੂਰੇ ਸਾਹਾ ਵਖਤੇ ਉੱਪਰ ਲੜਮੁਏ ਦੂਜੇ ਬਹੁਤੇ ਰਹਾ ਮਨ ਕੀਆ ਮਤੀ ਖਿੰਡੀਆਂ ਬਹੁਤ ਪਏ ਅਸਗਾਹਾ ਗੋਤੇ ਖਾਏ ਨਾ ਨਿਕਲੇ ਤੀਜੇ ਮੁਹੀ ਗ੍ਰਹਾ ਭੁੱਖ ਤਿਖਾ ਦੋਏ ਭੌਕੀਆਂ ਖਾਦਾ ਹੋਏ ਸਵਾਹ ਭੀ ਖਾਣੇ ਸਿਉ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਭੀ ਉੱਠ ਰਚਿਓ ਨਵਾਦ ਸਹਿ ਵਰਿਆ ਕੀ ਪਿੜ ਬਦੀ ਸਦ ਸਾਬੇ ਵੇਲਾ ਬਖਤ ਸਭ ਜੇ ਅੱਠੀ ਪਾਉ ਹੋਏ ਨਾਨਕ ਸਾਹਿਬ ਮਨ ਵਸੇ ਸੱਚਾ ਨਾਵਣ ਹੋਏ ਮਹੱਲਾ ਦੂਜਾ ਸਹੀ ਪੂਰੇ ਸਾਹ ਜਿਨੀ ਪੂਰਾ ਪਾਇਆ ਅੱਠੀ ਵੇ ਪਰਵਾਰ ਰਹਿਣ ਇੱਕ ਤੇ ਰੰਗ

ਕਾ ਕਿਆ ਹੋਰ ਮੈਂ ਸੱਚ ਸੁਣਾਈਐ ਮੁੱਠੀ ਤੰਦੈ ਚੋਰ ਮਹਿਲ ਨਾ ਪਾਈਐ ਇਹਨੇ ਚਿੱਤ ਕਠੋਰ ਸੇਵ ਗਵਾਈਐ ਜਿਤ ਘੱਟ ਸੱਚ ਨਾ ਪਾਏ ਸੋ ਭੰਨ ਕਢਾਈਐ ਕਿਉਂ ਕਰ ਪੂਰੇ ਵਾਟ ਤੋਲ ਤੁਲਾਈਐ ਕੋਈ ਨਾ ਆਖੇ ਘੱਟ ਹੋਮੈ ਜਾਈਐ ਲਯਨ ਖਰੇ ਪਰਖ ਦਰ ਬੀਨਾਈਐ ਸੌਦਾ ਇੱਕ ਤਹੱਟ ਪੂਰੇ ਗੁਰ ਪਾਈਐ ਸਲੋਕ ਮਹੱਲਾ ਪਹਿਲਾ ਅੱਠੀ ਪਹਿਰ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਦ ਨਾਮ ਏਕ ਪਲ ਹੈ ਗੁਣੀ ਗਹੀਰ ਕਰਮਵੰਤੀ ਸਲਾਹਿਆ ਨਾਨਕ ਗੁਰ ਕਰ ਪੀ ਨਾਨਕ ਕਰ ਗੁਰ ਪੀਰ ਚੌਥੇ ਪਹਿਰ ਸੁਬਾਹ ਕੇ ਸੁਰਤਿਆਂ ਉਪਜੈ ਚਾਓ ਤਿਨਾ ਦਰਿਆਵਾ ਸਿਉ ਦੋਸਤੀ ਮਨਮੁਖ ਸੱਚਾ ਨਾਉ ਉਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਐ ਵੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾਫ ਕੀ ਬਹੁੜ ਨ ਪਾਈ ਤਾਓ ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ ਉਥੇ ਖੋਟੈ ਸਟੀਐ ਕਰੈ ਖਰੇ ਕੀਚੈ ਸਾਬਾਸ ਬੋਲਣ ਫਾਦਲ ਨਾਨਕਾ ਦੁੱਖ ਸੁਖ ਖਸ ਮੈਂ ਪਾਸ ਮਹੱਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਨ ਸਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤੇ ਆਏ ਸੱਚ ਵਿਗਸਿਆ ਸੱਚੇ ਕੋਟ ਗਰਾਏ ਨਿਜ ਕਰ ਵਸਿਆ ਸਤਿਗੁਰ ਤੁਠੈ ਨਾਉ ਪ੍ਰੇਮ ਰਹਿਸਿਆ ਸੱਚੇ ਦੈ ਦੀ ਬਾਣ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੁ ਮਹਿਲ ਖੁਆਈਐ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ ਸਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੈ ਘਰ ਬਾਦਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਧਰ ਤਾਰਾ ਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਏਵੜ ਵਧਾ ਮਾਵਾ ਨਾਹੀ ਸਭ ਸੈ ਨਥ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਕਰੀ ਪਿਆਖ ਕਰਾਈ ਜੇਵੜ ਸਾਹਿਬੜ ਤੇ

ਹਾਰ ਕਿਨ ਸਮਝਾਈਐ ਸਚ ਨ ਧਰੇ ਪਿਆਰ ਧੰਦੇ ਧਾਈਐ ਕਾਲ ਬੁਰਾ ਖੈ ਕਾਲ ਸਿਰ ਦੁਨੀਆਈਐ ਹੁਕਮੀ ਸਿਰ ਜੰਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਮੋਹਤ ਨਾ ਚ ਸਾ ਬਿਲਾਵ ਭਰੀਐ ਪਾਈਐ ਗੁਰ ਪ੍ਰਸਾਦੀ ਬੁਝ ਸਚ ਸਮਾਈਐ ਸਲੋਕ ਮਹੱਲਾ ਪਹਿਲਾ ਤੁਮੀ ਤੁਮਾਂ ਵਿਸ ਅਕਤ ਧੂਰਾ ਨਿਮ ਫਲ ਮਨ ਮੁਖ ਵਸੈ ਤਿਸ ਜਿਸ ਤੂੰ ਚਿਤ ਨ ਆਵਹੀ ਨਾਨਕ ਕਹੀਏ ਕਿਸ ਹੰਡ

ਸੱਚੀ ਪ੍ਰੀਤ, ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ ਪੌੜੀ। ਏਤੇ ਕਹੇ ਵਖਾਣ ਕਹਿ ਕਹਿ ਜਾਵਣਾ, ਵੇਦ ਕਹੇ ਵਖਿਆਣ ਅੰਤਨ ਪਾਵਣਾ, ਪੜਿਐ ਨਾਹੀ ਵੇਦ ਬੁਝੀਏ ਪਾਵਣਾ, ਖਟ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ। ਸੱਚ ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ, ਮੰਨੇ ਨੌ ਵਿਸਖ ਵਿਸੰਖ ਦਰਗਹਿ ਪਾਵਣਾ, ਖਾਲਕ ਕਉ ਆਦੇਸ਼ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹੱਲਾ ਦੂਜਾ, ਮੰਤਰੀ ਹੋਏ ਅਠੂਹਿਆ ਨਾਹੀ ਲੱਗੈ ਜਾਏ, ਆਪਣ ਹੱਥੀ ਆਪਣੇ ਦੇ ਕੁਚਾ ਆਪੇ ਲਾਏ, ਹੁਕਮ ਪਇਆ ਤੁਰ ਖਸਮ ਕਾ ਅਤੀ ਹੂੰ ਧੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੇ ਡੂਬੇ ਹੱਕ ਨਿਆਏ, ਦੂਜਾ ਦੋਹਾਂ ਸਿਰੇ ਆਪੇ ਖਸਮ ਵੇਖੇ ਕਰ ਬਿਓ ਪਾਏ, ਨਾਨਕੇ ਵਹਿ ਜਾਣੀਏ ਸਭ

ਕਰਨ ਭਗਤ ਦਿਨ ਰਾਤ ਨਾ ਰਹਿਣ ਵਾਰੀਆ ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆ ਸੱਚ ਕਹਿਣ ਅਰਦਾਸ ਸੇ ਵਿਚਾਰੀਆ ਸੋਹਣ ਖਸਮੇ ਪਾਸ ਹੁਕਮ ਸਿਧਾਰੀਆ ਸੁਖ ਸਖੀ ਕਹਿਣ ਅਰਦਾਸ।

ਪਹਿਲਾ ਪਹਿਲਾ ਮਾਰੂ ਮਿਹਨ ਤ੍ਰਿਪ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ ਰਾਜਾ ਰਾਜਨ ਤ੍ਰਿਪਤਿਆ ਸਾਇਰ ਭਰੇ ਕਿਸੁਕ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਮਹਲਾ ਦੂਜਾ ਨੇਹ ਫਲੰ ਤਸ ਜਨਮਸ ਜਾਵਤ ਭਰਮ ਨ ਬਿੰਦ ਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹ ਕੇ

ਢਾਡੀ ਵਸਿਆ ਸੱਚਾ ਕਸ ਖਸਮ ਕਲਾਣ ਕਮਲ ਵਿਗਸਿਆ ਖਸਮ ਪੂਰਾ ਪਾਏ ਮਨੋ ਰਹਸਿਆ ਦੁਸ਼ਮਨ ਕੱਢੇ ਮਾਰ ਸਹਿਜਣ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਦੁਸਿਆ ਢਾਡੀ ਢਾਡੀ ਕਥਿਆ ਕਥ ਸ਼ਬਦ ਸਵਾਰਿਆ ਨਾਨਕ।

ਲੇਖ ਅੰਦਰ ਪਾਲਿਆ, ਸੱਚੇ ਪੁਰਖਾ ਲਖ ਸਿਰਜ ਨਿਹਾਲਿਆ, ਔਜੜ ਭੁੱਲੇ ਰਾਹ ਗੁਰ ਵੇਖਾ ਲਿਆ, ਸਤਿਗੁਰ ਸੱਚੇ ਵਾਹ ਸੱਚ ਸਮਾਲਿਆ, ਪਾਇਆ ਰਤਨ ਕਰਾਹ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹੇ।

ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਬਿਣ ਨਾਨਕ ਪੈਵਣ ਜੇ ਮਰੇ ਮੋਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬ ਹੂੰ ਚੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੋਈ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈ ਹੈ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ ਸਲੋਕ

ਸਵਾਹੀ ਭੇਡਾਂ ਵਾਗੀ ਸਿਰ ਖੁਆਇਨ ਭਰੀਐਨ ਹੱਥ ਸਵਾਹੀ ਮਾਓ ਪੀਓ ਕਿਰਤ ਗਵਾਇਨ ਟੱਬਰ ਰੋਵਨ ਤਾਹੀ ਉਹਨਾਂ ਪਿੰਡ ਨ ਪੱਤਲ ਕਿਰਿਆ ਨਾ ਦੀਵਾ ਮੂਹੇ ਕਿਤਾਉ ਪਾਹੀ ਅੱਠ ਸੱਠ ਤੀਰਥ ਦੇਨ ਨ ਢੋਈ ਬ੍ਰਾਹਮਣ ਅੰਨ ਨ ਖਾਹੀ ਸਦਾ ਕੁਚੀਲ ਰਹਿ ਦਿਨ ਰਾਤੀ ਮੱਥੇ ਟਿਕੈ ਨਾਹੀ ਚੁੰਡੀ ਪਾਏ ਬਹਿਨ ਨਿਤ ਮਰਣੇ ਦਰ ਦੀਵਾਨ ਨ ਜਾਹੀ।

ਸੁਰਤ ਸਰਮ ਸੁਰਤ ਦੋਇ ਸਸੁਰ ਪਏ ਕਰਣੀ ਕਾਮਣ ਕਰ ਮਨ ਲੈ ਸਾ ਸੰਜੋਗ ਵਿਆਹ ਹੋ ਵਿਜੋਗ ਸਚ ਸੰਤਤ ਕਹੁ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸ ਵਾਂ ਦੁਆਰ ਬੁਜਰੇ ਗਿਆਨੀ ਇਹੋ ਵਿਚਾਰ ਖਤਤਾ ਬਕਤਾ ਸੁਨਤਾ।

ਕਠ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ ਪੜ ਪੜ ਪੰਡਤ ਵਾਦ ਵਖਾਣੇ ਪੀਤਰ ਹੋ ਦੀ ਵਸਤ ਨਾ ਜਾਣੇ ਹੋ ਨਾ ਮੂਆ ਮੇਰੀ ਮੂਈ ਬੁਲਾਏ ਉਹ ਨਾ ਮੂਆ।

ਸਾਰਚ ਲੈ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਇਣ ਰਸ ਕਮਲ ਪਰੀਖ ਸਬਦਰ ਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਬਸੈ ਮਿਲ ਜੋਤ ਅਪਾਰ ਆਪ ਤੁਲੇ ਆਪੇ ਵਣਜਾਰ ਨਾਨਕ ਨਾਮ ਸਵਾਰਣ ਹਾਰ ਗੌੜੀ ਮਾਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੇ ਕਹਿ ਉਪਜੇ ਕਹਿ ਜਾਏ ਸਮਾਵੇ ਕਿਉਂ ਬਾਧਿਓ ਕਿਉਂ ਮੁਕਤੀ ਪਾਵੇ ਕਿਉਂ ਅਬਨਾਸੀ ਸਹਿਜ ਸਮਾਵੇ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਿਹ ਕਾਮ ਰਹਾਓ ਸਹਿਜੇ ਆਵੇ ਸਹਿਜੇ ਜਾਏ ਮਨ ਤੇ ਉਪਜੇ ਮਨ ਮਾਹੇ ਸਮਾਏ ਗੁਰਮੁਖ ਮੁਕਤਾ ਬੰਧ ਨ ਪਾਏ ਸ਼ਬਦ ਵਿਚਾਰ ਛੁਟੇ ਹਰ ਨਾਮ।

ਹਰ ਸਰ ਨਾ ਰਹਾਓ, ਸਤਿਗੁਰ ਮਿਲੇ ਤਾਂ ਦੁਬਦਾ ਭਾਗੈ, ਕਮਲ ਵਿਗਾਸ ਮਨ ਹਰ ਪ੍ਰਭ ਲਾਗੈ, ਜੀਵਤ ਮਰੈ ਮਹਾਰਸ ਆਗੈ, ਸਤਿਗੁਰ ਮਿਲਿਐ ਸੱਚ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਿਲੇ ਤਾਂ ਜਮ ਕਾ ਭਾਉ ਮੂਚਾ, ਗੁਰ ਮਿਲੇ ਮਿਲੰਕ ਸਮਾਇਆ, ਕਰ ਕਿਰਪਾ ਕਰ ਮਹਿਲ ਦਿਖਾਇਆ, ਨਾਨਕ ਹਾਂ ਮੈਂ ਮਾਰ ਮਿਲਾਇਆ। ਗੌੜੀ ਮਹੱਲਾ ਪਹਿਲਾ।

ਚਰਨਾ ਸੋਭਾ ਪਲਤਨ ਢੋਈ ਅਹਿਲਾ ਜਨਮ ਗਵਾਇਆ ਹਾਂ ਖਰੀ ਦੁਹੇਲੀ ਹੋਈ ਬਾਬਾ ਨਾਨਕਾ ਮੇਰੀ ਬਾਤ ਨਾ ਪੁੱਛੇ ਕੋਈ ਰਹਾਓ ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਰੇ ਪਾਰਾ ਕਿਸੇ ਹੀ ਨਾਲ ਨਾ ਚੱਲੇ ਨਾਨਕ ਚੜ ਚੜ ਪੈ ਗਵਾਰਾ ਕੂਜਾ ਮੇਵਾ ਮੈਂ ਸਭ ਕਿਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਵ ਦੀਵਾਲ ਉਸਾਰੀ ਭਸ ਮੰਦਰ ਕੀ ਢੇਰੀ ਸੱਚੇ ਸੰਚ ਨਾ ਦੇਈ ਕਿਸ ਹੀ ਅੰਤ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੇ ਨਾ ਕੇਰੀ ਸੁਣ ਮੂਰਖ ਮਨ ਆ ਜਾਣਾ ਹੋਗ ਤਿਸੇ ਕਾ ਭਾਣਾ ਰਹਾਓ ਸਾਹ ਹਮਾਰਾ ਠਾਕੁਰ ਪਾਰਾ ਹਮ ਤਿਸਕੇ ਵਣ ਜਾਰੇ ਜੀਓ ਪਿੰਡ ਸਭ ਰਾਸ ਕੀਆ ਤਿਸੇ ਕੀ ਮਾਰ ਆਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਬਹਿਲਾ ਅਵਰ ਪੰਚ ਏਕ ਜਨਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਕਿਉਂ ਰਾਖੋ ਕਰ ਬਾਰ ਮਨਾ ਮਾਰਹਿ ਲੁੱਟ ਹੈ ਨੀਤ ਨੀਤ ਕਿਸ ਆਖੇ ਆਗੇ ਕਰੀ ਪੁਕਾਰ ਜਨਾ।

ਸਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਨ ਸੋ ਪੰਚ ਜਨਾ ਤਾਹੇ ਮੁੜੋਲੀ ਲੁਟਿਆ ਦੇਹੋਰਾ ਸਾ ਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ।

ਪਹਿਲਾ ਪਹਿਲਾ ਔਖਦ ਮੰਤਰ ਮੂਲ ਮਨ ਇਕ ਹੈ ਜੇਕਰ ਦ੍ਰਿੜ ਚਿਤ ਕੀ ਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀ ਜੈ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੈ ਅਲਖਨ ਲਖਣਾ ਜਾਈ ਰੇ ਰਹਾਓ ਸਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪੰਡ ਉਚਾਈ ਰੇ ਰਾਤ ਅਨੇਰੀ ਸੂਜਸ ਨਾਹੀ ਲੱਜ ਟੂਕ ਸਮੂਸਾ ਪਾਈ ਰੇ ਮਨ ਮੁਖ ਕਰ ਹੈ।

ਰੁੱਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਘਰ ਆਵੇ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੇ ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ਲੈ ਕੇ ਤੱਕੜੀ ਤੋਲਣ ਲਾਗਾ ਘੱਟ ਹੀ ਮਹਿ ਵਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ।

ਆਪੇ ਮੇਰਾ ਪ੍ਰਭ ਸਭ ਬਿਧ ਆਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ ਸਤਿਗੁਰ ਕੇ ਭੈ ਭਰਮ ਭਉ ਜਾਏ ਪੈਰਾ ਚੈ ਸਚ ਰੰਗ ਸਮਾਏ ਰਹਾਓ ਗੁਰ ਮਿਲੀਏ ਹਰ ਮਨ ਭੈ ਮਨ ਵਸੇ ਸੁਭਾਏ ਮੇਰਾ

ਤੂੰ ਵਿਸਰੈ ਜੇ ਤੁਧ ਆਪ ਭੁਲਾਏ ਤਿਨ ਤੂੰ ਵਿਸਰੈ ਜੇ ਤੁਝੇ ਪਾਏ ਤਿਨ ਤੂੰ ਵਿਸਰੈ ਜੇ ਦੂਜੇ ਪਾਏ ਮਨਮੁਖ ਗਿਆਨੀ ਜੋਨੀ ਪਾਏ ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ ਇੱਕ ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ ਗੁਰਮਤੀ ਹਰ ਨਾਮ ਸਮਾਏ ਜਿਨਾ ਪੋਤੇ ਪੁੰਨ ਸੇ ਗਿਆਨ ਵਿਚਾਰੀ ਜਿਨਾ ਪੋਤੇ ਪੁੰਨ ਤਿਨ ਹਮੈ ਮਾਰੀ ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ ਗੌੜੀ ਗੁਆਰੇਰੀ ਮਹੱਲਾ ਤੀਜਾ ਤੂੰ ਅਕਥ ਕਿਉਂ ਕਥਿਆ ਜਾਹੇ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜਹ ਸਤਿਗੁਰ ਤਹ ਸਤ ਸੰਗਤ ਬਣਾਈ ਜਹ ਸਤਿਗੁਰ ਸਹਿਜੇ ਹਰ ਗੁਣ ਗਾਈ ਜਹ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ ਗੁਰਮੁਖ ਮੇ ਸੇਵਾ ਮਹਿਲੀ ਥਾਉ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰ ਨਾਮ

ਬੰਧਨ ਤੋੜ, ਬੁਲਾਵੀ ਰਾਮ ਮਨ ਮੇ ਲਾਗੇ ਸਾਜ ਧਿਆਨ, ਮਿਟੇ ਕਲੇਸ਼ ਸੁਖੀ ਹੋਏ ਰਹੀ ਹੈ, ਸਦਾਤਾ ਸਤਿਗੁਰ ਕਹੀ ਹੈ। ਸੋ ਸੁਖਦਾਤਾ ਜੇ ਨਾਮ ਜਪਾਵੇ, ਕਰ ਕਿਰਪਾ ਤੇ ਸੰਗ ਮਿਲਾਵੇ ਰਹਾਉ, ਜਿਸ ਹੋਏ ਦਿਆਲ ਤਿਸ ਆਪ ਮਿਲਾਵੇ ਸਰਬਨਿਧਾਨ, ਗੁਰੂ ਤੇ ਪਾਵੇ ਆਪ ਤਿਆਗ, ਮਿਟੇ ਆਵਣ ਜਾਣਾ, ਸਾਧਕੇ ਸੰਗ ਪਾਰ ਬ੍ਰਹਮ ਪਛਾਣਾ। ਜਨ ਉਪਰ ਪ੍ਰਭ ਦਿਆਲ, ਜਨ ਕੀ ਟੇਕ ਏਕ ਗੋਪਾਲ, ਏਕਾ ਲਿਵ ਏਕੋ ਮਨ ਭਾਉ, ਸਰਬਨਿਧਾਨ ਜਨ ਕੈ ਹਰਣਾਉ। ਪਾਰ ਬ੍ਰਹਮ ਸਿਉਂ ਲਾਗੀ ਪ੍ਰੀਤ, ਨਿਰਮਲ ਕਰਨੀ ਸਾਚੀ ਰੀਤ, ਗੁਰਪੂਰੇ ਮਿਟਿਆ ਅੰਧਿਆਰਾ, ਨਾਨਕਾ ਪ੍ਰਭ ਅਪਰੇ ਅਪਾਰਾ, ਗੌੜੀ ਗੁਵਾਰੇਰੀ ਮਹੱਲਾ ਪੰਜਵਾ। ਜਿਸ ਮਨ ਵਸੈ ਤਰੇ ਜਨ ਸੋਏ, ਜਾਂ ਕੈ ਕਰਮ ਪੁਰਾਪਤ ਹੋਏ ਦੁਖ ਰੋਗ, ਕਛ ਭਾਉ ਨਾ ਵਿਆਪੇ ਅੰਮ੍ਰਿਤ ਰਾਮ ਹਿਰਦੇ ਮੈਂ ਜਾਪੇ, ਅੰਮ੍ਰਿਤ ਨਾਮ ਹਿਰਦੇ ਹਰ ਜਾਪੇ, ਪਾਰ ਬ੍ਰਹਮ ਪਰਮੇਸ਼ਰ ਧਿਆਈਏ, ਗੁਰਪੂਰੇ ਤੇ ਮਤ ਪਾਈਏ ਰਹਾਉ। ਕਰਨ ਕੋ ਰਾਮ ਹਰ ਦਿਆਲ, ਜੀ ਜੰਤ ਸਗਲੇ ਪ੍ਰਤਪਾਲ, ਅਗਮਿਆ ਗੋਚਰ ਸਦਾ ਬੇਅੰਤਾ, ਸਿਮਰਮਣਾ ਪੂਰੇ ਗੁਰਮੰਤਾ, ਜਾਂ ਕੀ ਸੇਵਾ ਸਰਬਨਿਧਾਨ, ਪ੍ਰਭ ਕੀ ਪੂਜਾ ਪਾਈਏ ਮਾਨ, ਜਾਂ ਕੀ ਟਹਿਲ ਨਾ ਬਿਰਥੀ ਜਾਏ, ਸਦਾ ਸਦਾ ਹਰ ਕੇ ਗੁਣ ਗਾਏ, ਕਰ ਕਿਰਪਾ ਪ੍ਰਭ ਅੰਤਰ ਜਾਮੀ, ਸੁਖ ਨਿਧਾਨ ਹਰ ਲਖ ਸੁਆਮੀ। ਜੀ ਜੰਤ ਤੇਰੀ ਸੁਰਣਾਈ, ਨਾਨਕ ਨਾ ਮਿਲੇ ਵਡਿਆਈ, ਗੌੜੀ ਗੁਵਾਰੇ ਦੀ ਮਹੱਲਾ ਪੰਜਵਾਂ। ਜੀ ਜੁਗਤ ਜਾਂ ਕਿਹਾ ਹਾਥ, ਸੋ ਸਿਮਰੋ ਅਨਾਥ ਕੋ ਨਾਥ, ਪ੍ਰਭ ਚਿਤ ਆਏ ਸਭ ਦੁੱਖ ਜਾਏ, ਭਏ ਸਭ ਬਿਨਸੇ ਹਰ ਕੇ ਨਾਏ, ਬਿਨ ਹਰ ਭਉ ਕਾਹੇ ਕਾ ਮਾਨੈ, ਹਰ ਬਿਸਰਤ ਕਾਹੇ ਸੁਖ ਜਾਨੈ ਰਾਉ। ਜਿਨ ਧਾਰੇ ਬਹੁ ਦਰਣ ਆਗਾਸ, ਜਾਂ ਕੀ ਜੋਤ ਜੀ ਪ੍ਰਗਾਸ, ਜਾਂ ਕੀ ਬਖਸ਼ਣਾ ਮੇਟੇ ਕੋਏ, ਸਿਮਰ ਸਿਮਰ ਪ੍ਰਭ ਨਿਰਭਉ ਹੋਏ, ਆਠ ਪੈਰ ਸਿਮਰੋ ਪ੍ਰਭ ਨਾਮ, ਅਨਕ ਤੀਰਥ ਮਜਨ ਇਸ਼ਨਾਨ, ਪਰ ਬ੍ਰਹਮ ਕੀ ਸਰਣੀ ਪਾਹੇ, ਕੋਟ ਕਲੰਕ ਖਿਨਮੈ ਮਿਟ ਜਾਹੇ, ਬੇਹ ਮੋਤਾਜ ਪੂਰਾ ਪਾਤਸ਼ਾਹੋ, ਪ੍ਰਭ ਸੇਵਕ ਸਾਚਾ ਵੇਸਾਹੋ, ਗੁਰਪੂਰੇ ਰਾਖੇ ਦੇਹਾਥ, ਨਾਨਕ ਪਾਰ ਬ੍ਰਹਮ ਸਮਰਾਥ, ਗੌੜੀ ਗੁਵਾਰੇ ਦੀ ਮਹੱਲਾ ਪੰਜਵਾਂ। ਗੁਰਪ੍ਰਸਾਦ ਨਾਮ ਮਨ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ, ਪੂਰੇ ਗੁਰ ਕੀ ਸੁਮਤ ਪੁਰਾਣੀ, ਪ੍ਰਭ ਸਿਮਰਤ ਕੁਸਲ ਸਭ ਪਾਏ, ਘਰ ਬਾਰ ਸੁਖ ਸਹਿ ਸੁਭਾਏ ਰਾਮ। ਸੋਈ ਪਛਾਤਾ ਜਿਨੇ ਉਪਾਇਆ, ਕਰ ਕਿਰਪਾ ਪ੍ਰਭ ਆਪ ਮਿਲਾਇਆ, ਬਹਾਂ ਪਕਰ ਲੀਨੋ ਕਰ ਆਪਣਾ, ਹਰ ਹਰ ਕਥਾ ਸਦਾ ਜਪ ਜਪਣਾ, ਤੰਤਰ ਮੰਤਰ ਔਖਦ ਪੁਨੈ ਚਾਰ, ਹਰ ਹਰ ਨਾਮ ਜੀ ਪ੍ਰਾਣ ਉਧਾਰ, ਸਾਚਾ ਧਨ ਪਾਇਓ ਹਰ ਰੰਗ, ਦੁੱਤਰ ਤਰੇ ਸਾਧ ਕੈ ਸੰਗ, ਸੁਖ ਬੈਸੋ ਸੰਤ ਸਜਨ ਪਰਵਾਰ, ਹਰ ਤਨ ਖਟਿਓ ਜਾਂ ਕਾ ਨਹਿ ਸੁਮਾਰ, ਜਿਸੇ ਪ੍ਰਾਪਤ ਤਿਸ ਗੁਰ ਦੇ, ਨਾਨਕ ਬਿਰਥਾ ਕੋਇ ਨਾਹੀ, ਗੌੜੀ ਗੁਵਾਰੇ ਦੀ ਮਹੱਲਾ ਪੰਜਵਾਂ। ਹਸਤ ਪਨੀਤ ਹੋਏ ਤਤਕਾਲ, ਬਿਨ ਸਜਾਏ ਮਾਇਆ ਜੰਜਾਲ, ਰਸ ਨਾਰਮੋ ਰਾਮ ਗੁਣ ਨੀਤ, ਸੁਖ ਭਾਵੋ ਸੁਖ ਪਾਵੋ ਮੇਰੇ ਭਾਈ ਮੀਤ, ਲੇਖਾ ਲੇਖਨ ਕਾਗਦ ਮਸਵਾਣੀ, ਰਾਮ ਨਾਮ ਹਰਿ ਅੰਮ੍ਰਿਤ ਬਾਣੀ ਰਾਉ, ਇਹ ਕਾਰਜ ਤੇਰੇ ਜਾਹੇ ਵਿਕਾਰ, ਸਿਮਰਤ ਰਾਮ ਨਾਹੀ ਜਮ ਮਾਰ, ਧਰਮ ਰਾਖੇ ਦੂਤ ਨਾ ਜੋਹੇ ਮਾਇਆ, ਮਗਨ ਨਾ ਕਛੂਏ ਮੋਹੈ,

ਰਾਮ ਨਾਮ ਹਿਰਦੇ ਪ੍ਰਵੇਸ ਜਾਂ ਕੇ ਮਾਥੇ ਹੋ ਨਿਧਾਨ ਸੋਈ ਪੁਰਖ ਜਪੈ ਭਗਵਾਨ ਆੜ ਪੈਰ ਹਰ ਹਰ ਗੁਣ ਗਾਓ ਕਹੋ ਨਾਨਕੋ ਤਿਸ ਵੱਲ ਜਾਓ ਰਾ ਗੌੜੀ ਗੁਵਾਰੇਰੀ ਮਹੱਲਾ ਪੰਜਵਾਂ ਚੌਪ ਦੇ ਦੋਪ ਦੇ ਇੱਕ ਓ ਓਂਕਾਰ ਸਤਿਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਜ ਛੋਡਣ ਤਿਸ ਸਿਉ ਮਨ ਰਚਨਾ ਕਹੋ ਗਸਾਈ ਮਿਲੀਏ ਕਿਹੇ ਜੋ ਬਰਜ ਤਿਸਿਓ ਨੇਰਾ ਝੂਠ ਬਾਸਾ ਸਚ ਕਰ ਜਾਤੀ ਸਤ ਹੋਵਨ ਮਨ ਲੱਗੇ ਨਾ ਰਾਤੀ ਬਾਵੇ ਮਾਰਗ ਟੇਢਾ ਚੱਲਣਾ ਸਿੱਧਾ ਛੋੜਿਆ ਪੂਠਾ ਬੁਨਣਾ ਦੁਹਾ ਸਰਿਆ ਕਾਇਆ ਪਸਵਾਮੀ ਖੇਲੈ ਬਿਗਸੈ ਅੰਤਰ ਜਾਮੀ ਦੋਹਾ ਸਿਰਿਆ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਗੌੜੀ ਗੁਵਾਰੇ ਰੀ ਮਹੱਲਾ ਪੰਜਵਾਂ ਕਲ ਯੁਗ ਮੈਂ ਮਿਲਿਆ ਏ ਸੰਯੋਗ ਜਿਚਰ ਆਗਿਆ ਤਿਚਰ ਭੋਗੈ ਭੋਗ ਜਲਣਾ ਪਾਈਏ ਰਾਮ ਸੁਨੇਹੀ ਕਿਰ ਸੰਯੋਗ ਸਤੀ ਉੱਠ ਹੋਈ ਰਾਮ ਦੇਖਾ ਦੇਖੀ ਮਨਹਟ ਜਲ ਜਾਈਏ ਪ੍ਰਭ ਸੰਗ ਨ ਪਾਵੇ ਬਹੁ ਜੂਨ ਪਵਾਈਏ ਸੀਲ ਸਿੰਘ ਪ੍ਰਿਓ ਆਗਿਆ ਮਾਨੇ ਤਿਸ ਨਾਰੀ ਕੋਲ ਹੋ ਦੁੱਖ ਨਾ ਜਮਾਨੇ ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਘਰ ਜਾਣੇ ਆ ਧਨ ਸਤੀ ਦਰਗਹਿ ਪਰਵਾਨੇ ਆ ਗੌੜੀ ਗੁਵਾਰੇ ਰੀ ਮਹੱਲਾ ਪੰਜਵਾਂ ਹਮ ਧਨਵੰਤ ਪਾਖੜ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਰਾਮ ਪਿਓ ਦਾਦੇ ਕਾ ਖੋਲ ਡਿੱਠਾ ਖਜਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰਿਆ ਖੂਟਿਆ ਤੋਲ ਖਾਵੇ ਖਰਚੈ ਰਲ ਮਿਲ ਪਾਈ ਧੋਟ ਨ ਆਵੈ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਈ ਸੋਏ ਤੁਖ ਜਾਣੇ ਲਿਆਰ ਲਾਏ ਗੌੜੀ ਮਹੱਲਾ ਪੰਜਵਾਂ ਡਰ ਡਰ ਮਰਤੇ ਜਬ ਜਾਨੀਏ ਦੂਰ ਦੂਰ ਡਰ ਚੂਕਾ ਦੇਖਿਆ ਭਰਪੂਰ ਸਤਿਗੁਰ ਆਪਣੇ ਕੋਬਲ ਹਾਰੇ ਛੁੱਡ ਨ ਜਾਈ ਸਰਪਰ ਤਾਰੇ ਰਾਮ ਦੁਖ ਰੋਗ ਸੋਗ ਵਿਸਰੇ ਜਬ ਨਾਮ ਸਦਾ ਆਨੰਦ ਜਾਂ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀ ਜੈ ਛੋੜ ਮਾਨ ਹਰ ਚਰਨ ਗਹੀ ਜੈ ਕਹੋ ਨਾਨਕ ਗੁਰਮੰਤਰ ਚਿਤਾਰ ਸੁਖ ਪਾਵੈ ਸਾਚੇ ਦਰਬਾਰ ਗੌੜੀ ਮਹੱਲਾ ਪੰਜਵਾਂ ਜਾਂ ਕਾ ਮੀਤ ਸਾਜਨ ਹੈ ਸਮੀਆਂ ਤਿਸ

ਵਨ ਰਸ ਨਾਹੀ ਲਪਟਾਇਓ। ਜਾਂਕਾ ਗਇਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੇ ਤੱਲੈ। ਜਾਂਕਾ ਸਭ ਕਿਛ ਤਾਂਕਾ ਹੋਏ, ਨਾਨਕ ਤਾਂ ਕੋ ਸਦਾ ਸੁਖ ਹੋਏ। ਗੌੜੀ ਮਹੱਲਾ ਪੰਜਵਾਂ। ਜਾਂ ਕਹਿ ਦੁੱਖ ਸੁਖ ਸਮ ਕਰ ਜਾਪੇ, ਤਾਂ ਕੋ ਕਾੜਾ ਕਹਾਂ ਬਿਆਪੇ। ਸਹਿਜ ਆਨੰਦ ਅਰਸਾ

ਆਏ ਜਾਂ ਕਹਿ ਬਿਨ ਸਿਉ ਮਨ ਤੇ ਫਰਮਾ ਤਾਂ ਕਹਿ ਕਛੂ ਨਾਹੀ ਡਰ ਜਮਾ ਜਾਂ ਕਹਿ ਹਿਰਦੇ ਦੀਓ ਗੁਰਨਾਮਾ ਕਉ ਨਾਨਕ ਤਾਂ ਕਹਿ ਸੁਗਲ ਨਿਧਾਨਾ ਗੌੜੀ ਮਹੱਲਾ ਪੰਜਵਾ ਅਗਮ ਰੂਪ ਕਾ ਮਨ ਮੈਂ ਥਾਮਾ ਅਗਮ ਰੂਪ ਕਾ ਮਨ ਮੈਂ ਥਾਨਾ ਗੁਰਪ੍ਰਸਾਦ ਕਿਨ ਵਿਰਲੇ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤ ਤਿਸ ਲੈ ਪੁੰਚਾ ਰਹਾ ਅਨਹਤ ਬਾਣੀ ਥਾਨ ਨਿਰਾਲਾ ਤਾਂ ਕੀ ਧੁਨ ਮੋਹੇ ਗੋਪਾਲਾ ਤੈ ਸਹਿਜ ਅਖਾਰੇ ਅਨੇਕੇ ਅਨੰਤਾ ਪਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ ਗੌੜੀ ਮਹੱਲਾ ਪੰਜਵਾਂ ਕਵਣ ਰੂਪ ਤੇਰਾ ਰਾਧੋ ਕਵਣ ਜੋਗ ਕਾਇਆ ਲੈ ਸਾਧੋ ਕਵਣ ਗੁਣ ਜੋ ਤੁਝ ਲੈ ਗਾਵੋ ਕਵਣ ਬੋਲ ਪਾਰ ਬ੍ਰਹਮ ਰਿਜਾਵੋ ਰਾਉ

ਸੁਨਾਮ ਹਉਮੈ ਮਲ ਖੋਏ, ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ, ਜਿਸ ਕਰ ਕਿਰਪਾ ਸਤਿਗੁਰ ਮਿਲੇ ਦਿਆਲ। ਤਿਸੀ ਗੁਣ ਤਿੰਨ ਹੀ ਪ੍ਰਭ ਜਾਤਾ, ਜਿਸ ਕੀ ਮਾਨ ਲੇ ਸੁਖਦਾਤਾ ਰਹਾਉ, ਦੂਜਾ ਗੌੜੀ ਮਹੱਲਾ ਪੰਜਵਾਂ, ਆਪਣ ਤਨ ਨਹੀਂ ਜਾਂਕੋ ਗਰਬਾ, ਰਾਜ ਮਿਲਖ ਨਹੀਂ ਆਪਣ ਧਰਬਾ, ਆਪਣ ਨਹੀਂ ਕਾਂਕੋ ਲਪਟਾਇਓ, ਆਪਣ ਨਾਮ ਸਤਿਗੁਰ ਤੇ ਪਾਇਓ ਰਾਉ। ਸੋਤ ਬਣਤਾ ਆਪਣ ਨਹੀਂ ਭਾਈ ਇਸ਼ਟ ਮੀਤ, ਆਪ ਬਾਪ ਨਾ ਮਾਈ ਸੋਨਾ ਰੂਪਾ ਫੁਨ ਨਹੀਂ ਦਾਮ, ਹੈ ਵਰ ਗੈਵਰੇ ਆਪਣ ਨਹੀਂ ਕਾਮ, ਕਹੁ ਨਾਨਕ ਜੋ ਗੁਰ ਬਖਸ਼ ਮਿਲਾਇਆ, ਤਿਸ ਕਾ ਸਭ ਕਿਛ ਜਿਸ ਕਾ ਹਰ ਰਾਇਆ। ਗੌੜੀ ਮਹੱਲਾ ਪੰਜਵਾਂ, ਗੁਰ ਕੇ ਚਰਣਾ ਉਪਰ ਮੇਰੇ ਮਾਥੇ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ, ਸਤਿਗੁਰ ਆਪਣੇ ਕੋ ਕੁਰਬਾਨੀ, ਆਤਮ ਚੀਨ ਪਰਮ ਰੰਗ ਮਾਨੀ ਰਾਵ, ਚਰਨ ਰੇਨ ਗੁਰ ਕੀ ਮੁਖ ਲਾਗੀ, ਆਉ ਬੁੱਧ ਤਿਨ ਸਗਲ ਤੇ ਆਗੀ।

ਤਿਸੀ ਉਪਰ ਮਨ ਕਰ ਤੂੰ ਆਸਾ, ਆਦਿ ਜੁਗਾਦ ਜਾਂਕਾ ਪ੍ਰਭਾਸਾ। ਜਾਂਕੀ ਪ੍ਰੀਤ ਸਦਾ ਸੁਖ ਹੋਏ, ਨਾਨਕ ਗਾਵੈ ਗੁਰ ਮਿਲ ਸੋਹੈ, ਗੌੜੀ ਮਹੱਲਾ ਪੰਜਵਾਂ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਏਕ ਟੇਕ ਮੇਰੇ ਮਨ ਚੀਤ, ਜਿਸ ਕਿਛ ਕਰਨਾ।

सोई बिनसत खाम चरण कमल हृदय गहो नानक।

ਅਸ਼ਟਪਦੀ ਸਿਮਰੋ ਸਿਮਰ ਸਿਮ ਸੁਖ ਪਾਵੋ ਕਲ ਕਲੇਸ਼ ਤਨ ਮੈਂ ਮਿਟਾਵੋ ਸਿਮਰੋ ਜਸ ਬਸੰਬਰ ਏਕੇ ਨਾਮ ਜਪਤ ਗੰਤ ਅਨੇਕੇ ਵੇਦ ਪ੍ਰਾਂਤ ਸਿਮ ਸੁਧਿਆਖਰ ਕੀਨੇ ਰਾਮ ਨਾਮ ਇੱਕ ਆਖਰ ਕਿਨਕਾ ਇੱਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਕਾਂਖੀ ਅਖੇ ਦਸ ਤੁਹਾਰੋ ਨਾਨਕੋ ਸੰਗ ਮੋਹ ਧਾਰੋ ਸੁਖਮੀ ਸੁਖਮਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਓ ਪ੍ਰਭ ਕਹਿ ਸਿਮਨ ਗਰ ਬਣਾ ਬਸੇ ਪ੍ਰਭ ਕਹਿ ਸਿਮਨ ਦੁਖ ਜਮ ਨਸੇ ਪ੍ਰਭ ਕਹਿ ਸਿਮਨ ਕਾਲ ਪਰ ਹਰੇ ਪ੍ਰਭ ਕਹਿ ਸਿਮਨ ਦੁਸ਼ਮਣ ਟਰੇ ਪ੍ਰਭ ਸਿਮਿਤ ਕਛ ਬਿਗਨ ਨਾ ਲਾ

ਜੈ ਮੁਸ਼ਕਲ ਹੋਏ ਅਤ ਪਾਰੀ, ਹਰ ਕੋ ਨਾਮ ਖਨ ਮੈਂ ਉਦਾਰੀ। ਅਨਕ ਪੁੰਨ ਚੁਣ ਕਰਤਨੇ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੇ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੋਹ ਕਨੇਰੇ। ਸਗਲ ਸਿੱਧ ਕੋ ਰਾਜਾ ਦੁਖੀਆ, ਹਰ ਕਾ ਨਾਮ ਜਾਤ ਸੁਖੀਆ। ਲਾਖ ਕਰੋੜੀ ਬੰਧਨ ਪਰੇ, ਹਰ ਕਾ ਨਾਮ ਜਤ ਨੇਤਰੇ। ਅਨਕ ਮੈ ਰੰਗ ਤਿਖਣਾ ਬੁਝਾਵੇ, ਹਰ ਕਾ ਨਾਮ ਜਤ ਗਾਵੇ। ਜੇ ਮਾਰਗ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋ ਸਹੇਲਾ। ਐਸਾ ਨਾਮ ਸਦਾ ਧਿਆਈਏ, ਨਾਨਕ ਗੁਰਮ ਪਰੰਗਤ ਪਾਈਏ। ਛੂਟਤ ਨਾਹੀ ਕੋਟ ਲਖਬਾਹੀ, ਨਾਮ ਜਾਤੇ ਪਾਰ ਪਰਾਹੀ। ਅਣਕ ਬਿਗਨ ਜਾਇ ਸਿੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ।

ਪਾਗੇ ਸਾਕ ਸੰਗ ਜੇ ਮਾਰਗਣ ਜਾਇ ਨਾ ਕੋਸਾ ਹਰ ਕਾ ਨਾ ਉਮਾ ਸਾ ਤੋਸਾ ਜੈ ਪੈਂਡ ਮਾ ਅੰਧ ਗਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸੋ ਜਹਨੂ ਹਰ ਕੈ ਨਾਮ ਤਨਾ ਪਛਾਨੂ ਜਹ ਮਾ ਭਾਂ ਤਪਤ ਬਹੁ ਕਾਮ ਤੈ ਹਰ ਕੈ ਨਾਮ ਕੇ ਤੁਮ ਪਰਛਾਮ ਜਹਾਂ ਤਿਰਖਾ ਮਨ ਤੁਜ ਅਕਰਖੇ ਤੈ ਨਾਨਕ ਹਾਰ ਹਰ ਅੰਮ੍ਰਿਤ ਵਰਖੇ ਭਕਤੀ ਨਾ ਕੀ ਬਤ ਨਾਮ ਸੰਤ ਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦੇ ਜਨ ਕੋਟ ਹਰ ਜਸ ਕਰਤ ਸੰਦੇ ਰਾਤ ਹਰ ਆਗੋ ਸਾਧਕ ਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਪ ਜਨ ਜਨ ਕੀ ਨੋ ਦਾਨ ਮੰਤਾ ਰੰਗ ਰਤੇ ਰੰਗੇ ਕੇ ਨਾਨਕ ਜਨ ਕੇ ਬਿਰਧ ਵੇਕੇ ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੇ ਨਾਮ ਜਨ ਕੋ ਤ੍ਰਿਤ ਭੂਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋ ਬਾਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪ ਤਕ ਕਛ ਨਹੀਂ ਬਿਯੋਗ ਜਨ ਰਾਤਾ ਹਰ ਨਾਮ ਸੇਵਾ ਨਾਨਕ ਪੂਜੇ ਹਰਾ ਦੇਵਾ ਹਰਾ ਜਨ ਕੇ ਮਾਲ ਖਜਿਨਾ ਹਰ ਤਾ ਜਨ ਕੋ ਵਾਪਰਾ ਦੇਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵ ਨਾ ਜਾਣੀ ਓਤ ਪੋਤ ਜਨ ਹਰ ਹਰ ਰਾਤੇ ਸੁਨ ਸਮਾਰ ਨਾਮ ਰਸਮਾਤੇ ਆਠ ਪੈ ਜਨ ਹਰ ਹਰ ਜਪੇ ਹਰ ਕਾ ਭਗਤ ਪਰਖ ਨੀ ਛਾਪੇ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕਹਿਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਦਿਨ ਹਰ ਹੋ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਾ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਬਸੇ ਸੰਤ ਪ੍ਰਤਾਪ ਦੁਸਤੋ ਨਸੇ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕਿਸੇ ਬਰ ਨਾਮ ਧਿਆਈਏ ਨਾਮ ਤਲਕ ਛਬ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਕੇ ਸਰਬ ਢੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਤਰ ਸਿਮਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਣ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੌਨ ਦਾਨ ਹਉਮੈ ਕਰ ਰਤਨਾ ਸਿਜ ਕਟਾਏ ਹਉਮੈ ਕਰ ਰਾਤੀ ਵਰਤਨੇ ਕਰੇ ਬਹੁ ਭਾਤੀ ਨਾਹੀ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇਕ ਬਾਰ ਨਾਉ ਖੰਡ ਪਿਸਤੀ ਫਿਰ ਚੀਵੈ ਮਹਾਦਾਤ ਪੀਸਾ ਥੀਵੈ ਅਗਨਮੈ ਹੋਤ ਪਰਾਨ ਅਨਕ ਐਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੇ ਬਹੁ ਆਸਨ ਜਹਮਾ ਸੰਜਮਾ ਸਾਧਨ ਨਿਮਕ ਨਿਮਕਾ ਸੀ ਕਟਾਵੇ ਤੌਪੀ ਹੋਮੇ ਮੈਲ ਨਾ ਜਾਵੇ ਹਰ ਕਾ ਨਾਮ ਸੰਤਕ ਸਨਾਹੇ ਨਾਨਕ ਗੁਰਮੁਖ ਨਾਮ ਜਤ ਗਤ ਪਾਹੇ ਮਨ ਕਾਮਨਾ ਤੇ ਦਿਸ ਹੁਟੇ ਗਰਗ ਮਾਨ ਨਾ ਮਨ ਤੈ ਹੁਟੇ ਸੋਚ ਕਰੇ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਬਿਖਟ ਰਹੇ ਜਲ ਧੋਵੇ ਬਹੁਦੇ ਉਨੀਤ ਸੁਧ ਕਾ ਕਾਚੀ ਪੀਤ ਮਨ ਹਰ ਕੇ ਨਾਮ ਕੇ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁ ਸਿਆਣ ਜਮਕਾ ਪਹੁ ਬਿਆਪੇ ਅਣਕ ਜਤਨ ਕਾ ਤਿਸ਼ਨਾ ਧਰਾਪੇ ਭੇਖ ਨੇ ਅਗਨੀ ਬੂਜੇ ਕੋਟ ਪਾਦਰ ਗਨੇ ਸਿਜੇ ਛੁੱਟ ਸੁਨਾਹੀ ਉਪਿਆਲ ਮੋਹ ਬਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੇ ਗੋਬਿੰਦ ਭਜਨ ਬਹਿ ਤਿਲ ਨੀ ਮਾਨੇ ਹਰ ਕਾ ਨਾਮ ਜਤ ਦੁਖ ਜਾਏ ਨਾਨਕ ਬੋਲੇ ਸਹਿ ਸਵਾਏ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕਿਸੇ ਵੱਲ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੇ ਸਦਗਾਵੇ ਜੇ ਕੋ ਆਪਣੇ ਸੋ ਬਲ ਉਰੇ ਸਾ ਸੰਗ ਹੋਮੈ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਜਨਾ ਕੇ ਸਰਨੀ ਪਰੇ ਜੇ ਜਨ ਕੋ ਪਾਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋਹ ਗਣੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਲ ਕਰੀਨਾ ਹਰ ਹਰ ਨਾ ਤਿਨ ਕਟਕਾ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸੇ ਸਾਜਨਾ ਸੁਖ ਦੁਖ ਜਨ ਸਮ ਦਸਤੇਤਾ ਨਾਨਕ ਪਾ ਪੁੰਨੀ ਲੇਪਾ ਨਿਰਧਨ ਕੋ ਤਨ ਤੇਰਾ ਨਾਓ ਨਥਾਵੇ ਕੋ ਨਾਉ ਤੇਰਾ ਥਾਓ ਨਮਾਣੇ ਕੋ ਪ੍ਰ ਤੇਰੋ ਮਾਨ ਸਲ ਕਟਾ ਕੋ ਦੇਵ ਦਾਨ ਕਰਨ ਕਰਾਮਨ ਹਰ ਸਵਾਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮੈਂ ਜਾਣੋ ਆਪੇ ਆਪਣ ਸੰਗਾ ਪ੍ਰਭਾ ਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵ ਨ ਜਾਣ ਸਕੋਏ ਸਰਬ ਧਰਮ ਸਿਸ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲਹਿਰਿਆ ਸਗਲ ਉਦਮ ਮੈਂ ਉੱਤਮ ਭਲਾ ਹਰ ਕੋ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੋ ਰਸੋ ਬਖਾਣੀ ਸਗਲ ਥਾਮ ਤੇ ਉੱਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ ਸਲੋਕ
निर्गुण आरे अन्या सो प्रभ सदा समाल जिन किया ते चीत रख नानक निभी नाल अष्टपदी रमैया के गुण चेत प्राणी कमल मूत कम दस्तानी जंतु साज सवार संगारिया गर्भगन में जिन उबारिया बार विवस्था तुझे प्यारे दूध पर जोबन भोजन सुख सूद बिरद पया उपर सा सैन मुख प्यो बैठ को देन एह निर्गुण गुण कछु न बूझे बख्श लत नानक सिजे जे प्रसाद तहर उपर सुख बसे सुतरामी बिनता संघसे जे प्रसाद पीवे सीत जला सुखदाई पमन पव अमुला जे प्रसाद भोगे सरसा सगत समग्री संसा बसा दीने हथ पाप करनित रसना तिसे त्याग अवर संगरचना ऐसे दोख मूड अंध ब्यापे नानका ल्यो प्राव्यापे आदि अंत जो राखन हार तिस पीत न करे गुवार जाकी सेवा नमनत पावे तासो मूड़ा मन नी लावे जो ठाकर सा सदा हजूरे ताको अंदा जान दूरे जाकी टहल पावे दरगे मान तिसे बसारे मुगद जान सदा साह भुलन हार नानक राखन हारो पार रतन त्याग कौड़ी संग रचे साच छोड़ झूठ समचे जो छरना सुवस्त कर माने जो हुमर सो दूर पराने छोड़ जा तिसका सम कहे संग सही तिस पर हरे चंदन लेपो तारे तोय गर्द प्रीत पर संग होए अंधकूप में पतत बकराल नानक काढ़ लियो प्रभ दयाल करतूत पशु की मांस जात लोग बचारा करे दे रात बाहर भेख अंतर मल माया छप नाही कछ करे छपाया बाहर ज्ञान ध्यान स्नान अंतर व्यापे लोभ समान अंतर अगन बातां सुहा गल पात्र कैसे तरे था जाके अंतर बसे प्रा बाप नानक तिन सह समात सुनिंदा कैसे मार पावे कर गले ओ न भावे कहां बजात बूझे ढोरा निष्कहिए तो समझे पोरा कहां विष्णु पद गावे गोंग जतन करे तो पिसो पंग कहो पिंगल पर्वत पर पवन नाही हो तुवा सगवन करता करना मैं दीन बेनती करे नानक तुमरी कृपा तरे संग स्वाय स्वावे न चीत जो बराई तस पीत बलवा के पितर बसे नंद केल माय रंग रसे जड़ कर मने मने प्रतीत काल न आवे मूड़े चीत बैर विरोध काम क्रोध मोह झूठ विकार मान लो त्रो एहो जित बयाने के जन्म नानक राख ले आप कर्म

ਸਾਕੀ ਸੋਭਾ ਕਾ ਨਾਹੀ ਅੰਤੋ ਸਾਕੀ ਸੋਭਾ ਸਦਾ ਬੇਅੰਤੋ ਸਾਕੀ ਸੋਭਾ ਊਤ ਉੱਚੀ ਸਾਕੀ ਸੋਭਾ ਮੂਤ ਮੁੱਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭੇ ਨ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵ ਨ ਪਿਕ ਇਕ ਬਿਨ ਕੋਏ ਨਾਨਕ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਲੇਪ ਜੈਸੇ ਜਲ ਮੈਂ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਿਰਧੂਖ ਜੈਸੇ ਸੂ ਸਰਬ ਕੋ ਸੋਖ ਬ੍ਰਹਮ ਗਿਆਨੀ ਕੇ ਦੇ ਸਮਾਨ ਜੈਸੇ ਰਾਤ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕੇ ਤੀਜ ਏਕ ਜੁਗ ਸੁਧਾ ਖੋ ਦੇਖੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਏਕ ਨਾਉ ਨਾਨਕ ਜੋ ਪਾਵਕ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਤ ਨਿਰਮਲਾ ਜੈਸੇ ਮੈਨ ਲਾਗੇ ਜਰਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਕਾਸ ਜੈਸੇ ਤਰੂ ਪ੍ਰਕਾਸ ਬ੍ਰਹਮ ਗਿਆਨੀ ਕੇ ਮਿਤ ਸਤ ਸਮਾਨ ਬ੍ਰਹਮ ਗਿਆਨੀ ਕੇ ਨਾਹੀ ਵਿਮਾਨ ਬ੍ਰਹਮ ਗਿਆਨੀ ਉਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਲ ਕਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੇ ਸਭ ਉਪਮਾਇਆ ਬ੍ਰਹਮ ਗਿਆਨੀ ਤਾਂ ਕਛ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੋਤਾ ਬ੍ਰਹਮ ਗਿਆਨੀ ਕਾ ਪੂਰਨ ਗਿਆਨ ਨਾਨ ਬ੍ਰਹਮ ਗਿਆਨੀ ਕਾ ਬ੍ਰਹਮ ਤੇ ਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੇ ਗਰੀਬੀ ਸੋ ਮਾ ਬ੍ਰਹਮ ਗਿਆਨੀ ਪਰ ਪਾਰੂ ਮਾ ਬ੍ਰਹਮ ਗਿਆਨੀ ਕੇ ਨਾ ਹੀ ਧੰਦਾ ਬ੍ਰਹਮ ਗਿਆਨੀ ਲੈ ਤਾਪਤ ਬੰਦਾ ਬ੍ਰਹਮ ਗਿਆਨੀ ਕੇ ਹੋਏ ਸੁਭਲਾ ਬ੍ਰਹਮ ਗਿਆਨੀ ਸੁਭਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕੇ ਇੱਕ ਰੰਗ ਬ੍ਰਹਮ ਗਿਆਨੀ ਕੇ ਬਸੇ ਪ੍ਰਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਾਜਾਤ ਬ੍ਰਹਮ ਗਿਆਨੀ ਅਭ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ ਬ੍ਰਹਮ

ਤਾ ਸਰ ਜਾਨ ਜੋ ਵਰਤਾਏ ਸਾਈ ਜੂਤ ਨਾਨਕੋ ਪੁਰਖ ਜੇ ਜੀਨ ਮੂਤ ਪਾਪ ਨਾਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੇ ਤੈਸਾ ਤਿਨ ਨਾਓ ਆਪੇ ਕਰਨ ਕ੍ਰਮ ਜੋਗ ਪ੍ਰਭਾਵੇ ਸੋਈ ਹੁਣ ਹੋਗ ਪਸਰਿਓ ਆਪ ਨ ਤਰੰਗ ਲਖ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਨਾਦ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧਿਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਚਾਰ ਵਿਵਹਾਰੀ ਕਈ ਕੋਟ ਪਤੀ ਸਵਾਸੀ ਕਈ ਕੋਟ ਬਣ ਪਰਮੈ ਉਦਾਸੀ ਕਈ ਕੋਟ ਬੇਕੇ ਸੋਤੇ ਕਈ ਕੋਟ ਪਿਸ ਹੋਤੇ ਕਈ ਕੋਟ ਆਤਮ ਧਿਆਨ ਤਹਰੇ ਕਈ ਕੋਟ ਕਬ ਕਬ ਵਿਚਾਰੇ ਕਈ ਕੋਟ ਨਮਤ ਨਾ ਧਿਆਵੇ ਨਾਨਕ ਕਰਤੇ ਕੰਤ ਨਾ ਪਾਵੇ ਕਈ ਕੋਟ ਪਏ ਬਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਾ ਕਠੋਰ ਕਈ ਕੋਟ ਬੇਗਤ ਨਿਕੋਰ ਕਈ ਕੋਟ ਭਦੁਰ ਕੋਹਿਰੇ ਕਈ ਕੋਟ ਭਾ ਦੁਖ ਨਾ ਹਰ ਕਰੇ ਕਈ ਕੋਟ ਮੈ ਸਰਮਾਏ ਕਈ ਕੋਟ ਪਰਦੇ ਪਰਮਾਏ ਜਿਤ ਜਿਤ ਲਾਭ ਤਿਤ ਲਗਣਾ ਨਾਨਕ ਕਰਤੇ ਕੇ ਜਾਣੇ ਕਰਤਾ ਰਚਨਾ ਕਈ ਕੋਟ ਸਿਜ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰੂਪ ਆਏ ਕਈ ਕੋਟ ਪਾਥਰ ਬਿਖ ਨਿਪਜਾਏ ਕਈ ਕੋਟ ਪੌਣ ਪਾਣੀ ਬਸੰਤਰ ਕਈ ਕੋਟ ਦੇ ਸਭੂ ਮੰਡਲ ਕਈ ਕੋਟ ਸਸ ਸੁਨਹੱਤਰ ਕਈ ਕੋਟ ਦੇ ਦਨ ਇੰਦਰ ਸੇ ਸਤਰ ਸਗਲ ਸਮੱਗਰੀ ਆਪਣੇ ਸੋ ਤਾਰੇ ਨਾਨਕ ਜਿਸ ਦਿਸ ਭਾਵੇ ਤਿਸ ਤਿਨ ਨਿਸਤਾਰੇ ਕਈ ਕੋਟ ਰਾਜ ਤਮ ਸਤ ਕਈ ਕੋਟ ਬੇ ਪ੍ਰਾਣ ਸਿਮਰਤਾ ਸਾਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚ ਜੀਵੇ ਕਈ ਕੋਟ ਗਰੀ ਮੇਰ ਸਮਰਥੀ ਵੇ ਕਈ ਕੋ ਜਗ ਕਿਨ ਪਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ

ਕਈ ਕੁੜ ਬਹੁ ਜੋਨੀ ਫਿਰੇ, ਕਈ ਕੁੜ ਬੈਠਤੀ ਖਾਏ, ਕਈ ਕੁੜ ਘਾੜੇ ਤੱਕ ਪਾਏ, ਕਈ ਕੁੜ ਕੀਏ ਤਨਵੰਤ, ਕਈ ਕੁੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੇ ਹਾਥੇ, ਕਈ ਕੁੜ ਭਏ ਬਰਾਗੀ, ਰਾਮ ਨਾਮ ਸੰਤ ਲਿਵ ਲਾਗੀ, ਕਈ ਕੁੜ ਪ੍ਰਭ ਕੋ ਖੋਜਨ ਤੇ, ਆਤਮ ਹੈ ਪਾਰ ਬਲਨ ਤੇ, ਕਈ ਕੋ ਦਰਸ਼ਨ ਪ੍ਰਾਪਤ।

ਸੋਏ ਅਸ਼ਟਪਦੀ ਕਰਨ ਕਰਾਮਣ ਕਰਨੇ ਜੋਗ ਜੁਤ ਭਾਵੇ ਸੋਈ ਹੋ ਖਿਣਮੈ ਥਾਪੋ ਥਾਪਣ ਹਾਰਾ ਅੰਤ ਨਿਸ਼ਕਿਸ਼ ਪਾਰਾ ਵਾਰਾ ਹੁਕਮੈ ਥਾਰ ਅਧਰ ਹਾਵੇ ਹੁਕਮੈ ਉਪਜੈ ਹੁਕਮ ਸਮਾਵੇ ਹੁਕਮੀ ਊਚ ਨੀਚ ਬਿਹਾਰ ਹੁਕਮੈ ਅਣਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਮ ਸਾਮੈ ਰਹਿ ਸਮਾਈ ਪ੍ਰਭਾਵੇ ਮੁਰਖਤ ਪਾਵੇ ਪ੍ਰਭਾਵੇ ਤਾ ਪਥ ਤੋਰਾਵੇ ਪ੍ਰਭਾਵੇ ਬਿਨਸਾ ਤੇ ਰਾਖੇ ਪ੍ਰਭਾਵੇ ਤਾ ਗੁਣ ਪਾਖੇ ਪ੍ਰਭਾਵੇ ਤਾ ਪਥ ਤੋ ਉਧਾਰੇ ਆਪ ਕਰੇ ਆਪ ਬਚਾਰੇ ਦੁਆਸ ਆਪ ਸਵਾਮੀ ਖੇਲੇ ਬਿਕਸੇ ਅੰਤਰ ਜਮੀ ਜੋ ਭਾਵੇ ਸਵਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਉ ਮਨੁੱਖ ਤੇ ਕਿਆ ਹੋਏ ਆਵੇ ਜੋਤਿਸ ਭਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਕੁਛ ਲੇ ਜੋਤਿਸ ਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਣਤ ਨਾ ਆਪਣਾ ਬਚੇ ਭਰਮੈ ਪੂਲਾ ਦੇ ਦਿੱਤਾ ਆਵੇ ਨਿਕ ਮੈਂ ਚਾਰ ਕੁੰਡ ਫਿਰਿਆ ਆਵੇ

ਤੇ ਪ੍ਰਗਟਾਵੇ। ਜਾਕੋ ਆਪਣੇ ਕਰੇ ਬਖਸ਼ੀਸ, ਤਾਂ ਕਾ ਲੇਖਣ ਗਣੇ ਜਗਦੀਸ਼, ਜੀਉ ਪਿੰਡ ਸਤਿ ਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੇ ਬੰਤਿਆ ਬਣਾਈ ਨਾਨਕ ਜੀਵੇ ਦੇ।

ਸਿੱਖ ਬਡਾਈ। ਇਸ ਕਾ ਬਲ ਨਹੀਂ ਸਾਥ ਕਰਨ ਕ੍ਰਮ ਸਰਬ ਕੋ ਨਾਥ, ਆਗਿਆਕਾਰੀ ਬਪਰਾਜੀਓ, ਜੁਤ ਪਾਵੇ ਸੋਈ ਫੰਥੀਓ। ਕਬੂ ਨੀਜ ਮੈਂ ਬਸੇ ਕਬੂ ਸੋਗ ਹਰ ਖਰੰਗ ਹਸੇ, ਕਬੂ ਨਿੰਚੰਦ ਬਿਹਾਰ ਕਬੂ ਊਪ ਕਸ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਮ ਨਹਾਰ, ਕਬੂ ਨਿਤ ਕਰੇ ਬਭਾਰ ਕਬੂ ਸੋਹ ਰਹਿ ਦਿਨ ਰਾਹ, ਕਬੂ ਮਹਾਂ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ, ਕਬੂ ਹੋਏ ਬਹਿ ਬੜ ਰਾਜਾ ਕਬੂ ਭਿਖਾਰੀ ਨੀਕ ਸਾਜਾ, ਕਬੂ ਅਬ ਕੀਤ ਮੈਂ ਆਵੇ ਕਬੂ ਪਲਾ ਪਲਾ ਕਹਾਵੇ, ਜਿਉਂ ਪ੍ਰਭ ਰਾਖੇ ਤੇ ਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ। ਕਬੂ ਹੋਏ ਪੰਡਤ ਕਰੇ ਬਖਿਆਨ ਕਬੂ ਮੰਤਰਾਈ ਲਾਵੇ ਤੇ ਆਣ, ਕਬੂ ਤਟ ਤੀਰਥ ਇਸ਼ਨਾਨ ਕਬੂ ਸਿੱਧ ਸਤ ਮੋ ਗਿਆਨ, ਕਬੂ ਕੀਟ ਹਤਪੰਗ ਹੋ ਜੀਆ ਅਣਕ ਜੋਨ ਪਰਮੇ ਪਰਮੇ ਆ, ਨਾਨਾ ਰੂਪ ਜਿਸ ਸਵਾਗਤ ਕਾਵੇ ਜਿਉਂ ਪ੍ਰਭਾਵੇ ਤਿਵੇ ਨਚਾਵੇ, ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵ ਨ ਕੋਏ, ਕਬੂ ਸਾਧ ਸੰਗਤ ਪਾਵੇ ਉਸ ਸਥਾਨ ਤੇ ਬਾਹਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼, ਮੰਤਰ ਨਾਮ ਰਤੇ ਇਕ ਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਾਮ ਨਾਨਕ ਪ੍ਰਭ ਕੇ ਸਤ ਕੁਰਬਾਨ। ਸਲੋਕ ਸੁਖੀ ਬਸੇ ਮਸਕੀਨੀਆਂ ਆਪ ਨਵਾਰਤਲੇ, ਬੜੇ ਬੜੇ ਹੰਕਾਰਿਆ ਨਾਨਕ ਗਰਬਗਲੇ, ਅਸ਼ਟਪਦੀ ਜਿਸਕੇ ਅੰਤਰ ਰਾਜਮਾਨ ਸੁਣ ਪਾਤੀ ਹੋਵੇ ਸੋਵਾਂ, ਜੋ ਜਾਣੇ ਮੈਂ ਜੋ ਬਣਮ ਸੋ ਹੋ ਬਿਸ਼ਟਾ ਕਾ ਜੰਤ, ਆਪਸ ਕੋ ਕਰਮੰਤ ਖਾਵੇ ਜਨਮ ਮਰੇ ਬਹੁ ਜੋਣ ਪਰਮਾਵੇ, ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਕੇ ਹਿਰਦੇ ਗਰੀਬੀ ਬਸਾਵੇ ਨਾਨਕ ਹੀ ਮੁਕਤਾ ਕੇ ਸੁਖ ਪਾਵੇ, ਤਨ ਮੰਤਾ ਹੋਏ ਕਰ ਗਰਭਾਵੇ ਤੈ ਸਮਾਨ ਕੇ ਸੰਗ ਨਾ ਜਾਵੇ, ਬਹੁ ਲਸ਼ਕਾ ਮਨੁੱਖ ਉੱਪਰ ਕਰੇ ਆਸ ਪਲ ਪੀਤ ਤਾਕਾ ਹੋਏ ਬਿਨਾਸ, ਸਤਿ ਆਪ ਜਾਣੇ ਬਲਵੰਤ ਖਿਣਮੈ ਹੋਏ ਜੈ ਪਸਮੰਦ, ਕਿਸੇ ਨ ਬਦੇ ਆਪ ਹੰਕਾਰੀ ਧਰਮ ਰਹਿ ਤਿਸ ਕਰੇ ਖੁਵਾਰੀ, ਗੁਰਪ੍ਰਸਾਦ ਜਾ ਕਾ ਮਿਟੇ ਮਹਾਨ ਸੋ ਜਨ ਨਾਨਕ ਦਰਗੇ ਪਰਵਾਨ, ਕੋਟ ਕਰਮ ਕਰੇ ਹੋ ਤਾਰੇ ਸਰਮ ਪਾ ਸਗਲੇ ਬਿਸਤਾਰੇ, ਅਣਕ ਤਪੱਸਾ ਕਰੇ ਹੰਕਾਰ ਨਰਕ ਸੁਰਗ ਫਿਰ ਫਰੇ ਅਵਤਾਰ, ਅਣਕ ਜਤਨ ਕਰ ਆਤਮੀ ਦਰਵੇ ਹਾ ਦਰਗੇ ਕੋ ਕੈਸੇ ਕਵੇ, ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ, ਸਰਬ ਕੀ ਰਹਿਣ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬਲਾ ਜਾਣੇ ਮੋਚਾ ਕਛ ਹੋਏ ਤਬ ਇਸ ਕੋ ਸੁਖ ਨੀ ਕੋਏ, ਜਾਵੇ ਜਾਣੇ ਮੈਂ ਕਛ ਕਰਤਾ ਤਬਲਾ ਗਰਭ ਜੋਣ ਮੈਂ ਫਿਰਤਾ, ਜਾ ਤਾਰੇ ਕੋ ਬੈਰੀ ਮੀ ਤਬਲਾ ਨਿਚਰ ਨਾਹੀ ਚੀਤ, ਜਬਲਾ ਮੋ ਮੰਗ ਸੰਗ ਮਾਏ ਤਬਲਾ ਧਰਮ ਦੇ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹੋ ਛੁਟੇ, ਸਹਿਸ ਖੱਟੇ ਲੱਕ ਔੜ ਤਾਵੇ ਤ੍ਰਿਪਨਾ ਆਵੇ ਮਾਇਆ ਪਾਸੇ ਪਾਵੇ, ਅਣਕ ਪੋ ਭਿਖਿਆ ਕੇ ਕਰੇ ਨਾ ਤ੍ਰਿਪਤਾ ਆਵੇ ਖੱਪ ਖੱਪ ਮਰੇ, ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਤ ਸਭ ਕਾਜੇ, ਨਾਮ ਰੰਗ ਸਭ ਸੁਖ ਹੋਏ ਬੜਬਾਗੀ ਕਿਸੇ ਪ੍ਰਾਪਤ ਹੋਏ, ਕਰਨਕ ਰਾਮ ਨੇ ਆਪੇ ਆ ਸਦਾ ਸਾ ਨਾਨਕ ਜਾਪ, ਕਰਨਕ ਰਾਮ ਨੇ ਕਰਨੇ ਹਾਰ ਇਸਕੇ ਹੱਥ ਕਹਾਂ ਬੇਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪਾ ਭਰਸ ਹੋਏ, ਜੋ ਕਛ ਕੀ ਨਾ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੇ ਸੰਗ, ਬੂਝੇ ਦੇਖੇ ਕਰੇ ਬਵੇਕ ਆਪੇ ਇਕ ਆਪੇ ਅਨੇਕ, ਮਰੇ ਨਾ ਬਿਰਸੇ ਆਵੇ ਨਾ ਜਾਏ ਨਾਨਕ ਸਦ ਹੀ ਰਹਿ ਸਮਾਏ, ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ, ਆਪ ਕਿਨੋ ਆਪਣ ਬੈਸਾਰ ਸਭ ਕੁਛ ਉਸਕਾ ਕਰਨੇ ਹਾਰ,

ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀ ਨਾ ਘੋੜ ਮਦੇ ਕਿਨੇ ਬਿਲੇ ਚਿੰਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਪਾ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਕਾ ਸੁਣੀ ਸਰਬ ਵਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪ੍ਰੇ ਸੋ ਜਨ ਉਦਨਹਾਰ ਸੰਤ ਕੇ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਕੇ ਦੁੱਖ ਨਿਆਰ ਜਾ ਕਰੇ ਸੰਤ ਕੇ ਦੁੱਖ ਜਮ ਤੈਨੀ ਛੂਟੇ ਸੰਤ ਕੇ ਦੁੱਖ ਸੁਖ ਸਭ ਜਾਏ ਸੰਤ ਕੇ ਦੁੱਖ ਨਰਕ ਮੈਂ ਪਾਏ ਸੰਤ ਕੇ ਦੁੱਖ ਮਤ ਹੋਏ ਮਲੀਨ ਸੰਤ ਕੇ ਦੁੱਖ ਸੋਭਾ ਤੇ ਹੀਨ ਸੰਤ ਕੇ ਹੱਥਕ ਰੱਖਣ ਕੋਏ ਸੰਤ ਕੇ ਦੁੱਖ ਤਾਣ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਸੰਗ ਨਿੰਦਕ ਪੀਤਰੇ ਸੰਤ ਕੇ ਦੁੱਖ ਤੇ ਮੁਖ ਭਵੇ ਸੰਤਨ ਕੇ ਦੁੱਖ ਕਾ ਸੋ ਲਵੇ ਸੰਤਨ ਕੇ ਦੁੱਖ ਸਰਬ ਜੁਣ ਪਾਏ ਸੰਤ ਕੇ ਦੁੱਖ ਤ੍ਰਿਕ ਜੋਣ ਕਰਮਾਏ ਸੰਤਨ ਕੇ ਦੁੱਖ ਤਿਸ਼ਨਾ ਮੈਂ ਚਲੇ ਸੰਤ ਕੇ ਦੁੱਖ ਸਭ ਕੋ ਛਲੇ ਸੰਤ ਕੇ ਦੁੱਖ ਤੇ ਸਭ ਜਾਏ ਸੰਤ ਕੇ ਦੁੱਖ ਨੀਚਨ ਚਾਏ ਸੰਤ ਦੁਖੀ ਕਾ ਥਾਉ ਕੋ ਨਾਏ ਨਾਨਕ ਸੰਤ ਭਾਵੇ ਤਾਂ ਉਹ ਪੀਗਤ ਪਾਏ ਸੰਤ ਕ ਨਿੰਦਕ ਮਹਾ ਤਾਰੀ ਸੰਤ ਕ ਨਿੰਦਕ ਟਿਕ ਨ ਭਾਈ ਸੰਤ ਕ ਨਿੰਦਕ ਮਹਾ ਤਿਆਰਾ ਸੰਤ ਕ ਨਿੰਦਕ ਪਰਮੇਸ਼ਰ ਮਹਾਰਾ ਸੰਤ ਕ ਨਿੰਦਕ ਰਾਜ ਤੇਹੀਨ ਸੰਤ ਕ ਦਿਖ ਨਿੰਦਕ ਦੁਖਿਆ ਦੀਨ ਸੰਤ ਕ ਨਿੰਦਕ ਸਰਬ ਰੋਗ ਸੰਤ ਕ ਨਿੰਦਕ ਸਦਾ ਬੇਜੋਗ ਸੰਤ ਕ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਨਾਨਕ ਸੰਤ ਭਾਵੇ ਤਾਂ ਉਸ ਕਾਪੀ ਹੋਏ ਮੋਖ ਸੰਤ ਕਾ ਦੁਖੀ ਸਨਾ ਪਵਿੱਤ ਸੰਤ ਕਦੋ ਕਿਸੇ ਨਿਮਿਤ ਸੰਤ ਕ ਦੁਖੀ ਕੋ ਡਾਣ ਲਾਗੇ ਸੰਤ ਕ ਦੁਖੀ ਕੋ ਸਤ ਤਿਆਗੇ ਸੰਤ ਕ ਦੁਖੀ ਮਹਾਂਕਾਰੀ ਸੰਤ ਕ ਦੁਖੀ ਸਦਾ ਬੇਕਾਰੀ ਸੰਤ ਕ ਦੁਖੀ ਜਨਮੇ ਮਰੇ ਸੰਤ ਕੇ ਦੁਖਣਾ ਸੁਖ ਤੇ ਟਰੇ ਸੰਤ ਕ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਸੰਤ ਕਾ ਦੁਖੀ ਅਦ ਬੀਤ ਟੁੱਟੇ ਸੰਤ ਕ ਦੁਖੀ ਕਿਤਕਾਰ ਨਾ ਪਹੁੰਚੇ ਸੰਤ ਕ ਦੁਖੀ ਕੋ ਉਦਿਆ ਭਰਮਾਈਏ ਸੰਤ ਕ ਦੁਖੀ ਉਜੜ ਪਾਈਏ ਸੰਤ ਕੇ ਦੁਖੀ ਕੀ ਅੰਤਰ ਤੀ ਥੋਥਾ ਸੰਤ ਕੇ ਦੁਖੀ ਅੰਤਰ ਤੇ ਥੋਥਾ ਜਿਉਂ ਸਾਧ ਬਿਨਾਂ ਮਿਰਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨ ਆਏ ਆਪਣ ਬੀਜਾ ਭਈ ਖਾਏ ਸੰਤ ਕੇ ਦੁਖੀ ਕੋ ਅਵਨ ਰੱਖ ਨਹਾਰ ਨਾਨਕ ਸੰਤ ਭਾਏ ਤਾਂ ਲੈ ਉਬਾਰ ਸੰਤ ਕਾ ਦੁਖੀ ਓ ਬਿਲਾਏ ਜਿਉਂ ਜਿਉਂ ਜਲ ਬਿਉਣ ਮੱਛੀ ਤੜਫਾਏ ਸੰਤ ਕੇ ਦੁਖੀ ਭੁੱਖਾ ਨਹੀਂ ਰਾਜਿਓ ਜਿਉਂ ਪਾਪ ਕੇ ਇਧਰ ਨਹੀਂ ਤੜਪੇ ਸੰਤ ਕਾ ਦੁਖੀ ਛੁੱਟੇ ਅਕੇਲਾ ਜਿਉਂ ਬਾਹਰ ਤਿਲਖੇਤ ਮੈਂ ਦੋਹੇਲਾ ਸੰਤ ਕਾ ਦੁਖੀ ਧਰਮ ਤੈ ਰਹਿਤ ਸੰਤ ਕਾ ਦੁੱਖ ਸਦ ਮਿਥਿਆ ਕਹਿਤ ਕਿਰਤ ਨਿੰਦ ਕਾ ਤੁਰੀ ਪਾਇਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਤ ਕਾ ਦੁਖੀ ਬੀੜ ਰੂਪ ਹੋ ਜਾਏ ਸੰਤ ਕਾ ਦੁਖੀ ਦਰਗੇ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ ਸੰਤ ਕਾ ਦੁਖੀ ਕੀ ਪੂਜਨ ਆਸਾ ਸੰਤ ਕਾ ਦੁੱਖ ਨਾ ਉੱਠ ਤਲੇ ਨਿਰਾਸਾ ਸੰਤ ਕਾ ਦੁੱਖ ਨਾ ਦਿਸ਼ਟੇ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਇਆ ਕੀਰਤਨਾ ਮਿਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਾਭ ਘੱਟ ਤਿਸਕਿਓ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦੇ ਰਾਤ ਤਿਸੇ ਧਿਆਵੋ ਸਾਹ ਗਰਾਸ ਸਾ ਕੁਛ ਵਰਤੇ ਤਿਸਾ ਕੀਆ ਜੈਸਾ ਕਰੇ ਤੈਸਾ ਕਹੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੰਜੋ ਸਿਮਰੋ ਹਰਾਏ ਏਕ ਆਸ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ ਮਨੁੱਖੀ ਟੈ ਬਿਰਸੀ ਸਭ ਜਾਮ ਦੇ ਮੁਕੇ ਕੇ ਭਗਵਾਨ ਜਿਸ ਕੇ ਦੀਏ ਰਹਿ ਅੰਘਾਏ ਬੌਰ ਨ ਦਿਸਣ ਲਾਗੇ ਆਏ ਮਾਰੇ ਰਾਖੇ ਇੱਕ ਆਪ ਮਨੁੱਖੇ ਕਿਛ ਨਹੀਂ ਹੱਥ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰੰਕੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਸ ਹੋਏ ਨਾਨਕ ਬਿਘਨ ਲਾਗੇ ਕੋਏ ਉਸਤਤ ਮਨ ਮੈਂ ਕਰਨਕਾਰ ਕਰਮਾ ਮੇਰੇ ਸਦ ਬਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਹੇਲਾ ਕਰ ਲੈ ਜੀਓ ਨੈਨੋ ਪੇ ਠਾਕਾ ਰੰਗ ਸਾਧ ਸੰ ਬਿਸ ਸਤਸੰਗ ਚਰਨ ਚਲੋ ਮਾਰੋ ਗੋਬਿੰਦ ਮਿਟੇ ਪਾ ਜਪੇ ਹਰ ਬਿੰਦ ਕਰਹਾ ਕਰਮ ਸੁਣਨਾ ਕਥਾ ਹਰ ਦਰਗੇ ਨਾਨਕ ਉਜਣ ਮਥਾ ਵਡਭਾਗੀ ਤੇਜਾਂ ਜਗ ਮਾਏ ਸਦਾ ਸਾਹ ਕੇ ਗੁਣ ਗਾਹੇ ਰਾਮ ਨਾਮ ਜੋ ਕਹੇ ਵਿਚਾਰ ਸੇਤਨ ਮੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਉਤੇ ਸੁਖੀ ਏਕੋ ਏਕ ਏਕ ਪਛਾਣੇ ਤੋਤ ਕਿਉ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਆਪ ਸੋਜੇ ਤਿਸਕੇ ਜਾਣੋ ਤਿਸਨਾ ਬੂਜੇ ਸਾਧ ਸੰਗ ਹਰ ਜਸ ਕਾ ਸਰਬ ਰੋ ਤੇ ਹਰ ਜਨ ਰਹਿਤ ਆਂਦਨ ਕੀਰਤਨ ਕੇ ਵਿਖਿਆਣ ਗ੍ਰਿਸਤ ਮੈਂ ਸੋਈ ਨਿਰਬਾਣ ਏਕ ਉਪਰ ਜਿਸ ਜਨ ਕੀਆ ਸਾ ਤਿਸੀ ਕਟਕੇ ਜਮ ਕੀ ਫਾਸਾ ਪਾਪ ਨਾਮ ਕੇ ਜਿਸ ਮਨ ਭੁੱਖ ਨਾਨਕ ਤਸੈ ਲਾਗੇ ਦੁਖ ਜਿਸ ਕੋ ਹਰ ਪਰਮ ਚਤਿਆਵੇ ਸੋ ਸੰਸਹਿਲਾ ਨੇ ਡਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇ ਹੋ ਕਿਸ ਤੇ ਡਰੇ
ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧ ਸੀਜਿਆ ਗੁਰਪ੍ਰਸਾਦ ਤਾ ਸਭ ਬੁਝਿਆ ਜਬ ਦੇਖੋ ਤਾਂ ਸਭ ਕਛ ਮੂਲ ਨਾਨ ਸੋ ਸੁਖਮ ਸੋਈ ਅਸੂਲ ਲੈ ਕੁਛ ਜਨਮੈ ਨਾ ਕੁਛ ਮਰੇ ਆਪਣ ਚਲਦੇ ਆਵੀ ਕਰੇ ਆਵਨ ਜਾਵਨ ਦੇਸ਼ਟਾ ਤ੍ਰਿਸ਼ ਆਗਿਆ ਘਰੀ ਧਰਸਾ ਸਿਸ਼ਟ ਆਪੇ ਆਪ ਸਗਲ ਮੈਂ ਆਪ ਅਣਕ ਜੋਤ ਰਾਤ ਥਾਪ ਥਾਪ ਅਬਨਾਸੀ ਨਾਹੀ ਕੁਛ ਖਾਨ ਧਾਰਨ ਤਾਂ ਰਹਿ ਬ੍ਰਹਿਮੰਡ ਅਲਖ ਪੇ ਪੁਰਖ ਪ੍ਰਤਾਪ ਆਪ ਜਪਾਏ ਤੇ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸਾਉਦਰ ਤਨਮੰਤ ਪ੍ਰਭ ਕੇ ਸਗਵ ਸਗਲ ਉਧਾਰਨ ਪ੍ਰਭ ਕੇ ਸਗਵ ਦੁਖ ਬਸਾਰਨ ਆਪੇ ਮੇ ਲੈ ਕਿਰਪਾ ਗੁਰ ਕਾ ਸਤ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸ ਨੂੰ ਕਿਰਪਾ ਕਰੇ ਵਡਭਾਗੇ ਨਾਮ ਜਤ ਪਾਵੇ ਵਿਸਰਾਮ ਨਾਨਕ ਤਨ ਪੁਰਖ ਉੱਤਮ ਕਰਮਾਨ ਜੋ ਕਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਭ ਬਸਿਆ ਸੰਗ ਸਹਿ ਸੁਭਾਏ ਹੋਵੇ ਸੋਹੇ ਕੰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲੰਗਾਨਾ ਜੈਸਾ ਸਾ ਤਾ ਸਾ ਦਸ਼ਟਾਨਾ ਜਿਸ ਤੇ ਉਪਜਿਤ ਸਮਾਏ ਸਮਾਏ ਉਹ ਸੁਖ ਉਨੋ ਬਣਿਆਏ

ਸਰਬ ਜੀ ਆਪੇ ਪ੍ਰਤਪਾ ਸਗਲ ਕੇ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਥਾ ਕੋਈ ਨਾਇ। ਅਰੇ ਮਨ ਮੇਰੇ ਸਦਾ ਹਰ ਜਾਵ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛ ਨ ਹੋਏ ਜਿਸ ਪ੍ਰਾਣੀ ਲੋਚੇ ਕੋਏ ਤਿਸ ਬੈ ਨਾਏ ਤੇਰੇ ਕਿਸ ਕਾਮ ਗਤ ਨਾਨਕ ਜਪੇ ਹਰ ਨਾਮ। ਰੂਪਮੰਤ ਹੋਏ ਨਾਈ ਮੋਏ ਪ੍ਰਭ ਕੀ ਜੋ ਸਲਗੜ ਸੋਏ ਤਨਮੰਤਾ ਹੋਏ ਕਿਆ ਕਿਉ ਗਰਬੇ ਜਾ ਸਭ ਕਿਛ ਤਿਸਕਾ ਦੀਆ ਦਰਬੇ ਅਤ ਸਰਾਜੋ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ ਜੇ ਕੋ ਹੋਏ ਬਹਿ ਦਤਾਰ ਤਿਸ ਦਿਨ ਹਰ ਜਾਣੇ ਗੋਵਾਰ। ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਾਂ ਸਦਾ ਰੋਗ ਜੋ ਮੰਦਰ ਕੋ ਥਾਮੇ ਥਮ ਤਿਉਂ ਗੁਰ ਕਾ ਸ਼ਦ ਮਣੇ ਅਸਮ ਜੋ ਬਿਖਾਰ ਨਾਵ ਚੜਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ। ਜਿਉ ਅੰਧਕਾਰ ਦੇ ਪ੍ਰਗਾ ਗੁਰ ਦਰਸ਼ਨ ਦੇਖ ਮਨ ਹੋਏ ਬਿਗਾ ਜੋ ਮਾਂ ਉਦਿਆਮੇ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲਜੋਤ ਪ੍ਰਗਟਾਵੇ। ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲਾਈਏ ਪੂਰਬ ਲਿਖੇ ਕਰ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇ ਮਨਹਾਰ ਅਵਤਿਆ ਤੂ ਸਚਤਾ ਜੋ ਕਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਅਜਾਨ। ਕੌਣ ਬਸਤਾਏ ਤੇ ਸੰਗ ਲਪਟ ਰਾਧ ਡੋਬੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪ੍ਰਸਿੱਤੀ ਕਰ ਜਾਏ। ਜਿਸ ਵਖਰ ਕੋ ਲੈਣ ਤੁਆਇਆ ਰਾਮ ਨਾਲ ਸੰਤਨ ਕਰ ਪਾਇਆ ਤਾਜੇ ਮਾਨ ਲੇ ਮਨ ਮੋਹ ਰਾਮ ਨਾ ਹਿਰਦੇ ਮੈਂ ਤੋਲ ਲਾਲ ਖੇ ਸੰਤ ਸੰਗ ਚਾਲ ਅਵਰ ਤਿਆ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਇ ਮੁਖ ਉਜਲ ਹਰ ਦਰਗੇ ਸੋਏ ਇਹੋ ਵਪਾਰ ਬਿਲਾ ਵਪਾਰੇ ਨਾਨਕ ਤਾਂ ਕੇ ਸਤ ਬਲਿਹਾਰੇ। ਚਰਨ ਸਾਧ ਕੇ ਤੋ ਤੇ ਪਿਓ ਅਰਗ ਸਾਧ ਅਰਬ ਸਾਧ ਕੋ ਆਪਣਾ ਜਿਉ ਸਾਧ ਕੇ ਧੂਰ ਕਰੋ ਸ਼ਨਾ ਸਾਧ ਉਪ ਜਾਗੇ ਕੁਰਬਾਨ ਸਾਧ ਸਿਵ ਵਡ ਭਾਗੀ ਪਾਗੇ ਸਾਧ ਸਣ ਕੀਰਤਨ ਗਾਗੇ ਅਣਕ ਬਿਗਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਤਰਾ ਚਾਖੇ ਓਹੜ ਗਹਿ ਸੰਤਨ ਦਾ ਰਾਇਆ ਸਰਬ ਸੁਖ ਨਾਨ ਤੇ ਪਾਇਆ ਮ੍ਰਿਤਕ ਕਹੋ ਜਵਲਨ ਹਾਰ ਭੁਖੇ ਕਹੋ ਦੇਵ ਦਾ ਆਧਾਰ ਸਰਮ ਦਾਹਨ ਜਾ ਕੇ ਦ੍ਰਿਸ਼ਟੀ ਮਾਏ ਪੂਰਬ ਲਿਖੇ ਕਾ ਲਹਿ ਨਾ ਪਾਏ ਸਾਭ ਕਿਛ ਤਿਸਕਾ ਕਰਨੇ ਜੋਗ ਤਿਸਵੇ ਦੂਸਣ ਹੋ ਨਾ ਹੋ ਜਪ ਜਾਂ ਸਾ ਸਾਧ ਦੇ ਰਹਿਣੇ ਸਭ ਤੇ ਉਹ ਨਿਰਮਲੇ ਕਰਨੀ ਕਰ ਕੀ ਭੱਜ ਕੋ ਨਾਮ ਦੀਆ ਨਾਨਕ ਸੋਜਾ ਨਿਰਮਲ ਥਿਆ ਜਾ ਕੇ ਮਨ ਗੁਰ ਕੀ ਪਰਤੀ ਤੇ ਜਨ ਆਵੇ ਹਰ ਪਾਚੀਤ ਭਗਤ ਪਾਤ ਸੁਣੇ ਤੈ ਲੋਏ ਜਾ ਕੇ ਹਿਰਦੇ ਏਕੋ ਸੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਹੈ ਸੱਚ ਹਿਰਦੇ ਸੱਚ ਆਕਾਰ ਸੱਚ ਵਰਤੇ ਸੱਚ ਅਪਸਾਰ ਪਾਰ ਬ੍ਰਹਮ ਜੇ ਸੱਚ ਕਰ ਜਾਤਾ ਨਾਨਕ ਸੋਜਾਂ ਸਤ ਸਮਾਤਾ ਸਲੋਕ ਰੂਪ ਨਾ ਰੇਖਣ ਰੰਗ ਕੇਸ਼ ਤ੍ਰੈਗੁਣ ਤੇ ਪਰਪਿੰਨ ਤਿਸੇ ਬਜਾਵੇ ਨਾਨਕਾ ਜੇ ਸੋਵੇ ਸੁਪਰਸੰਨ ਅਸ਼ਟਪਦੀ ਅਵਨਾਸੀ ਭਰਾ ਮਨ ਮੇ ਰਾਖ ਮਨੁੱਖੀ ਤੂ ਪ੍ਰੀ ਤਿਆਗ ਤਿਸ ਤੇ ਪਰੇ ਨਾਹੀ ਕਛ ਕੋਏ ਸਰਬ ਨਿਰੰਤਰ ਇੱਕ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਕਬੀਰ ਗੀਤ ਸੋ ਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ।

ਜਾ ਕਰਨੇ ਤ੍ਰਿਭੋ ਤਿਸਕਾ ਮੰਤਰ ਨਾ ਜਾਣੇ ਹੋਰ। ਆਨੰਦ ਰੂਪ ਮੰਗਲ ਸਾਹਿਬ ਜਾ ਕੇ ਸਰਬ ਤੋਂ ਸੁਣੇ ਘਰ ਤਾਂ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪਿਸ ਕ੍ਰਿਸ਼ਤ ਮੈਂ ਭੋਗੀ ਤਿਆਰ ਤਿਆਰ ਭਗਤ ਸੁਖ ਪਾਇਆ ਨਾਨਕ ਤਿਸ ਪੁਰਖ ਨੇ ਅੰਤ ਨਾ ਪਾਇਆ। ਜਾ ਕੇ ਲੀਲਾ ਕੀਮਤ ਨਾ ਆਏ ਸਗਲ ਦੇਹ ਹਰਿ ਅਵਗਾਏ ਪਿਤਾ ਕੇ ਜਨਮ ਕੇ ਜਾਣੇ ਪੂਜ ਸਗਲ ਪੁਰੋਈ ਆਪਣੇ ਸੂਤ ਸਮਤ ਗਿਆ ਧਿਆਨ ਜਿੰਦੇ ਜਨ ਦਾਸ ਨਾਮ ਧਿਆਵੇ ਸੇ ਤੈ ਗੁਣ ਮੈਂ ਜਗ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਨਾਵੇ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇਖ ਕਰੋ ਇੱਕ ਰੰਗ ਨਾਨਾ ਬਿਲਕਿਨੋ ਬਿਸਤਾਰ ਪ੍ਰਭ ਅਬਨਾਸੀ ਇੱਕ ਓਂਕਾਰ। ਨਾਨਾ ਚਲਤ ਖਰੇ ਖਨਮਾਏ ਪੂਰ ਪੂਰ ਸਭ ਠਾਏ ਨਾਨਾ ਬਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਾਭ ਘੱਟ ਤਿਸਕੇ ਸਭ ਤਿਸਕੇ

ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਸਨਹਾਰ ਪੂਜਾ ਸਤ ਸਤ ਸੇਵਦਾਰ ਦਸਾਂ ਸਤ ਸਤ ਪਿਖਨਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਪਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੁੰਤਾ ਬੁਝਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੂਬ ਹਿਰਦੇ ਜਮਾਨਿਆ ਕਰਨ ਕ੍ਰਮ ਤੇ ਮੂਲ ਪਛਾਣਿਆ ਜਾਂ ਕਰੇ ਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪੋ ਪ੍ਰਗਟਾਇਆ ਭੈ ਤਿੰਨ ਪੋਹੇ ਬਸਾਨਾ ਜਿਸ ਤੇ ਉਪਜਿਤ ਸਮੈ ਸਮਾਨਾ ਬਸਤ ਮਿਲੇ ਬਸਤ ਕਢਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੂਝੇ ਬੁਝਨ ਹਰ ਬਿਵੇਕ ਨਰੈਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕੇ ਆਗਿਆਕਾਰੀ ਠਾਕੁਰ ਕਾ ਸੇਵ ਸਦਾ ਪੁਜਾਰੀ ਠਾਕੁਰ ਕੇ ਸੇਵਕੀ ਮਨ ਭਰਤੀ ਠਾਕੁਰ ਕੇ ਸੇਵਕੀ ਨਿਰਮਰੀਤ ਠਾਕੁਰ ਕਾ ਸੇਵਕ ਬਜਾਨੇ ਰੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਉਪਰਾ ਪਾਲਨ ਹਰਾ ਸੇਵਕ ਕੀ ਰਾਖੇ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਾਰੇ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੇ ਆਪਣੇ ਜਨਕਾ ਪਰਦਾ ਟਾਕੇ ਆਪਣੀ ਸੇਵਕੀ ਸਰਪਾ ਰੱਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆ ਪਤ ਰੱਖੇ ਤਾਂ ਕਿ ਗਤ ਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਆਉਣ ਨਾ ਪਹੁੰਚੇ ਪ੍ਰਭ ਕੇ ਸੇਵਕੀ ਊਤ ਉੱਚੇ ਜੋ ਪ੍ਰਾਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਹਿ ਦਸੈ ਕੋਲ ਲਾਖੇ ਜਿਸ ਕਾ ਸਾਰ ਨ ਕਾਟ ਤੇ ਆਵ ਤਾਂ ਕੋ ਰੱਖਣ ਦੇ ਕਰ ਹਾਥ ਮਾਨਸ ਜੰਦ ਕਰਤਬ ਪਾ ਤਿਸ ਤੇ ਕਰਤਬ ਬਿਰਥੇ ਜਾ ਮਾਰੇ ਨਾ ਰਾਖੇ ਅਵਰ ਨ ਕੋਏ ਸਰਬ ਜੀ ਅਕਰ ਰੱਖ ਸੋਏ ਕਾਹੇ ਸੋਜ ਕਰੇ ਰੇ ਪ੍ਰਾਣੀ ਜਪ ਨਾਨ ਪ੍ਰਭ ਅਖ ਬਡਾਣੀ ਵਾਰ ਵਾਰ ਬਾ ਪ੍ਰ ਜਪੇ ਪੀ ਅੰਮ੍ਰਿਤੇ ਮੰਤ ਤ੍ਰਿਪੇ ਨਾਮ ਰਤਨ ਜਿਨ ਗੁਰੂ ਪਾਇਆ ਤਿਸ ਕੇ ਸ਼ਬਦ ਨੈ ਦਿਸ਼ਟਾਇਆ ਨਾਮ ਤਹਨ ਨਾਮੋ ਰੂਪ ਰੰਗ ਨਾਮੋ ਸੁਖ ਨਾਮ ਕਾ ਸੰਗ ਨਾਮ ਰਸ ਜੋ ਜਾਂ ਤ੍ਰਿਪਤਾਨੇ ਮੰਤਨ ਨਾਮੇ ਨਾਮ ਸਮਾਨੇ ਉਠਤ ਬੈਠ ਸੋਭ ਨਾਮ ਕਉ ਨਾਨਕ ਜਨ ਕੇ ਸਤਕਾਮ ਬੋਲੋ ਜਸ ਜੇ ਬਾਦੇ ਰਾ ਪ੍ਰਭ ਆਪਣੇ ਜਨ ਕੀ ਨਿਧਾਰ ਕਰੇ ਭਗਤਨਾਤਮ ਕੇ ਚਾਏ ਪ੍ਰਭ ਆਪਣੇ ਸੋਰੇ ਸਮਾਏ ਜੋ ਹੋਵਾ ਹੋਵਰ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਸਕੀ ਮਹਿਮਾ ਕੌਣ ਬਖਾਨਾ ਤਸ ਗੁਣ ਕਾ ਏਕ ਨਾ ਜਾਣੋ ਆਠ ਪਰਬ ਬਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮੰਤਨੇ ਆਪਣਾ ਤਿਨ ਦੰਜੇ ਜਿੰਦਨੇ ਆਪਣਾ ਪ੍ਰਭੂ ਪਛਾਤਾ ਸੋਜਨ ਸਭ ਥੋਕ ਦਾਤਾ ਤਿਸਕੀ ਸਰਨ ਸਭ ਸੁਖ ਪਾਵੇ ਤਿਸਕੇ ਦਰਸ ਸਭ ਪਾਪ ਮਿਟਾਵੇ ਅਵਰ ਸਿਆਨ ਸਗਲੇ ਚਾਹ ਤਿਸ ਜਨ ਕੀ ਸੇਵਾ ਲਾਗ ਆਵਣ ਜਾਣ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰ ਸਲੋਕ ਸਤ ਪੁਰਖ ਜਨ ਜਨ ਸਤਗੁਰ ਤਿਸਕਾ ਨਾਉ ਤਿਸਕੇ ਸੰਗ ਸੰਗ ਉਧਰੇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਗੁਰ ਸਿੱਖੀ ਕਰੇ ਪ੍ਰਿਤਪਾ ਸੇਵਕ ਗੁਰ ਸਾਧਿਆ ਸਿੱਖੀ ਗੁਰਮਤ ਮਿਲੇ ਰੇ ਗੁਰ ਬਚਨੀ ਹਰਮ ਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਬਿਕਾਰ ਤੇ ਹਾਟੇ ਸਤਿਗੁਰ ਸਿੱਖੋ ਨਾਮ ਤਹੰਦੇ ਗੁਰ ਕਾ ਸਿਵ ਬੜਾ ਵਡਭਾਗੀ ਹੈ ਸਤਿਗੁਰ ਸਿੱਖ ਕਲਤ ਪਾ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਾਹੇ ਆਪਸ ਕੋ ਕਾ ਕਛੂ ਨਾ ਜਾਵੇ ਹਰ ਹਰ ਨਾਮ ਜਿਸ ਸਤਿਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨੈਕਾਮੀ ਤਸਕੋ ਹੋਤ ਪ੍ਰਭ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬੀਜ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵ ਪਰਮੇਸ਼ਰੀ ਗਤ ਜਾਣੇ ਸੋ ਸਤਿਗੁਰ ਸਿਧੇ ਹਰ ਨਾਉ ਅਣਕ ਭਾਰ ਗੁਰ ਕੋਬਲ ਜਾਓ ਸਰਬਣ ਦਾਹਨ ਜੀ ਕਾ ਦਾਤਾ ਆਠ ਪੈ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਭਾਰ ਬ੍ਰਹਮ ਇੱਕ ਆਪਣਾਏ ਕਛ ਪਰਮ ਸਹਿ ਸਿਆਣ ਭਲਹਿਣ ਜਾਈਏ ਨਾਨਕ ਐਸਾ ਗੁਰਬਡ ਭਾਗੀ ਪਾਈਏ ਸਫਲ ਦਰਸ਼ਨ ਪੇਤ ਪਣੀ ਪਰਸਾ ਚੰਖਣ ਨਿਰਮਰੀ ਭੇਟ ਸੰਗ ਰਾਮ ਗੁਣ ਰਵੇ ਪਾਰ ਨਾਮ ਕੇ ਦੁਰਗੇ ਗਵੇ ਸੁਣ ਕਰ ਬਚਨ ਕਰ ਨਾ ਗਾਣੇ ਮਾਨਸਾ ਤੋਂ ਆਤੇ ਪਤਿਆਣੇ ਪੂਰਾ ਗੁਰ ਆਖੋ ਜਕ ਮੰਤਰ ਅੰਮ੍ਰਿਤ ਦਿਸ਼ਟ ਭੇਖੇ ਹੋ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਏ ਮਿਲਾਏ ਜਿਹ ਬਾਏ ਕੁਸਤਾ ਤਨੇਕ ਸਤ ਪੂਰਨ ਪੂਰਨ ਬਭੇ ਕਾਹੂ ਬੋਹ ਨ ਪਹੁੰਚ ਪ੍ਰਾਣੀ ਅਗਮ ਗੁੱਚ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਣਕ ਭਗਤ ਬੰਧਨ ਨਿਤ ਕਰੇ ਚਰਨ ਕਮ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪਰ ਸਤ ਐਸਾ ਪ੍ਰਭ ਜਪਣੇ ਇਹੋ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖ ਨਾਈ ਕਦੇ ਬਣਾ ਜਾਂ ਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕੋ ਦੇ ਮੋਹ ਮੈ ਕੇ ਸੰਗ ਨਾ ਲੇ ਮਨ ਮੈਂ ਰਾਖੇ ਹਰ ਹਰੇਕ ਅੰਧਕਾਰ ਦੀ ਪ੍ਰਗਾਸੇ ਨਾਨਕ ਪਰਮ ਮੋਹ ਦੁੱਖ ਤੈ ਨਾਸੇ ਤਤ ਮੈਂ ਠੰਡ ਵਰਤਾਹੇ ਆਨੰਦ ਭਾਇਆ ਦੋ ਨਾਠੇ ਪਾਏ ਜਨਮ ਮਰਨ ਕੇ ਮਿਟੇ ਅੰਧੇਸੇ ਸਾਧੂ ਕੇ ਪੂਰਨ ਉਪਦੇਸੇ
ਪਹੁੰਚ ਚੁੱਕਾ ਨਿਰਪਉ ਹੋਏ ਬਸੇ ਸਗਲ ਵਿਆਹ ਦਾ ਮਨ ਤੇ ਖੈ ਨਸੇ ਜਿਸਕਾ ਸਤ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮਰਾਰੀ ਥਿਤ ਪਾਇ ਚੁੱਕੇ ਭਰਮ ਕਮ ਸੁਣ ਨਾਨਕ ਹਰ ਜਸਰਮਨ ਨਿਰਗੁਣ ਆਸਰਮ ਪਿਓਈ ਕਲਾ ਤਾਜ ਸਗਲੀ ਮੋਹੀ ਆਪਣੇ ਚਿਰਤ ਪ੍ਰਭਿਆ ਬਣਾਏ ਆਪਣੀ ਕੀਮਤੇ ਆਪੇ ਪਾਏ ਹਰਬੈ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਕ ਸੰਗ ਰਚ ਰਚਨਾ ਆਪਣੀ ਕਲਤਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਬਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਤਨਸਾਰ ਅਸ਼ਟਪਦੀ ਸੰਤ ਨਾਮ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਸ ਸਮੇਤ ਬਸਾਰੋ ਚਰਨ ਕਮਰ ਜਦ ਮੈਂ ਉਧਾਰੋ ਕਰਨ ਕਰਨ ਸੋ ਪ੍ਰ ਸਮਰਥ ਦਿੜਕ ਗਾਵੋ ਨਾਮ ਵਤ ਓ ਤਨ ਸੰਚੋ ਹੋ ਭਗਵੰਤ ਸੰਨ ਨਾਕਾ ਨਿਰਮਲ ਮੰਤ ਏਕ ਅਸ ਰੱਖੋ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਤਨ ਕੋ ਚਾਰ ਕੁੰਡ ਉਠਤਾਵੇ ਸੋ ਤਨਾ ਸੇਵਾ ਤੇ ਭਾਵੇ ਜਿਸ ਕੁੰਡ ਇਸ ਬਾਸੇ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਕੀ ਸਰਨੀ ਅਣਕ ਉਪਾਏ ਰੋਗ ਨਾ ਜਾਏ ਰੋਗ ਮਿਟੇ ਹਰ ਔਦ ਲਾਏ ਸਰਮ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾ ਦਰਗੇ ਪ੍ਰਵਾਨ ਮਨ ਪ੍ਰਬੋਧ ਹਰ ਕੇ ਨਾਹੇ ਦਸ ਧਾਪ ਤੇ ਆਵ ਉਠਾਏ ਤਾਂ ਕੋ ਬਿਘਨ ਲਾਗੇ ਕੋਏ ਜਾ ਕੇ ਰਿਦੇ ਬਸਿਆ ਸੋਏ ਕਲਤਾ ਦੇ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾ ਤਤਕਾ ਜਾਏ ਬਸੇ ਅਮਨਾਸੀ ਕਹੋ ਨਾਨਕ ਕਾਟੀ ਜੰਫਾਸੀ ਤਤ ਬਚਾ ਕਹਿ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਗਹ ਮਿਟੇ ਪ੍ਰਾਸੇ ਆਪ ਤਿਆ ਸਰਨ ਗੁਰਦੇਵ ਇਉ ਰਤਨ ਚੰਨ ਕੋ ਆਹੇ ਉਧਾਰ ਹਰ ਹਰ ਸਿਮਰ ਪ੍ਰਾਣ ਉਧਾਰ ਅਣਗ ਪਾਰ ਨ ਛੁਟ ਨਾਰੇ ਸਿਮਰ ਸਾਸਤ੍ਰ ਭੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਚਤ ਨਾਨਕ ਫਲ ਪਾਏ ਸੰਗ ਨਾ ਚਾਰ ਸਤੇ ਨਾ ਤੂੰ ਕ ਲਪਟਾਏ ਮੂਰਖ ਮਨਾਰ ਸੁਤ ਮੀਤ ਕਟੋਂਬਰ ਭਿੰਤਾ ਇੰਤੇ ਕਹੋ ਤੁਮ ਕਮਲ ਸੁਨਾਤਾ ਰਾਜ ਰੰਗ ਮਾਇਆ ਬਿਸਤਾਰ ਇੰਤੇ ਕਹੋ ਕਮਣ ਛੁਟਕਾਰ ਅਸਤਾਤੀ ਅਸਤ ਸਵਾਰੀ ਝੂਠਾ ਡੰਮ ਝੂਠ ਪਸਾਰੀ ਜਨ ਦੀਏ ਦਿਸ ਬੁਝਨਾ ਬਘਾਨਾ ਨਾ ਪਸਾਰ ਨਾਨਕ ਪਛਤਾਨਾ ਗੁਰ ਕੀ ਮਾਤੋਂ ਲੈ ਇਆਨੇ ਭਗਤ ਬਨਾਬੋ ਡੁਬੇ ਸਿਆਣੀ ਹਰ ਕੀ ਭਗਤ ਕਰੋ ਮਨ ਮੀਰ ਨਿਰਮਲ ਹੋ ਤੁਮਾਰੋ ਚੀ ਚਰਨ ਕਮਲ ਰੱਖੋ ਮਨ ਮਾਏ ਜਨਮ ਜਨਮ ਕੇ ਕਲ ਬਖ ਜਾਏ ਆਪ ਜਪੋ ਅਪਰਾ ਨਾਮ ਜਪਾਓ ਸੁਨ ਤੋ ਕਹਿਤ ਰਹਿਤ ਕਤ ਪਾਓ ਸਾਰ ਭੂ ਸਤ ਕੋ ਨਾਓ ਸਹਿ ਸਵਾਇ ਨਾਨ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਜਾਏ ਹਉਮੈ ਬਿਖਫੈ ਹੋ ਚੰਦ ਬਸੇ ਸੁਖਨਾ ਸਾਸ ਗ੍ਰਾਸ ਨਾ ਸਮਾਲ ਛਾੜ ਛਣ ਸਗਲੀ ਮਨਾ ਸਾ ਸੰਗ ਪਾਵੇ ਸਾਚਨਾ ਹਰ ਪੁੰਜ ਸਚ ਕਰੋ ਬੇਹਾਰ ਇਹਾਂ ਸੋਦਰ ਗੇ ਜੈਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸੋਲਾ ਏਕ ਸਿਮਰ ਏਕੋ ਮਨਮਾ ਏਕ ਸਕੇ ਗੁਣ ਗਾਵ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਪ੍ਰਾਪਿਆਪ ਅਣਕ ਬਸਾਰ ਏਕ ਤੇ ਪਾਏ ਏਕ ਰਾਤ ਪ੍ਰਾਪਤ ਗਏ ਮੰਤਰ ਨਿਯੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਤ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਓ ਤੁਸਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਾਂ ਜਾਤੇ ਪ੍ਰਭਦਾਨ ਕਾ ਕਿਰਪਾ ਦੇਵੋ ਨਾਮ ਸਾਜਨਾ ਕੀ ਮੰਗ ਧੂ ਪਾਰ ਬ੍ਰਹਮੇ ਸਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾ ਸਾ ਪ੍ਰਭ ਤੁਮੈ ਧਿਆਓ ਚਰਨ ਕਮ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੇ ਦੇਸ਼ ਮਾਂ ਸੋ ਹੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਬਰ ਭਰੇ ਪ੍ਰੇਮ ਰਸੰਗ ਉਪਜੇ ਚਾਉ ਸਾਖ ਸੰਗ ਪਰੇ ਸਰਨਾਨ ਸਤਿਆਗ ਅੰਤਰ ਪ੍ਰਗਾਤ ਆਂਦੇ ਲਿਵਲਾਗ ਬੜਭਾਗੀ ਜਪਿਆ ਪ੍ਰਸ ਹੋਏ ਨਾਨਕ ਨਾਮ ਰਤੇ ਸਖੋਏ ਸੇਵਕ ਈ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤਲੈ ਜਨ ਕੋ ਪ੍ਰਭੋ ਦਿਆ ਸੇਵਕ ਇਨੋ ਸਦਾ ਨਿਹਾਲ ਬੰਧਨ ਕਾਟਮਗ ਜਨ ਭਾਇਆ ਜਨਮ ਮਰਨ ਦੁਖ ਪਰਮ ਗਇਆ ਇਸ਼ਪੂਨੀ ਸਰਦਾ ਸਾ ਪੂਰੀ ਰਬ ਰਹਿ ਸਾ ਸੰਗ ਹਜੂਰੀ ਜਸਕਾ ਸਤਿਨ ਲੀਏ ਮਲਾਏ ਨਾਨਕ ਭਗਤੀ ਨਾਮ ਸਮਾਏ ਸੋਕੋ ਬਿਸੈ ਜੇ ਕਹਰ ਨ ਪਾਨੇ ਸੋਕੋ ਬਿਸੈ ਜੇ ਕੀ ਆ ਜਾਣੇ ਸੋਕੋ ਬਿਸੈ ਸਭ ਕੋ ਦੀਆ ਸੋਕੋ ਬਿਸੈ ਜਨ ਜੀਵਨ ਜੀਆ ਸੋਕੋ ਬਿਸੈ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋਕੋ ਬਿਸੈ ਬਿਖ ਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰ ਪੂਰੇ ਤਤ ਇਹ ਬਜਾਇਆ ਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਣ ਸੰਦ ਕਰੋ ਏ ਕਾਮ ਆਨ ਤਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਵਾ ਜਪੋ ਅਵਰਾ ਨਾਮ ਜਪਾਓ ਭਗਤ ਪਾਇ ਤਰਗੇ ਸੰਸਾਰ ਬਿਨ ਭਗਤੀ ਤਨੋ ਸੀ ਸਾਧ ਸਰਬ ਕਲਿਆਣ ਸੁਖ ਨਿਦਨਾਮ ਬੁੱਠ ਜਦ ਪਾਏ ਬਿਸਰਾਮ ਸਗਲ ਦੁਖ ਕਾ ਹੋ ਤਨਾਸ ਨਾਨਕ ਨਾ ਜਪੋ ਗੰਤਾਸ
ਉਪਜੀ ਪ੍ਰੀਤ ਪ੍ਰੇਮ ਨਚਾਓ ਮੰਤਰ ਨਿਯੰਤਰ ਸੁਹਾਓ ਨੇਤਰੋਪੇਕ ਦਰਸ ਹੋਏ ਮਨ ਬਿਕਸੇ ਸਾ ਚਰਨ ਧੋਏ ਬਾਕੀ ਨਾਕੇ ਮੰਤਰ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦੀਜੇ ਕਰਮਾਇਆ ਗੁਰਪ੍ਰਸਾਦ ਨਾ ਜਪਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿ ਸਰਬ ਸਮਾਏ ਪ੍ਰਭ ਛੰਦ ਦੀਨ ਦਿਆਲ ਭਗਤ ਸਾਹ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਕਟਾ ਕਰਤ ਪਿਤਪਾਲ ਆਦਿ ਪੁਰਖ ਕਰਨ ਕਰਤਾ ਭਗਤ ਨਾਕੇ ਪ੍ਰਾਣ ਉਧਾਰ ਜੋ ਜੋ ਜਪੇ ਸੋ ਹੋਏ ਪਨੀਤ ਪਦ ਪਾਵੇ ਲਾਵੇ ਮਨ ਹੀਤ ਹਮ ਨਿਰਗੁਣ ਅਰ ਨੀਚ ਜਾਣ ਨਾਨਕ ਤੁਮਰੀ ਸਨ ਪੁਰਖ ਭਗਵਾਨ ਸਰਬ ਬੈ ਕੁੰਠ ਮੁਕਤ ਪਾਏ ਸਰਬ ਬੈ ਮੁਕਟ ਮੁਕਤ ਮੁਕ ਪਾਏ ਏਕ ਨਿਮਖ ਹਰਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰਕੇ ਨਾਵੇਂ ਕਥਾ ਮਨ ਭਾਈ ਬਾ ਭੋਜਨ ਕਾਪ ਸੰਗੀ ਰਚਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤਣ ਮੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੁਖ ਨੰਗ ਪ੍ਰਗਾਸ ਲੋਕ ਸਾਰ ਗੁਣ ਨਿਰਗੁਣ ਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਕਾਰ ਕ੍ਰਿਸ਼ਨਾ ਦ੍ਰਿਸ਼ਟੇ ਤਾ ਪਾਪੁਨ ਤਪ ਕਰਤੇ ਹੋ ਤਾ ਜਬ ਧਾਰੀ ਆਪਣ ਸੁਨ ਸਮਾਤ ਤੈ ਬੈਰ ਬ੍ਰੋਕ ਸੰਕ ਮਾਤ ਜਬ ਇਸ ਕਾ ਬਨ ਚਹਿਨ ਨਾ ਜਾਪਤ ਤਬ ਹਰ ਸੋਗ ਕਾ ਕਿਸੇ ਵਿਆਪਤ ਜਬ ਆਪਣ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਸ਼ੋਭਤ ਭਰਮ ਆਪਣ ਖੇਲ ਆਪ ਵਰਤੀ ਜਾ ਨਾਨਕ ਕਰਨੇ ਹਰ ਨਾ ਦੂਜਾ ਜਬ ਹੋਵਤ ਪ੍ਰਕੇਲ ਧਣੀ ਤਬ ਬੰਧ ਮੋਹ ਕਿਸੋ ਗਣੀ ਜਬ ਇਕ ਹਰ ਅਗਮ ਪਾਰ ਤਬ ਨਰਕ ਸੁਰਗ ਕਹ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸੇ ਸਖਤ ਕਾ ਕੋ ਠਾਏ ਜਬ ਆਪੇ ਆਪ ਆਪਣੇ ਜੋਤ ਰਹੇ ਤਬ ਕਵਣ ਨਿਡਰ ਕਮਣ ਘੱਤ ਡਰੇ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਪਾਰ ਅਬਨਾਸੀ ਸੁਖੇ ਆਪਣਾਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਾ ਪੂਰਨ ਕਰਤਾ ਪ੍ਰਸ ਹੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਾ ਅਵਗਤ ਗੋਚਰ ਪ੍ਰਾਪੇ ਕਾ ਤਬ ਚਿਤ੍ਰ ਗੁਪਤ ਕਿਸ ਪੂਜਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣ ਆਪ ਆਪੇ ਚਰਜਾ ਨਾਨਕ ਆਪ ਰੂਪ ਆਪ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮਹਿਲ ਕਉ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕਉ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਤ ਲਤ ਕਉ ਕੀਸ ਜੈ ਜੋ ਸੁਪੀ ਜੋ ਸਮਾਵੇ ਤੈ ਕਿਸੇ ਭੂਖ ਕਮ ਤ੍ਰਿਪਤਾਵੇ ਕਰਨ ਕ੍ਰਮਣ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸਭ ਆਪਣ ਸੰਗ ਬਣਾਏ ਤਬ ਕਮਣ ਮਹਿ ਬਾਪ ਮਿੱਤਰ ਸੁਤ ਭਾਈ ਜੈ ਸਤਾਪੇ ਪ੍ਰਬੀਨ ਤੈ ਬੇਦ ਕਤੇਬ ਕਹੋ ਕੋਚੀਨ ਜਬ ਆਪਣੇ ਆਪ ਆਪ ਉਰਧਾਰੇ ਤਉ ਸਗਨ ਅਪਸਵ ਕਹਾ ਬਿਚਾਰੇ ਜੇ ਆਪਣ ਨੂਚ ਆਪਣਾ ਨੇਰਾ ਤੈ ਕੌਣ ਠਾਕੁਰ ਕੋ ਕਹੀਏ ਚੇਰਾ ਬਿਸਮਣ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਣੋ ਆਪ ਜੈ ਛਲ ਛੇਦ ਭੇ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਅਧੇ ਤੈ ਗੁਣ ਕਾ ਨਹੀਂ ਪ੍ਰਵੇਸ਼ ਜੈ ਇੱਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਣ ਆਪ ਆਪ ਪਤਿਆਰਾ ਤੈ ਕੌਣ ਕਥੇ ਕਉ ਸੁਣੇ ਹਾਰਾ ਬਹੁ ਬੇਅੰਤ ਉਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਚ ਪਰਪੰਚ ਕਾਰ ਤੈ ਗੁਣ ਮੈਂ ਕੀਨੋ ਬਸਾਰ ਪਾਪੁਨ ਤੈ ਪਹੀ ਕਹਾਵਤ ਕਉ ਨਰਕ ਕਉ ਸੁਰਗ ਬਿਛਾਵਤ ਆਲ ਜਾਲ ਮੈਂ ਜੰਝਾਲ ਹਉਮੈ ਮੋਹ ਭਰਮ ਪੈ ਭਾਰ ਦੁਖ ਸੁਖ ਮਨ ਬੇਮਾਨ ਅਣਕ ਪ੍ਰਕਾਰ ਕਿਉ ਵਖਿਆਨ ਆਪਣ ਖੇਲ ਆਪ ਕਰ ਦੇਖੇ ਖੇ ਸਕੋਚੇ ਤੋ ਨਾਨਕ ਏਖੇ ਜੈ ਅਵਗਤ ਪਾਤ ਆਪ ਜੈ ਪਸੇ ਪਸਾ ਸੰਤ ਪ੍ਰਤਾਪ ਦੋਹੋਂ ਪਾਕ ਆਪੇ ਤਣੀ ਉਣਕੀ ਸੋਭਾ ਉਣਹੋਂ ਬਣੀ ਆਪੇ ਕੌਤ ਕਰੇ ਨਾ ਚੋਜ ਆਪੇ ਰਸ ਭੋਗਣ ਨਜੋ ਜਿਸ ਭਾਵੇ ਤਿਸ ਆਪਣ ਨਾਮ ਲਾਹੇ ਜਿਸ ਭਾਵੇ ਤਿਸ ਖੇਲ ਖਿਲਾਵੇ

ਕੋ ਪ੍ਰਸਾਦ ਦੂਜਾ ਕਹਿ ਦਸਟਾਰ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾਬਿਸਤਾ ਜਤ ਭਾਵੇ ਤਾਂ ਸਿੱਟੋ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਾ ਕੁਛ ਖੋਏ ਆਪਣ ਸੂ ਸਭ ਜਗਤ ਪ੍ਰੋਏ ਜਾ ਕੋ ਪ੍ਰਭ ਜਿਵ ਆਪ ਜਾਏ ਸਚ ਨਾ ਸੋਏ ਜਨ ਪਾਵੇ ਸੋ ਸਮਦਰਸੀ ਤਤ ਕਾਬੇ ਤਾਂ ਨਾਨਕ ਸਭ ਸਿੱਟ ਕਾ ਜਿਤਾ ਜੀ ਜੰਤਰ ਤਾਂ ਤਾਂ ਕਹਿ ਹਾਥ ਜੀ ਜੰਤਰ ਸਭ ਤਾਂ ਕਹਿ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨ ਮਾਰੇ ਸੋ ਮੁਆ ਜਿਸ ਮਨੋ ਬਸਾਰੇ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸੇ ਇੱਕ ਨਿਰੰਜਨ ਆਏ ਜੀ ਕੀ ਯੁਗ ਜਾਕੇ ਸਭ ਹਾਥ ਅੰਤਰ ਬਹ ਜਨ ਸਾਥ ਗੁਣ ਨਿਧਾਨ ਬਿੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਐਸ ਦਿਆਲ ਸਭ ਉੱਪਰ ਹੁਪਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿ ਵਿਆਪ ਪਿਤ ਪਾਲਿਨ ਜੀ ਹਾਂ ਬਾਤ ਜੋ ਜੋ ਤਸੇ ਤਿਸੇ ਧਿਆਤ ਜਿਸ ਭਾਵ ਵਿੱਚ ਸਲਾਏ ਮਿਲਾਏ ਭਗਤ ਕਰ ਹੱਕੇ ਗੁਣ ਗਾਏ ਮਨ ਅੰਤਰ ਪ੍ਰਸਾਦ ਕਰ ਮਾਨਿਆ ਕਰਨ ਹਰ ਨਾਨਕ ਜਾਣਿਆ ਜਨ ਲਾਗ ਹਰ ਇੱਕ ਨਾਏ ਤਸਕਿਆ ਨਾ ਬਿਰਤੇ ਜਾਏ ਸੇਵਕ ਸੇਵਾ ਬਣਿਆਈ ਹੁਕਮ ਬੋਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਬਚਾ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਧ ਸੰਗ ਮਿਲ ਕਰੋ ਨਹੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਦ ਕਹੋ ਵਿਚਾਰ ਦੁਰਲਭ ਦਇਆ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਨ ਕਾ ਇਹੋ ਸੁਆਓ ਆਠ ਪੈਰ ਪ੍ਰਾਪੇ ਖੋ ਨਿਹਰਾ ਮਿਟੇ ਗਿਆ ਬਿਨਸੇ ਅੰਧੇਰਾ ਸੁਣਮ ਦੇ ਹਿਰਦੇ ਬਸਾਵੋ ਮਨ ਇੱਛੇ ਨੰਗ ਫਲ ਪਾਵੋ ਹਲਤ ਪਲ ਦੋਲੇ ਸਵਾਰ ਰਾਮ ਨਾ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੇ ਸੱਚ ਪ੍ਰੀਖਿਆ ਮੰਤਰ ਨਾਮ ਜਪੋਲੇ ਬੁਲਾਏ ਦੁਖ ਦਰਦ ਮਨ ਤੇ ਪਹੁੰਚਾਏ ਸੱਚ ਵਪਾਰ ਕਰੋ ਵਪਾਰੀ ਦਰਗਨ ਵੇਖੇ ਤੁਮਾਰੀ ਇੱਕ ਟੇਕ ਰੱਖੋ ਮਨ ਮਾਹੇ ਨਾਨਕ ਬਹੁ ਨ ਆਵੇ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਉਬਰੇ ਰੱਖ ਨਾ ਤਿਆਏ ਨਿਰਭਉ ਜਪੇ ਸਗਲ ਪਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪ੍ਰਭ ਰੱਖੇ ਤਿਸ ਨਾਏ

ਕਾਜ ਪੂਰਾ ਮਤ ਪੂਰੇ ਅਮ ਜਾ ਕੇ ਦ੍ਰਿਸ਼ਟ ਦਰਸ਼ਨ ਪੈਕਥ ਉਦਰ ਸ੍ਰਿਸ਼ਟ ਚਰਨ ਕਮ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰੂਪ ਤਨ ਸੇਵਾ ਸੇਖ ਪਰਮਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੂ ਹੋਤ ਨਿਹਾਲ ਤਾਂ ਕੇ ਨਿਕਟ ਨਿਆਪ

ਅਸ਼ਟਪਦੀ ਸੰਤ ਸੰਗਤ ਪ੍ਰਭ ਡੇਠਾ ਨਾ ਪ੍ਰਭ ਗਾ ਲਾਗਾ ਮਿੱਠਾ ਸਗਲ ਸਮਗਰੀ ਇਸ ਘਟਮਾਏ ਅਣਕ ਰੰਗ ਨਾਨਾ ਦੁਸ਼ਟਾਏ ਨਾਉ ਨਿਧ ਅੰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਅਣਹਤਨਾਦ ਕਹਿ ਨਾ ਜਾਈ ਅਚਸ ਬਿਸਮਾਤ ਤਿੰਨ ਦੇਖਾ ਜਿਸ ਆਪ ਦਿਖਾਏ ਨਾਨਕ ਤੇਜਾ ਸੋਝੀ ਪਾਏ ਸੋ ਅੰਤ ਸੋ ਬਾਹ ਅਨੰਤ ਘਟ ਘਟ ਵਿਆਪਰ ਭਗਵੰਤ ਤਰਨ ਮੈਂ ਕਸ ਪਿਆਲ ਸਰਬ ਲੋਭ ਪੂਰਨ ਪ੍ਰਤਪਾਲ ਬੰਤਨ ਪਰਬਤ ਪਾਰ ਬੰਮ ਜੈ ਸ੍ਰੀ ਅਗਾ ਤਸਾ ਕਰਮ ਪਾਉਣ ਪਾਣੀ ਬਸੰਤਰ ਮਾਏ ਚਾਰ ਕੁੰਡ ਤਿਥੇ ਸਮਾਏ ਤਿਸ ਤੇ ਪਹਿਨਾ ਹੀ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਂਤ ਸਿਮਤ ਮੈਂ ਦੇਖ ਸਚਾ ਸੁਹਨ ਹੋਤਰ ਮੈਂ ਏਕ ਬਾਣੀ ਪ੍ਰਾਪਤੀ ਸਭ ਕੋ ਬੋਲੇ ਆਪ ਡੋਲ ਨਾ ਕਭੋ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਹਲ ਨ ਪਾਈਏ ਗੁਣ ਮੋਲ ਸਰਬ ਜੋਤ ਜਾਕੀ ਜੋਤ ਧਾਰ ਜੋ ਸਵਾਮੀ ਉਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਨ ਮੈਂ ਇਹ ਵਿਸਾਸ ਸੰਤ ਨਾ ਕਾ ਪਿਖ ਸਭ ਬ੍ਰਹਮ ਸੰਤ ਨਾ ਕੇ ਹਿਰਦੇ ਸਭ ਧਰਮ ਸੰਤ ਨਾ ਸੁਣੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀਏ ਰਹਿਤੋ ਸਤ ਬਚਨ ਸਾਧੂ ਸਭ ਕਹਿ ਤੋ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕ੍ਰਾਮਣੇ ਹਰ ਪ੍ਰਜਾਨੇ ਅੰਤਰ ਬਸੇ ਬਾਰ ਪੀ ਹੋਈ ਨਾਨਕ ਦਰਸ਼ਨ ਦੇ ਸਮੋਹੀ ਆਪ ਸਤ ਕੀ ਆਪ ਸਭ ਸਤ ਤਿਸ ਭਾਵੇ ਸਗਲੀ ਉਤਪਤ ਤਿਸ ਭਾਵੇ ਤਾ ਕਰੇ ਬਿਸਾਰ ਤਿਸ ਭਾਵੇ ਤਾ ਏਕ ਓਂਕਾਰ ਅਣਕਲਾ ਲਖ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਾਮਨ ਨਿਵਟ ਕਾਮਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤੇ ਜਨ ਆਪ ਬਜਾਏ ਸਰਬ ਭੂਤਾ ਵਰਤਾਰਾ ਸਰਬ ਨੈਣਾ ਭਿਖ ਨਹਾਰਾ ਸਗਲ ਸਮਗਰੀ ਜਾ ਕਹਿਤਨਾ ਆਪਨ ਜਸ ਆਪ ਹੀ ਸੁਣਾ ਆਮਨ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਦ ਲੋਪਤ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਧਨ ਲੈ ਸਮਾਏ ਇਸ ਤੇ ਹੋਏ ਸੁਣਾਈ ਬੁਰਾ ਉਰੇ ਕਹੋ ਕਿਨੇ ਕਾਸ਼ ਕਰਾ ਆਪ ਲਾ ਕਰ ਤੂੰ ਤਤ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਬੋਧ ਆਪ ਸੰਗਰਾ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰੋ ਹੋਏ ਤਾਂ ਸੋ ਜੀ ਪਾਏ ਤਿਸਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਸੋਏ ਉਹ ਧਨਵੰਤ ਕਲ

ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲੇ ਰਤਨ ਸੁੰਤ ਕਮਾਪਤ ਹੋਤ ਉਧਾਰ ਆਪ ਤਰੇ ਲੋਕ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਦ ਵਾਜੇ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਨਾਥ ਕੇ ਮਾਥੇ ਨਾਨਕ ਉਦਰੇ ਤਨਕੇ ਸਾਥੇ ਸਰਨ ਜੋ ਸੋ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪੈ ਸਵਰੈਨ ਅੰਮ੍ਰਿਤ ਰਾਮ ਸਾਧ ਸੰਗ ਲੈਨ ਸੁਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆ ਜੰਜਾਲ ਬਿਕਾਰ ਤੇ ਰਹਤੇ ਰਾਮ ਨਾ ਸੁਰਸਨਾ ਕਹਤੇ ਕਰ ਪ੍ਰਸਾਦ ਦੈ ਪ੍ਰਭ ਹਰੀ ਨਾਨਕ ਨਿਭੀ ਖਿਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨੀ ਕਗ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਬਸੇ ਸੁਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਖ ਪ੍ਰਗਟ ਸਾਲੋਏ ਸਭ ਤੇ ਊਚ ਪਾਏ ਸਥਾਨ ਬਹੁ ਨ ਹੋਵੇ ਆਵਨ ਜਾਨ ਹਰ ਤਨ ਖਾਟ ਚਲੇ ਜਾਂ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਾਭ ਨਿਧ ਬੁੱਧ ਗਿਆਨ ਸਭ ਤੇ ਸਿੱਧ ਵਿਦਿਆ ਤਪ ਜੋ ਪ੍ਰਧਿਆਨ ਗਿਆਨ ਸਿੱਠ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮ ਦ੍ਰਿਸ਼ਟੀ ਇਕ ਦ੍ਰਿਸ਼ਟੇਤਾ ਇਹ ਫਲ ਤੇ ਝਾਕੇ ਮੁਖ ਪੁਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਧਾਨ ਜਪੇ ਮਨ ਕੋਏ ਸਭ ਯੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤ੍ਰ ਵੇਦ ਬਖਾਨੀ ਸਗਲ ਮੁਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਬਸਰਾਮ ਕੋਟ ਅਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁਟੇ ਜਾ ਕੇ ਮਸਤਕ ਕਰਮ ਪ੍ਰਾਪਾਏ ਸਾਧ ਸਨ ਨਾਨਕ ਤੇ ਆਏ ਜਿਸ ਮਨ ਬਸੇ

ਧਾਕੇ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕੇ ਗੁਨਾਮ ਸੁਖਮਣੀ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕੇ ਗੁਨਾਮ ਸੁਖਮਣੀ ਸੁਖਮਣੀ ਸੁਖਮਤ ਪ੍ਰਾਵਨਾ ਭਗਤ ਨਾਕੇ ਮਨ ਬਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

sorry. Baik. ਸਾਰੇ ਜੇ ਕਿਸੇ ਨੂੰ ਸੀਸ ਦੇਣੀ ਹੋਵੇ ਨਾ ਜੀ ਤੇ ਗੁਰੂ ਦੇ ਸ਼ਬਦ ਦੀ ਸੀਸ ਸਭ ਤੋਂ ਵੱਡੀ ਹੁੰਦੀ ਹੈ, ਇਸ ਤੋਂ ਵੱਡੀ ਸੀਸ ਕੋਈ ਨਹੀਂ ਹੁੰਦੀ। ਸਾਰੇ ਮਿਲ ਕੇ ਆਪਾਂ ਉਹ ਬੱਚਾ ਜਿਹਦਾ ਆਪਾਂ ਖੁਸ਼ੀ ਮਨਾ ਰਹੇ ਹਾਂ, ਸਾਰਾ ਪਰਿਵਾਰ ਆਪਾਂ ਸਾਰੇ ਹੀ ਜਨਮ ਦਿਨ ਆ ਜੀ ਬੱਚੇ ਦਾ, ਤੇ ਆਓ ਸੀਸ ਦਈਏ ਸ਼ਬਦ ਰੂਪੀ ਸੀਸ। ਸਾਰੇ ਮਿਲ ਕੇ ਪੜ੍ਹੋ।

ਆਓ ਭੁੱਲਾਂ ਗਲਤੀਆਂ ਦੀ ਮੁਆਫ਼ੀ ਸਤਿਗੁਰੂ ਜੀ ਕਿਰਪਾ ਕਰਨ। ਉਹ ਬੱਚਾ ਗੁਰੂ ਰਾਮਦਾਸ ਗੁਰੂ ਪਾਤਸ਼ਾਹ ਉਹ ਬੱਚਾ ਜੈ ਸਿੰਘ ਜਿਹੜਾ ਸਾਰਾ ਹੀ ਪਰਿਵਾਰ ਮਿਲ ਕਰਕੇ ਬੱਚੇ ਦਾ ਜਨਮਦਿਨ ਮਨਾ ਰਹੇ ਹਾਂ। ਸਭ ਤੋਂ ਵੱਡੀ ਗੱਲ, ਲੋਕ ਕਲੱਬਾਂ 'ਚ ਜਾਂਦੇ ਹੈ, ਹੋਟਲਾਂ 'ਚ ਜਾਂਦੇ ਹੈ, ਪਰ ਆਪਾਂ ਤੁਸੀਂ ਸਾਰੇ ਗੁਰੂ ਨਾਲ ਸਾਂਝੀ ਕਰ ਰਹੇ ਹੋ ਖੁਸ਼ੀ, ਇਹ ਬੜੀ ਵੱਡੀ ਗੱਲ ਹੈ। ਜਦੋਂ ਇਸ ਤਰ੍ਹਾਂ ਕਰੀਏ ਨਾ ਜੀ, ਆਪਣੇ ਕਿਸੇ ਵੀ ਸਮਾਗਮ ਦੇ ਅੰਦਰ, ਕਿਸੇ ਵੀ ਕਾਰਜ ਦੇ ਅੰਦਰ ਜਦੋਂ ਗੁਰੂ ਨੂੰ ਸ਼ਾਮਿਲ ਕਰ ਲਈਏ ਨਾ ਜੀ, ਫਿਰ ਜਿਹੜੀ ਖੁਸ਼ੀ ਹੁੰਦੀ ਹੈ ਨਾ ਜੀ, ਸਤਿਗੁਰੂ ਉਹਦੇ ਵਿੱਚ ਵਾਧਾ ਕਰ ਦਿੰਦੇ ਨੇ, ਕਈ ਗੁਣਾ ਵਾਧਾ ਕਰ ਦਿੰਦੇ ਨੇ, ਝੋਲੀ ਦੇ ਅੰਦਰ ਪਤਾ ਨਹੀਂ ਕੀ ਬਰਕਤਾਂ ਪਾ ਦਿੰਦੇ ਨੇ। ਇਸ ਕਰਕੇ ਆਪ ਜੀ ਵਡਭਾਗੇ ਹੋ, ਗੁਰੂ ਦੀ ਹਜ਼ੂਰੀ 'ਚ ਉਸ ਬੱਚੇ ਦਾ ਜਨਮਦਿਨ ਮਨਾ ਰਹੇ ਹੋ। ਗੁਰੂ ਪਾਤਸ਼ਾਹ ਕਿਰਪਾ ਕਰਨ, ਬੱਚੇ ਨੂੰ ਉਮਰ ਦਰਾਜ ਮਾਤਾ ਪਿਤਾ ਦਾ ਆਗਿਆਕਾਰ ਬਣਾਉਣ, ਕਿਰਪਾ ਕਰਕੇ ਆਪਣੇ ਦਰ ਨਾਲ ਜੋੜ ਕੇ ਰੱਖਣ ਪਾਤਸ਼ਾਹ ਸਮੁੱਚੇ ਪਰਿਵਾਰ ਨੂੰ, ਜੀਵਨ ਦੇ ਅੰਦਰ ਸਫਲਤਾਵਾਂ ਕਾਮਯਾਬੀਆਂ ਪ੍ਰਦਾਨ ਕਰਨ ਪਾਤਸ਼ਾਹ। ਅਨੰਦ ਸਾਹਿਬ ਦਾ ਜਾਪ ਸਾਰੇ ਮਿਲ ਕੇ ਪੜ੍ਹੀਏ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਠਾਕੁਰ ਤੁਮ ਪੈ ਅਰਦਾਸ।

ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬਲ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬਲ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮੁਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਸੁਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬਲ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬਲ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬਲ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੀਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੀ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਨੇ ਮਹਾਨ ਬਖਸ਼ਿਆਂ ਰਹਿਮਤਾਂ ਬਖਸ਼ਿਸ਼ ਕੀਤੀਆਂ ਆਪਦੇ ਦਰ ਕਰਦੇ ਸੇਵਕ ਭਾਈ ਕਰਨਵੀਰ ਸਿੰਘ ਜੀ ਬੀਬੀ ਜੀ ਜਸਵੀਰ ਕੌਰ ਵੱਲੋਂ ਆਪਣੇ ਬੇਟੇ ਜੈ ਸਿੰਘ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਅੰਦਰ ਅਤੇ ਸਤਿਗੁਰੂ ਜੀ ਬੱਚਾ ਗ੍ਰੈਜੂਏਟ ਹੋਇਆ ਹੈ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦੇ ਹੋਏ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸੇਵਕਾਂ ਵੱਲੋਂ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਾਏ ਉਪਰੰਤ ਸ਼ਬਦ ਕੀਰਤਨ ਹੋਏ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਲਪਾਕ ਜਾਣ ਕੇ ਖਿਮਾ ਕਰਨੀ ਅੱਗੋਂ ਵਾਸਤੇ ਸਮੱਤ ਬਖਸ਼ਣਾ ਅੰਮ੍ਰਿਤਮਈ ਬਾਣੀ ਦਾ ਪਹਾਓ ਸੇਵਕ ਪਰਿਵਾਰਾਂ ਦੇ ਹਿਰਦਿਆਂ 'ਚ ਵਸਾਉਣਾ ਸੀਸ ਤੇ ਰਹਿਮਤਾਂ ਭਰੇ ਹੱਥ ਰੱਖਣਾ ਪਚੰਗੀ ਸਿੰਘ ਨੂੰ ਦੀਰਘ ਆਰਜਾ ਮਾਤਾ ਪਿਤਾ ਦਾ ਗਿਆਕਾਰ ਮਨ ਨੀਵਾਂ ਮਤ ਉੱਚੀ ਉੱਚ ਵਿੱਦਿਆ ਤੰਦਰੁਸਤੀਆਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਸੇਵਕਾਂ ਵੱਲੋਂ ਆਪ ਜੀ ਵਾਸਤੇ ਸੁੰਦਰ ਮਾਲਾ ਹਾਜ਼ਰ ਹੋਇਆ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਟਕਣੇ ਕਿਰਤ ਕਮਾਈਆਂ 'ਚ ਬਰਕਤਾਂ ਕਾਰੋਬਾਰਾਂ 'ਚ ਵਾਧੇ ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਹੋਣਾ ਕੜਾਹ ਪ੍ਰਸ਼ਾਦ ਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਬਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ
गुरु ग्रंथ जी मान्यो प्रगट गुरां की जो प्रभ को मिलो चहै।

ਸ੍ਰੀ ਵਾਹਿਗੁਰੂ ਜੀ ਪੁੱਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕਉ ਹਰ ਹਰ ਸਦਾ ਭਜੂ ਜਗਦੀਸ ਸਤਿਗੁਰ ਤੁਮ ਕੋ ਹੋਏ ਦਇਆਲਾ ਸੰਪ ਸੰਗਤ